ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਧਾਰ ਰਾਗ ਅਸਤਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਧਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਸੰਖਾ, ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰਿਸ਼ੰ ਕਹੀਐ, ਕੇਤੇ ਤੇਰੇ ਗਾਵਣ ਹਾਰੇ। ਗਾਵਨ ਤੁਦਨੋ ਪਵਨ ਪਾਣੀ ਬਸੰਤਰ, ਗਾਵੇ ਰਾਜਾ ਧਰਮ ਦੁਆਰੀ। ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣ ਨੋ, ਲਿਖ ਲਿਖ ਧਰਮ ਵਿਚਾਰੀ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੀ। ਗਾਵਣ ਤੁਦਨੋ ਇੰਦਰ, ਇੰਦਰ ਆਸਣ ਬੈਠੇ, ਦੇਵ ਤਿਆਂ ਦਰ ਨਾਲੇ। ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ। ਗਾਵਣ ਤੁਦਨੋ ਪੰਡਿਤ ਪੜਨ ਰਖੀ ਸਰ, ਜੁਗ ਜੁਗ ਵਿਦਾ ਨਾਲੇ। ਗਾਵਣ ਤੁਦਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਿਆਲੇ। ਗਾਵਣ ਤੁਦਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਣ ਤੁਦਨੋ ਜੋਧ ਮਹਾਬਲ ਸੂਰਾ, ਗਾਵਣ ਤੁਦਨੋ ਖਾਣੀ ਚਾਰੇ। ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਘਰ ਘਰ ਰੱਖੇ ਤੇਰੇ ਤਾਰੇ। ਸਹੀ ਤੁਦਨੋ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਾਉ। ਸਭ ਸੁਰਤੀ ਮੈਲ ਸੁਰਤ ਕਮਾਈ, ਸਭ ਕੀਮਤ ਮੈਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵੈਣ ਸਿੱਧੀ ਕਿਨੈ ਨਾ ਪਾਈਆਂ, ਕਰਮ ਮਿਲੈ ਨਾਹੀ ਠਾਕਰ ਹਾਈਆਂ। ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਦਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਪੁੱਤ ਭੁੱਖੈ ਖਾਏ ਚੱਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਸਾਰਨਹਾਰ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇੱਕ ਦਾਤੇ ਇੱਕ ਬਿਖਾਰੀ ਜੀ ਸਭ ਤੇਰੇ ਚੋਜ ਵਡਾਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵੈ ਤੁਧ ਜੀ ਸੇ ਜਾਨ ਜੁਗਮੈ ਸੁਖਵਾਸੀ ਏ ਮੁਕਤ ਸੇ ਮੁਕਤ ਭਏ ਜਨ ਹਰ ਧਿਆਇਆ ਜੀ ਤਿੰਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਵਲ ਜਾਸੀ ਤੇਰੀ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟਕ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਗ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜ ਵਰਨਾ ਕੋਈ ਤੂੰ ਜੋ

ਦਿਆਇਆ ਜਿਸਨੂੰ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਬਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ

ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹੀਲੇ ਨਿਵਾਸਾ ਪਾਣੀ ਪਾਵਕ ਤਨਹੀ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਿਲਾਗ ਭਵ ਜਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ ਰਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ

ਸੰਭ ਤਾਕਾ ਮੂੜ ਉਚਾਰਤ ਪੇਦਾ ਜਾ ਕੋ ਭੇਵ ਨਾ ਪਾਵਤ ਵੇਦਾ ਤਾਂ ਕੋ ਕਰ ਪਹਨ ਅਨੁਮਾਨਤ ਮਹਾਮੂੜ ਕਾਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਪੈਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿਨ ਭਿਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਈ ਭੂਪਾ ਅੰਡਜ ਜੇਰਜ ਸੇ ਤਜਕੇਨੀ ਉਤ ਪੁਜ ਖਾਨ ਬਹੁਰ ਰਜ ਦੀਨੀ ਕਹੂੰ ਫੁੱਲ ਜਾਵੇ ਬੈਠਾ ਕਹੂੰ ਸਿਮਟ ਪਇਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਦ ਜੁਗਾਦ ਸਰੂਪ ਸੁਜੰਪਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੋਸ਼ ਜਿਤੇ ਉੱਠ ਬਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੋਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਆਏ ਹੈ ਰੱਛਾ ਹੋਈ ਤਾਂ ਹੀ ਸਭ ਕਾਲਾ ਦੁਸ਼ਟ ਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰਿਹੋ ਤਾਂ ਕਿ ਤਾਪ ਤਨਕ ਮੋਹ ਹਰਿਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸਾਸ ਸਕੈ ਨ ਕੋਈ ਏਕ ਵਾਰ ਜਿਨ ਤੁਮੈ ਸੁਮਾਰਾ ਕਾਲ ਫਾਸ ਤੇ ਤਾਂ ਉਬਾਰਾ ਜੇਨ ਨਰ ਨਾਮ ਤੇ ਹਰ ਕਹਾ ਦਾਰਿਦ ਦੋਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲੇ ਉਬਾਰੀ ਸਰਬ ਠੌਰ ਮੋਹ ਸਹਾਈ ਦੋਸ਼ਟ ਦੋਖ ਤੇ ਲੇ ਬਚਾਈ ਸਵਈਆ ਪਾਏਂਗਾ।

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਥਿਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ

ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟਾ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸਪਾ ਗਏ ਕਰ ਸਪਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦੁੱਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨਦ ਸੁਣੋ ਬਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ

ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੇ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖੁਰ ਧਾਰੋ, ਤਮ ਸੰਸਾਰ ਚਰਨ ਲਗ ਧਰੀਐ, ਸਭ ਨਾਨਕ ਬ੍ਰਹਮ ਪਸਾਰੋ।

ਦਰਸ਼ਪਇਓਈ ਤਰਸਪਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸਪਇਆ ਮਿਹਰਾਮਤ ਹੋਈ ਸਤਿਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਾਹਿਬ ਤੇਰੀ ਗਿਰਾਸ। ਤੁਮ ਮਾਤ ਪਿਤਾ ਹੁਮਾਰ ਤੇਰੇ।

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਦਮ ਕਰਹਿ ਅਨੇਕ ਹਰ ਨਾਮ ਨਾ ਗਾਵਹੀ

जिस आप बुझाए सो बुझ सी, निर्मल जान सोई। वाहिगुरु जी का खालसा, वाहिगुरु जी की फतेह। सतनाम श्री वाहिगुरु जी और श्री लारा गौड़ जी महला पहला कार गुरु प्रसाद। जय कर कीर्ता की, जय करते गाओ विचारो, चित कर गाओ सुहेला, सिवर सिरजनहारो तुम गाओ मेरे निरपो का सुहेला। हों वारी जित सुहेलाए सदा सुख होए रहाओ, नित नित जीड़े समालिया नूं देखा गा देवन हार। तेरे जन किमत ना पवे तिस दाते गवन सुमार, संबत साहा लिखिया मिलकर पावो तेल। देव सजना सीसड़ियां जहो वैसा समेल, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸਦਨ ਹਾਰਾ ਸਿਮਰੀਐ ਨਾਨਕ ਸੇ ਦੀ ਅਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸਮੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਗ ਬੜਾਈ ਤੋਏ ਰਾਉ। ਵਿਸ਼ਵ ਜਸਿਆਂ ਕੜੀਆਂ ਪਹਿਰਾਂ, ਥਿਤੀ ਵਾਰੀ ਮਹਾਂ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਣ ਚਵਰੋ ਕਰੇ। ਸਗਲ ਬਨਰਾਏ ਫੁਲੰਤ

ਤੇਰੀ ਆਰਤੀ ਅਨਹਤਾ ਸ਼ਬਦ ਬਾਜ ਅੰਤ ਫੇਰੀ ਰਾਉ ਸਹਿਸ ਪਵ ਨੈਣ ਨਨ ਨੈਣ ਹੈ ਤੋਇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਪਵ ਗੰਧ ਇਵ ਚਲਤ ਮੋਈ ਸਭ ਮੈਂ ਜੋਤ ਜੋਤ ਹੈ ਸੋਏ ਇਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੁਵਾਰਤੀ ਹੋਏ ਹਰ ਚਰਨ ਕਵਲ ਮਕਰਾਂਦ ਲੋਭਿਤ ਮਨੋ ਅਨ ਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰ ਪਾਵੇ ਜਾਂ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵ ਭਰਿਆ ਮਿਲ ਸਾਧੂ ਖੰਡਲ ਖੰਡਾਹੀ ਪੂਰਵ ਲਿਖਤ ਲਿਖੇ ਗੁਰ ਪਾਇਆ ਮਾਨ ਹਾਰ ਲਿਵ ਮੰਡਲ ਮੰਡਾਹੀ ਕਰ ਸਾਧੂ ਅੰਜਲੀ ਪੁਨ ਵਡਾਹੀ ਕਰ ਡੰਡਾਓਤ ਪੁਨ ਵਡਾਹੀ ਰਾਉ ਸਾਖਤ ਹਰ ਸਾਧ ਨ ਜਾਣਿਆ ਤਿਨੇ ਅੰਤਰ ਹਮੈ ਕੰਡਾਹੀ ਜਿਉਂ ਜਿਉਂ ਚਲੈ ਚਿਵ ਦੁਖ ਪਾਵਹੀ ਜਮਕਾਲ ਸਹਿ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸੁਮਾਣੀ ਦੁਖ ਜਨਮ ਮਰਨ ਪਵ ਖੰਡਾਹੀ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾਹੀ ਜਨ ਨਾਨਕ ਨਾਮ ਦਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਈ ਰਾ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਖਾਟ ਚਲੋ ਹਰਲਾ ਅੱਗ ਬਸਨ ਸੁਹੇਲਾ ਆਉ ਦੇ ਘਟੈ ਦਿਨ ਸਰੈਣਾ ਰੇ ਮਨ ਗੁਰਮਿਲ ਕਾਲ ਸਵਾਰੀ ਰਹਾ ਹੋਏ ਸੰਸਾਰ ਵਿਕਾਰ ਸੰਸੇ ਮੈਂ ਤਰੇ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵਹਿ ਰਾਸ ਅਗਥ ਕਥਾ ਤਿਨ ਜਾਨੀ ਜਾ ਕੋ ਆਏ ਸੂਈ ਵਿਹਾ ਜੋ ਹਰ ਗੁਰ ਤੇ ਮਨੇ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ

0: ਸਤਿੰਦਰ ਗਿੱਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Thank you for listening to CISK Sikh Radio 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
5: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Assi bol rahe haan Gurdwara Western Singh Sabha Williams Lake BC Canada to. Tusi sanu apna salah mashwara den layi sade is number te sampark kar sakde ho 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਹ ਗੱਲ ਸਮਝ ਲੈਣਾ ਕਿ ਗੁਰਬਾਣੀ ਵਿੱਚ ਜਿੱਥੇ ਗੁਰਮਤ ਹੈ ਨਾ ਉੱਥੇ ਅਨਮਤਾਂ ਦਾ ਖਿਆਲ ਵੀ ਦਿੱਤਾ ਗਿਆ। ਜੋ ਪਹਿਲੀ ਪੰਕਤੀ ਹੈ ਨਾ, ਪਾ ਤਾਲਾਂ ਪਾ ਤਾਲ ਲੱਖ ਆਗਾਸਾਂ ਆਗਾਸ, ਇਹ ਜੋ ਲੱਖ ਸ਼ਬਦ ਹੈ ਇਹ ਦੇਲੀ ਦੀਪਕ ਹੈ, ਪਾਤਾਲ ਦੇ ਨਾਲ ਵੀ ਲੱਗੇਗਾ ਤੇ ਆਗਾਸ ਦੇ ਨਾਲ ਵੀ ਲੱਗੇਗਾ। ਭਾਵ ਲੱਖਾਂ ਹੀ ਪਾਤਾਲ ਤੇ ਲੱਖਾਂ ਹੀ ਆਕਾਸ਼ ਨੇ, ਪਰ ਕਹਿ ਕੌਣ ਰਿਹਾ? ਧਿਆਨ ਦੇਣਾ, ਓੜਕ ਓੜਕ ਪਾ ਥੱਕੇ ਵੇਦ ਕਹਿਣ ਇੱਕ ਵਾਤ, ਵੇਦ ਜਿਹੜੇ ਨੇ ਇੱਕ ਵਾਤ ਵਾਤ ਕਹੀਏ ਜ਼ੁਬਾਨ, ਇੱਕ ਜ਼ੁਬਾਨ ਹੋ ਕੇ ਇਹ ਆਖਦੇ ਨੇ। ਕੀ ਆਖ ਰਹੇ ਨੇ ਕਿ ਇੱਕ ਪਤਾਲ ਤੋਂ ਹੇਠਾਂ ਹੋਰ ਪਤਾਲ, ਉਸ ਤੋਂ ਹੇਠਾਂ ਹੋਰ ਪਤਾਲ, ਇਸ ਤਰ੍ਹਾਂ ਆਕਾਸ਼ ਤੋਂ ਉੱਪਰ ਹੋਰ ਆਕਾਸ਼, ਇਹਨਾਂ ਆਕਾਸ਼ਾਂ ਤੇ ਪਾਤਾਲਾਂ ਦਾ ਜਿਹੜਾ ਅੰਤ ਨੀ, ਇਹ ਲੱਖਾਂ ਹਨ, ਲੱਖਾਂ ਦੀ ਗਿਣਤੀ ਨਾਲ ਕਰ ਦਿੰਦੇ ਨੇ। ਓੜਕ ਓੜਕ ਦਾ ਅਰਥ ਹੈ ਅੰਤ ਤੱਕ, ਇਹਨਾਂ ਦਾ ਅੰਤ ਪਾਉਣ ਲਈ ਅਨੰਤ ਲੋਕ ਯਤਨ ਕਰਦੇ ਰਹੇ, ਇਹਨਾਂ ਦੀ ਭਾਲ ਕਰਦੇ ਕਰਦੇ ਥੱਕ ਗਏ, ਪਰ ਪ੍ਰਭੂ ਦੀ ਅਨੰਤ ਲੀਲਾ ਨੂੰ ਪਾ ਹੀ ਨਹੀਂ ਸਕੇ, ਅੰਤ ਤੱਕ ਭਾਲ ਹੀ ਕਰਦੇ ਰਹੇ, ਕੁਝ ਵੀ ਪ੍ਰਾਪਤ ਨਹੀਂ ਹੋਇਆ। ਬਸ ਇਹ ਕਹੇ ਕਿ ਲੱਖਾਂ ਨੇ ਜੀ, ਲੱਖਾਂ ਨੇ, ਲੱਖਾਂ ਨੇ। ਫਿਰ ਕਿਤਾਬਾਂ ਕੀ ਆਖਦੀਆਂ ਨੇ? ਸਹਿਤ ਕਹੀਏ ਹਜ਼ਾਰ ਨੂੰ, ਅਠਾਰਾਂ ਮਤਲਬ ਅਠਾਰਾਂ, ਸਹਿਤ ਅਠਾਰਾਂ ਮੈਨੇ ਅਠਾਰਾਂ ਹਜ਼ਾਰ, ਗੁਰਮਤ ਨਹੀਂ ਕਹਿ ਰਹੇ। ਇਹ ਕਿਤਾਬਾਂ ਆਖ ਰਹੀਆਂ ਨੇ ਕਿ ਅਠਾਰਾਂ ਹਜ਼ਾਰ ਆਲਮ ਅਕਾਲ ਪੁਰਖ ਵਾਹਿਗੁਰੂ ਨੇ ਬਣਾਏ। ਹਾਂ, ਇਸੇ ਉਹ ਵੀ ਸਹਿਮਤ ਨੇ ਕਿ ਇਹਨਾਂ ਦਾ ਅਸਲਾ, ਇਹਨਾਂ ਦਾ ਮੁੱਢ, ਇਹਨਾਂ ਦਾ ਮੂਲ ਇੱਕੋ ਹੀ ਹੈ, ਅਕਾਲ ਪੁਰਖ ਵਾਹਿਗੁਰੂ ਹੈ, ਉਹਨੇ ਬਣਾਏ, ਉਹਦਾ ਹੀ ਹੁਕਮ ਚੱਲਦਾ ਹੈ। ਹੁਣ ਹਜ਼ੂਰ ਨੂੰ ਸੋਧ ਰਹੇ ਨੇ, ਚੜਿਆ ਸੋਧਣ ਧਰਤ ਲੁਕਾਈ। ਮੈਂ ਤੇ ਕਈ ਵਾਰ ਸੋਧਣ ਨੂੰ ਇਹ ਵੀ ਲੈਂਦਾ ਹਾਂ ਕਿ ਦੇਖੋ, ਦੋ ਪ੍ਰਕਾਰ ਦਾ ਟੀਚਰ ਕੰਮ ਕਰਦਾ। ਜਦੋਂ ਬੱਚਾ ਸਕੂਲ 'ਚ ਪੜ੍ਹਦਾ ਹੁੰਦਾ ਨਾ, ਉਸ ਵੇਲੇ ਹੋਮਵਰਕ ਭੇਜਦੇ, ਕਰਾਇਆ ਜਾਂਦਾ, ਕਲਾਸਵਰਕ ਕਰਾਇਆ ਜਾਂਦਾ, ਟੀਚਰ ਦੇਖਦਾ। ਤੇ ਇੱਕ ਉਹ ਹੈ ਜਿਸ ਵੇਲੇ ਮਨੁੱਖ ਪੇਪਰ ਦਿੰਦਾ, ਉਸ ਵੇਲੇ ਵੀ ਟੀਚਰ ਦੇਖਦਾ। ਪਰ ਜਿਹੜੇ ਸਿਆਣੇ ਨੇ ਉਹ ਸੋਚ ਕੇ ਦੇਖਣ, ਉਹਨਾਂ ਦੋਹਾਂ ਦੀ ਚੈਕਿੰਗ ਵਿੱਚ ਬੜਾ ਫਰਕ ਹੈ। ਕੀ ਫਰਕ ਹੈ? ਜਿਹੜਾ ਤੇ ਕਲਾਸ ਵਰਕ ਹੈ, ਹੋਮਵਰਕ ਹੈ, ਟੀਚਰ ਪਹਿਲਾਂ ਤੇ ਉਹਦੇ ਉੱਤੇ ਏਡਾ ਗੋਲ ਚੱਕਰ ਮਾਰ ਦਿੰਦਾ ਵੀ ਇਹ ਗਲਤ ਹੈ, ਫਿਰ ਨਾਲ ਲਿਖ ਦਿੰਦਾ ਨਾਲ ਵੀ ਇਸ ਤਰ੍ਹਾਂ ਠੀਕ ਹੈ, ਉਹਨੂੰ ਕਹਿੰਦੇ ਸੋਧਣਾ। ਤਾਂ ਕਿ ਇਹ ਕਾਪੀ ਮੁੜ ਉਹਦੇ ਕੋਲ ਜਾਣੀ ਹੈ, ਉਹ ਠੀਕ ਕਰ ਲਵੇ। ਤੇ ਪੇਪਰਾਂ ਵਿੱਚ ਪਤਾ ਕੀ ਕਰਦਾ, ਉਹ ਗੋਲ ਚੱਕਰ ਹੀ ਪਾਈ ਜਾਂਦਾ ਵੀ ਇਹ ਵੀ ਗਲਤ ਹੈ, ਇਹ ਵੀ ਗਲਤ ਹੈ, ਇਹ ਵੀ ਗਲਤ ਹੈ, ਤੇ ਨੰਬਰ ਕੱਟ ਲੈਂਦਾ। ਸਤਿਗੁਰੂ ਜੀ ਜਿੱਥੇ ਵੀ ਕੋਈ ਗਲਤ ਚੀਜ਼ ਨਜ਼ਰ ਆਈ, ਪਹਿਲਾਂ ਉਹਨੂੰ ਪੁਆਇੰਟ ਆਊਟ ਕੀਤਾ, ਫਿਰ ਨਾਲ ਉਹਨੂੰ ਸੋਧਿਆ। ਸਤਿਗੁਰੂ ਜੀ ਹੁਣ ਸੋਧ ਰਹੇ ਨੇ, ਕਹਿੰਦੇ ਵੀ ਵੇਖੋ, ਇਹ ਕਿਉਂ ਲੱਖਾਂ ਗਿਣਤੀ ਕਹਿ ਰਹੇ ਹੋ? ਕਿਉਂ ਹਜ਼ਾਰਾਂ ਦਾ ਸ਼ਬਦ ਨਾਲ ਲਗਾਇਆ? ਲੇਖਾ ਹੋਏ ਤਾਂ ਲਿਖੀ ਹੈ। ਜੇ ਅਕਾਲ ਪੁਰਖ ਵਾਹਿਗੁਰੂ ਦਾ ਲੇਖਾ ਹੋ ਸਕਦਾ ਹੋਵੇ, ਉਹਦੀ ਬਣਾਈ ਰਚਨਾ ਦਾ ਅੰਤ ਪਾਇਆ ਜਾ ਸਕਦਾ ਹੋਵੇ, ਤਾਂ ਤੁਸੀਂ ਕੁਝ ਕਹਿਣ ਦਾ ਯਤਨ ਕਰੋ। ਇਹ ਗੱਲ ਚੇਤੇ ਰੱਖੋ, ਲੇਖਾ ਹੋਏ ਵਿਨਾਸ਼, ਲੇਖਾ ਕਰਦੇ ਰਹੋਗੇ ਤੁਹਾਡਾ ਅੰਤ ਹੋ ਜਾਏਗਾ, ਲੇਖਾ ਨਹੀਂ ਮੁੱਕੇਗਾ, ਤੁਹਾਡਾ ਖਾਤਮਾ ਹੋ ਜਾਏਗਾ। ਕਿਤਨੇ ਕੁ ਸਵਾਸ ਨੇ ਤੁਹਾਡੇ ਕੋਲ, ਕਿੰਨੀ ਕੁ ਸਮਰੱਥਾ ਹੈ ਤੁਹਾਡੇ ਕੋਲ, ਕਿਤਨੀ ਕੁ ਜ਼ਿੰਦਗੀ ਹੈ ਤੁਹਾਡੇ ਕੋਲ, ਇੱਕ ਕਿਣਕੇ ਦਾ ਵੀ ਅਸੀਂ ਵਿਸਥਾਰ ਨਹੀਂ ਕਰ ਸਕਦੇ। ਹਜ਼ੂਰ ਕਹਿੰਦੇ ਨੇ ਫਿਰ ਕੀ ਕਹੀਏ? ਕਹਿੰਦੇ ਨਾਨਕ ਵੱਡਾ ਆਖੀਐ, ਉਹਨੂੰ ਬਸ ਵੱਡਾ ਹੀ ਕਹਿਣਾ, ਕਿੰਨਾ ਕੁ ਵੱਡਾ ਹੈ ਇਹਦੇ ਚੱਕਰ 'ਚ ਨਾ ਪਾਓ। ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ, ਉਹ ਆਪ ਹੀ ਜਾਣਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਭ ਕੁਝ ਜਿਹੜਾ ਕਿਵੇਂ ਕੀਤਾ। ਜੇ ਤੇ ਅਸੀਂ ਗਿਣਤੀ ਮਿਣਤੀ ਚੱਕਰ 'ਚ ਪੈ ਗਏ, ਫਿਰ ਕੁਛ ਨਹੀਂ ਮਿਲਣਾ। ਅਸੀਂ ਗੁਰਦੁਆਰੇ ਆਏ, ਕਿੰਨਾ ਸੋਹਣਾ ਬਿਲਡਿੰਗ ਹੈ, ਕਿੰਨਾ ਕੰਮ ਕੀਤਾ ਹੋਇਆ, ਕਿੰਨਾ ਖਰਚਾ ਹੋਏਗਾ, ਮਾਰਬਲ ਹੀ ਮਾਰਬਲ, ਕਿੰਨਾ ਖਰਚਾ ਹੋਏਗਾ, ਚੰਦੋਆ ਕਿੰਨਾ ਸੋਹਣਾ ਹੈ, ਰੁਮਾਲੇ ਕਿੰਨੇ ਸੋਹਣੇ ਨੇ, ਅੱਗੇ ਸਜਾਵਟ ਕਿੰਨੀ ਸੋਹਣੀ ਹੈ, ਸੰਗਤ ਕਿੰਨੀ ਹੈ, ਸੁਣ ਲਿਆ ਫਿਰ ਤੇ ਸ਼ਬਦ ਸਾਰੇ ਹੀ, ਫਿਰ ਤੇ ਜੋ ਸਤਿਗੁਰ ਨੇ ਕਥਾ ਕਰਾਈ ਸਾਰੀ ਸਾਡੇ ਪੱਲੇ ਪੈ ਗਈ ਫਿਰ ਤੇ। ਜਿਹੜਾ ਮਨੁੱਖ ਇੱਥੇ ਆ ਕੇ ਵੀ ਗਿਣਤੀਆਂ ਮਿਣਤੀਆਂ ਵਿੱਚ ਹੀ ਪਿਆ ਰਹਿੰਦਾ, ਰੁਮਾਲੇ ਦਾ ਕੀ ਰੇਟ ਹੋਏਗਾ, ਇੱਥੋਂ ਦੀ ਸ਼ਾਨੋ ਸ਼ੌਕਤ ਦਾ ਕੀ ਰੇਟ ਹੋਏਗਾ, ਇੱਥੇ ਸੰਗਤ ਦੀ ਕਿੰਨੀ ਗਿਣਤੀ ਹੋਏਗੀ, ਫਿਰ ਜੋ ਅਸਲ ਗੱਲ ਹੈ ਨਾ, ਤੱਤ ਦੀ ਗੱਲ ਹੈ, ਉਹ ਨਹੀਂ ਗ੍ਰਹਿਣ ਕਰ ਸਕਦਾ। ਇਸੇ ਤਰ੍ਹਾਂ ਜਿਹੜਾ ਇਸ ਸੰਸਾਰ ਵਿੱਚ ਆ ਕੇ ਰੱਬ ਦੇ ਲੇਖਿਆਂ ਵਿੱਚ, ਰੱਬ ਦੇ ਅੰਤ ਵਿੱਚ ਹੀ ਪੈ ਜਾਂਦਾ ਹੈ, ਫਿਰ ਉਹ ਪ੍ਰਭੂ ਨੂੰ ਮਿਲ ਨਹੀਂ ਸਕਦਾ, ਅਸਲ ਗੱਲ ਨੂੰ ਸਮਝ ਨਹੀਂ ਸਕਦਾ। ਇਸ ਕਰਕੇ ਹਜ਼ੂਰ ਇਹ ਕਹਿ ਰਹੇ ਨੇ, ਉਹਦੀ ਸਿਫਤ ਸਲਾਹ ਕਰੋ, ਉਹਨੂੰ ਵੱਡਾ ਹੀ ਆਖੋ, ਪਰ ਕਿੱਡਾ ਕੁ ਵੱਡਾ ਹੈ ਇਹ ਲੱਭਣ ਦਾ ਯਤਨ ਨਾ ਕਰੋ। ਹਾਂਜੀ,
1: ਇਹਦੇ ਉੱਤੇ ਇੱਕ ਛੋਟੀ ਜਿਹੀ ਕਹਾਵਤ ਹੈ, ਅੰਬ ਖਾਣੇ ਕੇ ਬੂਟੇ ਗਿਣਨੇ, ਸੁਣੀ ਹੋਵੇਗੀ ਤੁਸੀਂ, ਅੰਬ ਖਾਣੇ ਕੇ ਬੂਟੇ ਗਿਣਨੇ। ਹੁਣ ਪੌਦਿਆਂ ਨੂੰ ਪਤਾ ਨਹੀਂ ਵੀ ਇਸ ਕਹਾਵਤ ਦਾ ਮਤਲਬ ਕੀ ਹੈ। ਆਂਦੇ ਨੇ ਦੋ ਭਰਾ ਇੱਕ ਅੰਬਾਂ ਦੇ ਬਾਗ ਵਿੱਚ ਚਲੇ ਗਏ, ਅੰਬਾਂ ਦਾ ਸੀਜ਼ਨ ਸੀ, ਫਲ ਪੱਕੇ ਹੋਏ ਸਨ। ਇੱਕ ਤਾਂ ਬਾਗ ਵਿੱਚ ਵੜਦਿਆਂ ਸਾਰ ਇਹ ਗਿਣਤੀਆਂ ਕਰਨ ਲੱਗ ਪਿਆ ਕਿ ਬਾਗ ਕਿੰਨੇ ਏਰੀਏ ਵਿੱਚ ਹੈ, ਇਹਦੇ ਵਿੱਚ ਬੂਟੇ ਕਿੰਨੇ ਨੇ, ਇੱਕ ਇੱਕ ਬੂਟੇ ਨੂੰ ਕਿੰਨਾ ਫਲ ਲੱਗਦਾ ਹੋਵੇਗਾ ਤੇ ਮਾਲੀ ਨੂੰ ਕੀ ਬਚਦਾ ਹੋਵੇਗਾ ਤੇ ਕੀ ਇਹਨੂੰ ਮਿਲਦਾ ਹੋਵੇਗਾ। ਦੂਜਾ ਜਿਹੜਾ ਸੀ ਉਹ ਸਿੱਧਾ ਹੀ ਮਾਲੀ ਕੋਲ ਗਿਆ, ਆਂਹਦਾ ਮਾਲੀ ਜੀ ਰਾਮ ਰਾਮ ਜਾਂ ਸਲਾਮਾ ਲੇਖੂ ਜਾਂ ਜੋ ਕੁਝ ਵੀ ਕਿਹਾ। ਮਾਲੀ ਨੇ ਕਿਹਾ ਆਓ ਸਲਾਦ ਜੀ, ਆਓ ਸੱਜਣ ਜੀ, ਆਓ ਬੈਠੋ। ਉਹਨੇ ਪੰਜ ਚਾਰ ਚੰਗੇ ਚੰਗੇ ਅੰਬ ਲਿਆਂਦੇ ਤੇ ਉਹ ਧਾ ਕੇ ਉਹ ਸੱਜਣ ਨੂੰ ਦਿੱਤੇ, ਉਹਨੇ ਝੂਪੇ ਆਨੰਦ ਮਾਣਿਆ। ਸਮਾਂ ਦੋਵਾਂ ਦਾ ਬੀਤ ਗਿਆ, ਸੋਏ ਬਾਗ ਤੋਂ ਬਾਹਰ ਆ ਗਏ ਤੇ ਜਿਸ ਨੇ ਅੰਬ ਝੂਪੇ ਸਨ ਕਹਿਣ ਲੱਗਾ ਸੱਜਣਾ ਤੂੰ ਅੰਬਾਂ ਦੇ ਬਾਗ ਚ ਆਇਆ ਕੀ ਲਿਆ? ਕਹਿੰਦਾ ਮੈਂ ਤੇ ਬੂਟੇ ਗਿਣਦਾ ਰਹੀ, ਮੈਂ ਅਰਬੇ ਸੱਤੇ ਲਾ ਲਾ ਕੇ ਹਿਸਾਬ ਕਿਤਾਬ ਲਾਉਂਦਾ ਰਿਹਾ ਤੇ ਤੂੰ ਕਹਿੰਦਾ ਆਪਾਂ ਦੇ ਮਾਲੀ ਜੀ ਨੂੰ ਰਾਮ ਰਾਮ ਕੀਤੀ ਤੇ ਅੰਬ ਛਕੇ ਤੇ ਆਨੰਦ ਰਿਹਾ। ਲਓ ਆ ਜੇ ਗੱਲ, ਇੱਕ ਹਨ ਅਰਬੇ ਸੱਤੇ ਲਾਉਣ ਵਾਲੇ, ਇੱਕ ਹਨ ਆਨੰਦ ਮਾਣਨ ਵਾਲੇ। ਆਪਾਂ ਨੇ ਆਨੰਦ ਮਾਣਨਾ ਤੇ ਆਨੰਦ ਇਹ ਕਹਿ ਕੇ ਮਾਣਨਾ, ਨਾਨਕ ਵੱਡਾ ਆਖੀ ਹੈ ਆਪੇ ਜਾਣੇ।

ਸਾਧ ਸੰਗਤ ਗੁਰਦੇਵ ਫਰਮਾਉਂਦੇ ਨੇ ਬਹੁਤਾ ਕਰਮ ਉਹਦੀ ਬਖਸ਼ਿਸ਼ ਬਹੁਤ ਹੀ ਵੱਡੀ ਹੈ, ਲਿਖਿਆ ਨਾ ਜਾਏ ਉਸ ਦੀ ਬਖਸ਼ਿਸ਼ ਨੂੰ ਲਿਖਿਆ ਨਹੀਂ ਜਾ ਸਕਦਾ। ਸਾਨੂੰ ਕੋਈ ਕਹੇ ਕਿ ਤੁਸੀਂ ਆਪਣੇ ਘਰ ਦੇ ਸਾਜੋ ਸਮਾਨ ਦੀ ਇੱਕ ਲਿਸਟ ਬਣਾ ਦਿਓ, ਘਰ ਸਾਡਾ ਹੈ, ਅਸੀਂ ਉੱਥੇ ਰਹਿੰਦੇ ਹਾਂ, ਅਸੀਂ ਸਾਰੀਆਂ ਚੀਜ਼ਾਂ ਹੌਲੀ ਹੌਲੀ ਇਕੱਠੀਆਂ ਕੀਤੀਆਂ ਨੇ, ਪਰ ਅਸੀਂ ਥੱਕ ਜਾਵਾਂ, ਅਸੀਂ ਕਹਿੰਦੇ ਨਹੀਂ ਦਿਖੇਗਾ। ਹੋਰ ਜਿਹੜੀਆਂ ਉਹਦੀਆਂ ਬੇਅੰਤ ਬਖਸ਼ਾਂ ਨੇ ਉਹਦਾ ਤੇ ਵਰਣਨ ਕੀਤਾ ਹੀ ਜਾ, ਉਹਨੇ ਬਹੁਤਾ ਕਰਮ ਲਿਖਿਆ ਨਾ ਜਾ। ਵੱਡਾ ਦਾਤਾ, ਉਹ ਬਹੁਤ ਵੱਡਾ ਦਾਤਾ ਹੈ, ਦੇਣ ਵਾਲਾ ਹੈ, ਪਰ ਕਮਾਲ ਦੀ ਗੱਲ ਇਹ ਹੈ ਕਿ ਤਿਲ ਨਾ ਤਮਾਏ, ਉਹਨੂੰ ਕੋਈ ਤਿਲ ਜਿੰਨਾ ਤਮਾ ਨਹੀਂ ਹੈ। ਅਸੀਂ ਅਬਲੇ ਤੇ ਕਿਸੇ ਨੂੰ ਦੇ ਨਹੀਂ ਸਕਦੇ, ਜੇ ਕੁਝ ਦੇ ਦਈਏ ਤੇ ਫਿਰ ਅਸੀਂ ਤਮਾ ਕਰਦੇ ਹਾਂ ਵੀ ਅਸੀਂ ਇਹਨੂੰ ਦਿੱਤਾ ਹੈ, ਕਮ ਅਜ਼ ਕਮ ਇਹਨੂੰ ਸਾਡਾ ਅਹਿਸਾਨ ਤੇ ਮੰਨਣਾ ਚਾਹੀਦਾ, ਇਹਨੂੰ ਸਾਡਾ ਨਾ ਸ਼ੁਕਰਾ ਤੇ ਨਹੀਂ ਹੋਣਾ ਚਾਹੀਦਾ, ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਕਹਿੰਦੇ ਹਾਂ। ਪਰ ਵਾਹਿਗੁਰੂ ਅਕਾਲ ਪੁਰਖ ਨੇ ਐਸਾ ਕਦੇ ਨਹੀਂ। ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਇੱਕ ਸਵੱਈਆ ਲਿਖ ਕੇ ਸਮਝਾਇਆ, ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਵਾਰ ਗਨੀਮਨ ਗਾਰੇ, ਪੱਛ ਪਸੂ ਨਗ ਨਾਗ ਨਰਾਦਵ ਸਰਬ ਸਮੇਂ ਸਭ ਕੋ ਪੋਖਤ ਹੈ, ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਨ ਵਿਚਾਰ ਹੈ, ਦੀਨ ਦਿਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੇਖਣਾ। ਸਾਡੀਆਂ ਕਮਜ਼ੋਰੀਆਂ ਦਾ ਉਹਨੂੰ ਪਤਾ ਹੈ, ਪਰ ਫਿਰ ਵੀ ਉਹ ਦੇਣ ਤੋਂ ਨਹੀਂ ਹਾਰਦਾ ਥੱਕਦਾ ਨਹੀਂ। ਪਰ ਸਕਦੇ ਜੇ ਕੋ ਏਕ ਕਰੇ ਚੰਗਿਆਈ, ਬੰਦੇ ਕੋਲ ਚੰਗਿਆਈ ਹੋ ਜਾਏ, ਮਨ ਚ ਤਾਂ ਬਹੁਤ ਵਿਫਾਵ ਹੈ, ਆਪਣੇ ਮਨ ਵਿੱਚ ਚਿੱਤ ਵਿੱਚ ਬੜਾ ਵਿਫਲਦਾ, ਬੜਾ ਚੌੜਾ ਹੋ ਕੇ ਦੱਸਦਾ ਲੋਕਾਂ ਨੂੰ ਮੈਂ ਆ ਕੀਤਾ, ਪਰ ਕਹਿੰਦੇ ਇਹ ਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪੁੱਛੋ। ਅਕਾਲ ਪੁਰਖ ਇੰਨਾ ਕੁਝ ਦਿੰਦਾ, ਅਸੀਂ ਉਹਦੀ ਭਗਤੀ ਕਰੀਏ ਤਾਂ ਵੀ ਨਾ ਕਰੀਏ ਤਾਂ ਵੀ ਉਹ ਨਹੀਂ ਕਦੇ ਪਸ਼ਚਾਤਾਪ ਕਰਦਾ। ਤੋ ਮਹਾਰਾਜ ਨੇ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਦਿਲ ਨਾ ਤਮਾਏ, ਕਿਤੇ ਮੰਗਣਾ ਜੋ ਦੇ ਅਪਾਰ, ਉਹਦੀ ਦਰਗਾਹ ਵਿੱਚ ਕਿਤਨੇ ਹੀ ਮੰਗਣ ਵਾਲੇ ਹਨ, ਚੇਤੇ ਦਾ ਮਤਲਬ ਕਿਤਨੇ ਹੀ ਮੰਗਣਾ ਮੰਗਦੇ ਹਨ, ਜੋਧ ਅਪਾਰ ਬੜੇ ਬੜੇ ਸੂਰਮੇ ਉਹਦੇ ਡਰ ਤੋਂ ਮੰਗਦੇ ਨੇ, ਹੇ ਦਾਤਾ ਸਾਨੂੰ ਬਾਹੂਬਲ ਦੇ, ਸਾਨੂੰ ਸ਼ਕਤੀ ਦੇ, ਅਸੀਂ ਇਉਂ ਕਰਦੇ। ਕੇਤਿਆ ਗਣਤ ਨਹੀਂ ਵਿਚਾਰ, ਉਹਨਾਂ ਮੰਗਣ ਵਾਲਿਆਂ ਦੀ ਗਿਣਤੀ ਦੀ ਵਿਚਾਰ ਨਹੀਂ ਕੀਤੀ ਜਾ ਸਕਦੀ। ਕੇਤੇ ਖੱਪ ਟੁੱਟੇ ਬੇਕਾਰ, ਕਿਤਨੇ ਹੀ ਐਸੇ ਜੀਵ ਹਨ ਜਿਹੜੇ ਉਸਦੇ ਦਿੱਤੇ ਹੋਏ ਪਦਾਰਥਾਂ ਨੂੰ ਲੈ ਕੇ ਵਿਕਾਰਾਂ ਵਿੱਚ ਟੁੱਟ ਜਾਂਦੇ, ਭੈੜੇ ਕੰਮਾਂ ਵਿੱਚ ਪਏ ਹੋਏ ਖਤਮ ਹੋ ਜਾਂਦੇ। ਕਿਤੇ ਲੈ ਲੈ ਮੁੱਕਰ ਪਾ, ਕਿਤਨੇ ਇਹੋ ਜਿਹੇ ਵੀ ਨੇ ਜਿਹੜੇ ਉਸ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਲੈਂਦੇ ਨੇ ਤੇ ਫਿਰ ਇਹ ਵੀ ਕਹਿੰਦੇ ਨੇ ਜੀ ਤੁਹਾਨੂੰ ਤਾਂ ਦਿੱਤਾ ਹੀ ਕੱਖ ਨਹੀਂ, ਉਹਨੂੰ ਮੁੱਕਰ ਜਾਂਦੇ। ਕਿਤੇ ਲੈ ਲੈ ਮੁੱਕਰ ਪਾਏ, ਕਿਤੇ ਮੂਰਖ ਖਾ ਹੀ ਖਾਏ, ਕਿਤਨੇ ਐਸੇ ਮੂਰਖ ਨੇ ਜਿਹੜੇ ਖਾਣ ਤੇ ਹੀ ਲੱਗੇ ਹੋਏ। ਇਹਦਾ ਮਤਲਬ ਇਹ ਨਹੀਂ ਖਾਣਾ ਨਹੀਂ, ਪਰ ਜੀਵਨ ਨੂੰ ਨਿਰਾ ਖਾਣ ਲਈ ਲਾ ਦੇਣਾ ਵੀ ਠੀਕ ਨਹੀਂ। ਇਸ ਦੇ ਵੀ ਸਿਆਣਿਆਂ ਨੇ ਕਿਹਾ ਵੀ ਖਾਓ ਜੀਣ ਲਈ, ਨਾ ਕਿ ਜੀਓ ਖਾਣ ਲਈ। ਤੋ ਕਿਤਨੇ ਮੂਰਖ ਐਸੇ ਨੇ ਜਿਹੜੇ ਖਾਣ ਤੇ ਹੀ ਲੱਗੇ ਹੋਏ ਨੇ, ਕਿ ਦੁੱਖ ਭੁੱਖ ਸਦਮਾਰ, ਕਿਤਨੇ ਐਸੇ ਨੇ ਜਿਨ੍ਹਾਂ ਨੂੰ ਦੁੱਖ ਭੁੱਖ ਦੀ ਸਦਾ ਮਾਰ ਪੈਂਦੀ ਹੈ। ਪਰ ਗੁਰਦੇਵ ਕਹਿੰਦੇ ਇਹ ਪੇ ਦਾਤ ਤੇਰੀ, ਹੇ ਦਾਤਾਰ ਇਹ ਵੀ ਤੇਰੀ ਦਾਤ ਹੈ, ਇਹ ਵੀ ਬਖਸ਼ਿਸ਼ ਹੈ। ਕਿਉਂ ਬਖਸ਼ਿਸ਼ ਕਹੀ? ਆਖਿਆ ਜਦੋਂ ਤੂੰ ਕਿਸੇ ਨੂੰ ਦੁੱਖ ਦਿੰਦਾ ਉਹ ਦਾਰੂ ਬਣ ਜਾਂਦਾ, ਦੁੱਖ ਦਾਰੂ ਸੁੱਖ ਰੋਗ ਬਹਿਆ, ਉਹਨੂੰ ਰੱਬ ਚੇਤੇ ਆਉਣ ਲੱਗ ਪੈਂਦਾ। ਵੀਰ ਜੀ ਕਈ ਵਾਰੀ ਇਹ ਗੱਲ ਕਹਿ ਚੁੱਕੇ ਨੇ, ਅਸੀਂ ਆਪਣੀਆਂ ਕਾਰਾਂ ਤੇ ਲਿਖਿਆ ਹੋਇਆ ਇਹ ਪੇ ਦਾਤ ਤੇਰੀ ਦਾਤਾ, ਪਰ ਅਗਲੀ ਪੰਕਤੀ ਨਹੀਂ ਅਸੀਂ ਪੜ੍ਹਦੇ, ਪਹਿਲੀ ਨਹੀਂ ਪੰਕਦੇ ਕਿ ਜੇ ਦੁੱਖ ਆ ਗਿਆ ਤਾਂ ਉਹ ਵੀ ਤੇਰੀ ਦਾਤ ਹੈ।
ਉਦੋਂ ਅਸੀਂ ਰੋਣ ਲੱਗ ਪੈਂਦੇ। ਕਾਰ ਤੇ ਮਿਲ ਗਈ ਤੇ ਕਿਹਾ ਵੀ ਤੇਰੀ ਦਾਤ ਹੈ, ਪਰ ਜੇ ਕੋਈ ਤਕਲੀਫ ਆ ਗਈ, ਗੁਰੂ ਸਾਹਿਬ ਕਹਿੰਦੇ ਨਹੀਂ ਉਹ ਵੀ ਤੇਰੀ ਦਾਤ ਹੈ, ਉਹ ਵੀ ਸਾਡੇ ਭਲੇ ਵਾਸਤੇ ਹੈ, ਕਿਉਂਕਿ ਅਸੀਂ ਤੈਨੂੰ ਭੁੱਲ ਜਾਂਦੇ ਹਾਂ, ਤੂੰ ਫਿਰ ਸਾਨੂੰ ਯਾਦ ਕਰੋ। ਕਹਤੇ ਹਾਂ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਾ ਤਾਰ। ਹੁਣ ਪਾਤਸ਼ਾਹ ਕਹਿੰਦੇ ਬੰਦ ਕਲਾਸੀ ਭਾਣੇ ਹੋਏ, ਮਾਇਆ ਦੇ ਮੋਹ ਵਿੱਚ ਬੰਨੇ ਜਾਣਾ ਤੇ ਉਸ ਤੋਂ ਖੁਲਾਸੀ ਪ੍ਰਾਪਤ ਕਰਨੀ, ਇਹ ਵੀ ਤੇਰੇ ਭਾਣੇ, ਇਹ ਵੀ ਤੇਰੇ ਹੁਕਮ ਵਿੱਚ ਹੈ। ਜੇ ਤੂੰ ਮਿਹਰ ਕਰੇ ਕਿਸੇ ਨੂੰ ਸਮਝ ਦੇ ਦੇਵੇਂ, ਉਹ ਤੇਰੀ ਮਾਇਆ ਨੂੰ ਲੈ ਕੇ ਵੀ ਉਹਦੇ ਵਿੱਚ ਫਸਦਾ ਨਹੀਂ, ਕਹਿੰਦਾ ਨਹੀਂ ਮੇਰਾ ਕੁਛ ਨਹੀਂ, ਇਹ ਅਕਾਲ ਪੁਰਖ ਦਾ। ਹੋਰ ਆਖ ਨਾ ਸਕੇ ਕੋਈ, ਆਖਿਆ ਹੋਰ ਕੋਈ ਇਸ ਬਾਰੇ ਦੱਸ ਨਹੀਂ ਸਕਦਾ, ਬਸ ਇੱਕੋ ਇੱਕ ਤਰੀਕਾ ਹੈ, ਤੇਰੀ ਰਜ਼ਾ ਵਿੱਚ ਤੁਰੇ ਤੋਂ ਬਿਨਾਂ ਇਸ ਮੋਹ ਤੋਂ ਛੁਟਕਾਰਾ ਨਹੀਂ ਹੋ ਸਕਦਾ। ਪਰ ਜੇ ਕੋ ਖਾਇਕ, ਇਹ ਖਾਇਕ ਅੱਖਰ ਜਿਹੜਾ ਇਹਦਾ ਅਰਥ ਹੈ ਮੂਰਖ, ਗੱਪੀ। ਜੇ ਕੋਈ ਗੱਪੀ ਆਦਮੀ ਇਹ ਗੱਲ ਕਹਿਣਾ ਚਾਹੇ ਕਿ ਮੈਂ ਦੱਸ ਸਕਦਾ ਹਾਂ, ਕਹਿੰਦੇ ਉਹ ਮੂਰਖ ਹੈ, ਉਹ ਗੱਪੀ ਹੈ, ਉਹਦੀ ਗੱਲ ਵਿੱਚ ਕੋਈ ਵਜ਼ਨ ਨਹੀਂ। ਉਹ ਜਾਣੈ ਜੇਤੀਆਂ ਮੋਹ ਖਾਏ, ਮੋਹ ਦੇ ਹਾਏ ਨੂੰ ਸਿਹਾਰੀ ਹੈ, ਇਹਦਾ ਅਰਥ ਹੈ ਮੂੰਹ ਉੱਤੇ। ਉਹ ਹੀ ਜਾਣੇਗਾ ਕਿ ਇਸ ਤਰ੍ਹਾਂ ਦੀ ਗੁਸਤਾਖੀ ਕਰਨ ਕਰਕੇ ਉਹਨੂੰ ਕਿੰਨੀਆਂ ਕੁ ਮੂੰਹ ਤੇ ਸੱਟਾਂ ਪੈਣਗੀਆਂ, ਇਹੋ ਹੀ ਜਾਣ ਗੱਲ ਕੀ। ਹੁਣ ਪਾਤਸ਼ਾਹ ਫੈਸਲਾ ਕਰਨ ਲੱਗੇ, ਆਪੇ ਜਾਣੈ ਆਪੇ ਦੇ, ਉਹ ਆਪ ਹੀ ਜਾਣਦਾ ਤੇ ਆਪ ਹੀ ਦਿੰਦਾ। ਆਖੇ ਸੇਵੇ ਕਈ ਕੇ, ਇਹੋ ਜਿਹੇ ਵੀ ਹੈਗੇ ਨੇ ਜਿਹੜੇ ਇਹ ਗੱਲ ਕਹਿ ਰਹੇ ਨੇ, ਉਹ ਜੀ ਉਹ ਆਪ ਹੀ ਜਾਣਦਾ ਹੈ, ਆਪ ਹੀ ਦਿੰਦਾ, ਅਸੀਂ ਮੂਰਖ ਕੀ ਜਾਣ ਸਕਦੇ ਹਾਂ। ਹੁਣ ਪਾਤਸ਼ਾਹ ਖਿਰਲੀ ਪੰਕਤੀ ਕਹਿੰਦੇ ਨੇ, ਉਹ ਹੈ ਬੰਦਾ ਭਾਗਾਂ ਵਾਲਾ, ਜਿਸ ਨੂੰ ਬਖਸ਼ੇ ਸਿਫਤ ਸਾਲਾ, ਜਿਸ ਨੂੰ ਬਖਸ਼ੇ।

0: सत्संगत पातशाह फरमांदे ने अमल गुण, उस वाहिगुरु अकाल पुरख के जो गुण हैं वो अमुल हैं। अमुल किसनू कहते हैं? जिसका मुल ना पाया जा सके। रोज तुसी पढ़ते हो, सब सुरती मिल सुरत कमाई, सब कीमत मिल कीमत पाई, ज्ञानी ज्ञानी गुर गुर हाई कह न जाई तेरी, भाव उसके गुणा की कीमत नहीं पाई जा सकती। अमुल व्यापार आ जिहड़ा तुसी कम कर रहे हो यह है उसके गुणा का व्यापार कर, गुणा नूं जानना, गुणा बारे समझना, यह व्यापार है। व्यापार तो लैण देण नूं कहिंदे ना, अहीं तुहानूं सुनाई जांदे आ, तुसीं सुनी जांदे हो, व्यापार हो गया। तो पातशाह इस लिए कहिंदे ने वणज करो, वणजारे हो, वखर ले हो संभाल, तैसी वस्त विसाई है जैसी निभ है नाल, अगै शाह सुजान है लैसी वस्त संभाल। वो पुछेगा जिमें तुसी अपने बच्चे नूं 10 रुपए का नोट दे के बाजार भेजो, जा आ बेटा चीज खरीद के लिया, तो मां बाप पुछते ने बेटा चीज की लिया, दिखा जरा किन्ने पैसे लगे ने, घटे ने कि वधे ने, कोई नकली चीज तो नहीं लिया। जिस अकाल पुरख परमात्मा ने सानू स्वास्थ्य की पूंजी दे के मात लोग भेजा, वो पुछेगा अगे शाह सुजान है लैसी वस्त संभाल। पातशाह कहते तैसी वस्त विसाई है जैसी निभ है, वो वस्तु खरीदो। ये जो असी कर रहे हैं यह है उसके गुणा का व्यापार, यह भी अमुल है, इनू किसे कीमत नाल तोलिया नहीं जा सकता। किवें करना? असी कीर्तन दरबार कराने ना, तो कदे प्रबंधकों नूं पुछो लखां रुपये खर्च हो नहीं करा था, तो जे किसी नूं पुछिए भाई फलाने रागी सी ने किहड़ा शब्द पढ़िया सी, है याद नहीं, पता नहीं किहड़ा पढ़िया सी, सुनिया जरूर की गल, तो इहो जिहा व्यापार तो फिर घाटे बंदा हो गया जी, याद ही कोई। पर जपजी साहब तुसी जदों पाठ करोगे तुहानू इसकी एक अखर टूंबेगा, याद करेगा। यह व्यापार अमुलक हो गया, इहदी कीमत नहीं पाई जा सकती। अमुल गुण मुल व्यापार, अमुल व्यापारी ये हुण तुसी व्यापार करने वाले व्यापारी हो, तुसी भी अमुल, तुहाडी भी कोई कीमत नहीं पाई। पातशाह कहिंदे जिस दे हिरदे विच परमेश्वर का नाम है, जिस नाम हृदय सोई वड राजा, जिस नाम हृदय जिस पूरे काज। भाई तुसी भी अमुल हो, अमुल भंडार, वाहिगुरु के गुणा का जो भंडार है वह भी अमुल है। अमुल आवे जेड़े इत्थे आए ने संसार विच, वह भी अमुल ने, पर अमुल लै जाए जेड़े उसके गुणा का लाह खट के लै जाएंगे, वह भी अमुल ने। अमुल पाए अमुला समाहे, पाए तो मतलब है प्यार करना, जेड़े उसके गुणा नाल प्यार करते ने वह भी अमुल ने, और वह गुणा नाल प्यार करते करते गुणा वाले विच समा जाते। गुरु अमरदास जी ने अपनी बाणी च बहुत चंगा लिखा है, गुण कह गुणी समा बने। वो जो गुणा का मालक है, जो दे भी तुसी एक मिकता चाहते हो तो गुण कहो, होर काम छड़ के गुण कह गुणी समापने। ज्यों ज्यों उसके गुणा का वर्णन करोगे तुहाडी नेड़ता होगी, एकमिकता होगी। तो महाराज ने अमुल भाए अमुला समाए, जो अकाल पुरख के प्रेम च लगे ने वह भी अमुल हैं, और जेड़े उसकी कीर्ति करते करते उसका रूप हो गए ने, हर हर जन दोए एक है, बिब विचार कछ नाहे, जल से उपज तरंग ज्यों जल ही बिखै समाहे। भगत जी ने ठीक आख्या, हे वाहिगुरु जब हम होते तब तू नाही, अब तू ही मैं नाही, अनल अगम जैसे लहर मैं उदद। उदद कहे समुद्र, जिमें समुद्र विचों लहर उठदियां फिर समुद्र विच ही समा जांदियां, इस तरह ही जल केवल जल माही। बस ये है तरीका, तुसी इन्ने अभेद हो जाओ, इन्ने भिज जाओ कि तुहाडा ध्यान होर किसे पासे ना जाए, ਇਹ ਹੈ ਇੱਕ ਮਿਕਤਾ ਦੀ ਅਵਸਥਾ, ਇਹ ਵੀ ਅਮੁੱਲ ਹੈ, ਅਮੁੱਲ ਧਰਮ। ਹੁਣ ਇਹ ਧਰਮ ਸ਼ਬਦ ਜਿਹੜਾ ਇਹਨੂੰ ਅੱਗੇ ਵੀ ਥੋੜਾ ਜਿਹਾ ਆਪਾਂ ਵਿਚਾਰਿਆ ਤੇ ਹੁਣ ਇਹਨੂੰ ਹੋਰ ਵਿਚਾਰ। ਅਕਾਲ ਪੁਰਖ ਪਰਮਾਤਮਾ ਨੇ ਸੰਸਾਰ ਨੂੰ ਚਲਾਉਣ ਲਈ ਇੱਕ ਵਿਧਾਨ, ਇੱਕ ਨਿਯਮ ਬਣਾਇਆ, ਉਹਨੂੰ ਧਰਮ ਕਹਿੰਦੇ, ਉਹ ਵੀ ਅਮੁੱਲ ਹੈ। ਉਸਦੇ ਉਸ ਧਰਮ ਦੇ ਵਿਧਾਨ ਦੇ ਮੁਤਾਬਕ, ਕਾਇਦੇ ਕਾਨੂੰਨ ਦੇ ਮੁਤਾਬਕ ਸੂਰਜ ਟਾਈਮ ਸਿਰ ਚੜ੍ਹਦਾ, ਛਪ ਜਾਂਦਾ, ਚੰਦਰਮਾ ਆ ਕੇ ਆਪਣੀ ਡਿਊਟੀ ਕਰਦਾ। ਗੱਲ ਕੀ, ਇੱਕ ਐਸਾ ਨਿਯਮ ਉਸਨੇ ਬਣਾਇਆ, ਇਹ ਵੀ ਅਮੁੱਲ ਹੈ। ਅਮੁੱਲ ਦੀ ਬਾਣ ਉਸਦੀ ਜੋ ਕਚਹਿਰੀ ਹੈ, ਜਿੱਥੇ ਬੈਠ ਕੇ ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਨਿਰਣਾ ਕਰਦਾ, ਉਹ ਵੀ ਅਮੁੱਲ ਹੈ। ਅਮੁੱਲ ਤੁਲ, ਤੁਲ ਦਾ ਮਤਲਬ ਹੈ ਤਕੜੀ, ਜਿਹਦੇ ਉੱਤੇ ਉਹ ਤੋਲਦਾ। ਦੇਖੋ ਨਾ, ਰੋਜ਼ ਆਪਾਂ ਪੜ੍ਹਦੇ ਹਾਂ ਚੰਗੇ ਆਈਆਂ ਬੁਰੇ ਆਈਆਂ, ਵਾਚੈ, ਹੁਣ ਬਹੁਤੇ ਦੇ ਵਾਜਾ ਹੀ ਪੜ ਜਾਂਦੇ। ਉੱਥੇ ਹੈ ਵਾਚੈ, ਵਾਚਦਾ ਹੈ, ਉਹਦੀ ਕਚਹਿਰੀ ਵਿੱਚੋਂ, ਕਚਹਿਰੀ ਵੀ ਅਮੁੱਲ ਹੈ ਤੇ ਉਹ ਤਕੜੀ ਵੀ ਅਮੁੱਲ ਹੈ। ਉਹ ਪ੍ਰਵਾਨ ਵੱਟਾ ਜਿਹਦੇ ਨਾਲ ਉਹ ਚੰਗੇ ਮੰਦੇ ਘੱਟ ਵੱਧਾ ਲੈਣ, ਉਹ ਵੀ ਅਮੁੱਲ ਹੈ। ਅਮੁੱਲ ਬਖਸ਼ਿਸ਼, ਉਹਦੀ ਬਖਸ਼ਿਸ਼ ਵੀ ਅਮੁੱਲ ਹੈ। ਔਰ ਨਿਸ਼ਾਨ, ਹੁਣ ਨਿਸ਼ਾਨ ਸ਼ਬਦ ਦੇ ਲੈ, ਇਹ ਹੈ ਤੇ ਸੌਖਾ, ਜਿਹੜੀਆਂ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ ਜਾਂ ਉਹਦੀ ਮਿਹਰ ਦੀ ਜਿਹੜੀ ਲੱਗੀ ਹੋਈ ਮੋਹਰ ਹੈ, ਉਹ ਵੀ ਅਮੁੱਲ ਹੈ, ਉਹਦੀ ਕੋਈ ਕੀਮਤ ਨਹੀਂ। ਔਰ ਉਹ ਕਿਸੇ ਕੀਮਤ ਨਾਲ ਪ੍ਰਾਪਤ ਵੀ ਨਹੀਂ ਕੀਤੀ ਜਾ ਸਕਦੀ। ਮਹਾਰਾਜ ਨੇ ਕਿਹਾ, ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ। ਜਿਹਨਾਂ ਤੇ ਬਖਸ਼ਿਸ਼ ਹੋ ਗਈ ਹੈ ਔਰ ਜਿਹਨਾਂ ਤੇ ਉਹਦੀ ਇਹ ਨਿਸ਼ਾਨ, ਇਹ ਠੱਪਾ, ਇਹ ਮੋਹਰ ਲੱਗ ਗਈ ਹੈ, ਉਹ ਵੀ ਅਮੁੱਲ ਹੈ। ਅਮੁੱਲ ਕਰਮ, ਉਹਦਾ ਬਖਸ਼ਿਸ਼ ਵੀ ਅਮੁੱਲ ਹੈ। ਅਮੁੱਲ ਫੁਰਮਾਨ, ਉਹਦਾ ਜੋ ਆਰਡਰ ਹੈ, ਆਦੇਸ਼ ਹੈ, ਉਹ ਵੀ ਅਮੁੱਲ ਹੈ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਬਈ ਜਿਹੜਾ ਹੈ ਹੀ ਅਮੁੱਲ, ਜਿਹੜਾ ਅੰਦਾਜ਼ਿਆਂ ਤੋਂ ਪਰੇ ਹੈ, ਉਹਨੂੰ ਕਿਸੇ ਤਰ੍ਹਾਂ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਆਖ ਆਖ ਰਹੇ ਲਿਵ ਲਾਏ, ਅਨੇਕਾਂ ਹੀ ਲਿਵ ਲਾ ਕੇ ਅੰਦਾਜ਼ੇ ਲਾਉਂਦੇ ਲਾਉਂਦੇ ਲਾਉਂਦੇ ਲਾਉਂਦੇ ਥੱਕ ਗਏ। ਆਖ ਆਖ ਰਹੇ ਲਿਵ ਲਾਏ, ਹੁਣ ਆਖਣ ਵਾਲਿਆਂ ਦਾ ਵੀ ਥੋੜ੍ਹਾ ਜਿਹਾ ਵਰਣਨ ਸੁਣ ਲਓ। ਆਖ ਹੈ ਵੇਦ ਪਾਠ ਪੁਰਾਣ, ਚਾਰ ਵੇਦ ਨੇ, 18 ਪੁਰਾਣ ਨੇ, ਖੱਟ ਸ਼ਾਸਤਰ ਨੇ, ਉਹ ਵੀ ਕਹਿ ਰਹੇ ਨੇ। ਆਖੇ ਪੜ੍ਹੇ ਕਰੇ ਵਖਿਆਣ, ਜਿਹਨਾਂ ਨੂੰ ਥੋੜ੍ਹੀ ਜਿਹੀ ਜ਼ਿਆਦਾ ਮਤ ਮਿਲ ਗਈ, ਉਹ ਵਖਿਆਣ ਕਰਕੇ ਉਪਦੇਸ਼ ਕਰਕੇ ਕਹਿ ਰਹੇ ਨੇ, ਕਹਿੰਦੇ ਉਹ ਵੀ ਕਹਿ ਰਹੇ ਨੇ। ਆਖੇ ਬ੍ਰਹਮੇ, ਆਖੇ ਇੰਦਰ, ਬ੍ਰਹਮੇ ਵੀ ਆਖ ਰਹੇ, ਇੰਦਰ ਇੱਕ ਨਹੀਂ, ਅਨੇਕਾਂ ਹੀ ਬ੍ਰਹਮੇ, ਅਨੇਕਾਂ ਹੀ ਇੰਦਰ ਉਹਦੀ ਉਸਤ ਕਰ ਰਹੇ ਨੇ। ਆਖੇ ਗੋਪੀ ਤੈ ਗੋਬਿੰਦ, ਗੋਪੀਆਂ ਵੀ ਕਹਿ ਰਹੀਆਂ ਤੇ ਕਾਨ ਵੀ ਕਹਿ ਰਹੇ। ਇੱਥੇ ਗੋਬਿੰਦ ਦਾ ਮਤਲਬ ਵਾਹਿਗੁਰੂ ਕਾਲ ਪੁਰਖ ਨਹੀਂ, ਗੋਬਿੰਦ ਕਾਨ ਕ੍ਰਿਸ਼ਨ, ਔਰ ਗੋਬਿੰਦ ਵੀ ਇੱਕ ਨੇ, ਕਾਨ ਇੱਕ ਨਹੀਂ ਹੈਗਾ, ਕੋਈ ਬਹੁਵਚਨ ਹੈ। ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਸ਼ਿਵਜੀ, ਆਖੇ ਸਿੱਧ, ਬੜੇ ਬੜੇ ਸਿੱਧ ਪੁੱਜੇ ਹੋਏ ਲੋਕ, ਆਖੇ ਕੀਤੇ ਕੀਤੇ ਬੁੱਧ, ਕਿਤਨੇ ਹੀ ਉਹਦੇ ਬਣਾਏ ਹੋਏ ਬੁੱਧ ਬੁੱਧੀਵਾਨ, ਉਸ ਦੇ ਗੁਣ ਗਾ ਰਹੇ ਨੇ। ਆਖੇ ਦਾਨਵ, ਜਿਹੜੇ ਦੈਤ ਨੇ ਨਾ, ਉਹ ਵੀ ਕਹਿੰਦੇ ਨੇ, ਉਹ ਵੀ ਪਰਮਾਤਮਾ ਦੀ ਸਿਲਸਿਲਾ ਕਰਦੇ ਨੇ, ਦੇਵ ਦੇਵਤੇ ਵੀ ਕਰਦੇ ਨੇ। ਔਰ ਆਖੇ ਸੁਰ ਨਰ ਮੁਨ ਜਨ, ਅਸਲ ਵਿੱਚ ਸਾਸਤ ਕੋਈ ਦੇਵਤਾ ਤੇ ਦੈਂਤ ਵੱਖਰੇ ਨਹੀਂ ਹੈਗੇ, ਇੱਥੇ ਹੀ ਬੰਦੇ ਦੇਵਤੇ ਵੀ ਹੈਗੇ ਨੇ, ਦੈਂਤ ਵੀ ਹੈਗੇ। ਇੱਕ ਬੰਦਾ ਪੀ ਕੇ ਸ਼ਰਾਬ ਉੱਥੇ ਖਰੂਦ ਪਾਏ ਤਾਂ ਕੀ ਆਉਂਦੇ ਨੇ, ਛੱਡੋ ਜੀ ਪਰਾਂ, ਇਹ ਤੇ ਰਾਕਸ਼ਸ਼ ਹੈ। ਲੈ ਹੈ ਬੰਦਾ ਹੀ, ਦੋ ਅੱਖਾਂ ਦੋ ਕੰਨ ਨੱਕ ਮੂੰਹ, ਉਹਨੂੰ ਤੁਸੀਂ ਰਾਕਸ਼ਸ਼ ਕਹਿ ਦਿੱਤੇ। ਇੱਕ ਬੰਦਾ ਚੰਗੇ ਕੰਮ ਕਰਦਾ, ਹਾਂਜੀ ਇਹ ਤੇ ਦੇਵਤਾ ਹੈ। ਤੋ ਬੰਦਾ ਹੀ ਸੁਭਾਅ, ਰਾਕਸ਼ਸ਼ ਸੁਭਾਅ ਵਾਲੇ ਵੀ ਦੇਵਤੇ ਸੁਭਾਅ ਵਾਲੇ, ਸਭ ਉਹਦੀ ਉਸਤ ਕਰ ਰਹੇ ਨੇ। ਆਖੇ ਸੁਰ ਨਰ ਮੁਨ ਜਨ, ਉਹਦੀ ਸੇਵਾ ਕਰਦੇ ਸੇਵਕ ਲੋਕ ਸਭ ਉਹਦੀ ਗੁਣ ਗਾ ਰਹੇ ਨੇ, ਚਾਹੇ ਉਹ ਦੇਵਤੇ ਬਿਰਤੀ ਵਾਲੇ ਨੇ, ਚਾਹੇ ਮਨੁੱਖ ਨੇ, ਚਾਹੇ ਰਿਸ਼ੀ ਮੁਨੀ ਨੇ। ਕਿਤੇ ਆਖੇ ਆਖਣ ਪਾਹੇ, ਆਖਿਆ ਕਿਤਨੇ ਕਹਿ ਰਹੇ ਨੇ ਤੇ ਕਿਤਨੇ ਅੱਗੋਂ ਕਹਿਣਗੇ। ਕਿਤੇ ਕਹਿ ਕਹਿ ਉੱਠ ਉੱਠ जाएं। कितने ही अंजरे कह कह के उनकी सिफताएं टूट टूट के जा रहे ने, फिर पातशाह ने एते कीते होर करें करें, इन की बोलना है करें, हे वाहिगुरु जिन्हें तू बढ़ाए ने इन्हें होर बढ़ा देवे, जिन्हें जीव तू पैदा किते नु होर कर देवे, ता आख न सकें ता, मतलब फिर भी वो आख नहीं सकते, भाव तेरी सारी वडियाई दा अंदाजा नहीं ला सकते, जे वड भाव है ते वड होए। हुण गुरुदेव अपना फैसला देंदे ने, कहिंदे भी जितना वड्डा उस नूं बनना चाहुंदा है उन्ना ही वड्डा हो जांदा है। नानक जाने साचा सोए, नानक जी कहिंदे ने उह सच्चा आप ही जानदा है, पर जे कोई उहदे पैदा कीते हुए जीवां विच्चों बोल विगाड़, बोल विगाड़ उहनूं कहिंदे ने जिहनूं बोलण दी जाच ना होवे, जिहड़ा बोल के गल विगाड़ देवे उहनूं बोल विगाड़ कहिंदे। कहिंदे जे कोई इहो जिहा बोल विगाड़ आखे मैं कह सकदा परमात्मा किहड़ा वड्डा। गुरदेव कहिंदे ने मेरी नज़र विच तां उह तां लिखी है सिर गावारा गावार, वह वड्डा मूर्खां तों भी वड्डा पुरख है जिहड़ा इस तरह का दावा करदा है। भाव गुरु साहब कहिंदे ने उहदा अंत नहीं पाया जा सकता, उहदी सिफत करनी वडियाई करनी यह साडा फर्ज है। मैं तो कहना जे कोई पानी का गिलास भी पिलावे तो असी पानी का गिलास पी के की आने थैंक यू, जे कोई सानू रस्ता दस दे थैंक यू, भाई बस वालू का भी थैंक यू करने वाली गल है। मैं एक छोटी जी गल चेते आई, साढ़े शाहबाद तो थोड़ी जी दूर 12 किलोमीटर एक पिंड है खरीडवा, उत्थे एक एंग्लो इंडियन मिस्टर फ्लेचर आ गए, उहदियां गल्लां बातां असीं सुन सुन के हसना, उहदे बोलण दा ढंग, उहदा गल करन, उह हरियाणे विच फाइनेंस कमिश्नर रहे, फिर वह यूनिवर्सिटी का बहुत बड़ा डायरैक्टर की कहने ने चांसलर भी लिया, वह साढ़े नेड़े आ के उन्हें उत्थे जमीन लै ली ते वह खेती कराउण लग गया। गल्लां उहदियां बिल्कुल वखरियां लोकां तों। एक दिन जीप लैके निकलिया तो एक पेंडू जिहा बंदा खड़ा सी सड़क दे उत्ते, उहने उहनूं हथ दे दित्ता, मतलब उहदा सी मैनूं वी लै चल शहर, उहने उहनूं बिठा लिया, उहने जाके बस स्टैंड ते उतार दित्ता। वह बंदा बेचारा सिंपल जिहा उतरिया तो जिधर मूँह सी तुर पिया, उहनूं बड़ा गुस्सा आया, कहना वेल मिस्टर बात सुनो बात सुनो, तुमने मुझे हाथ दिया, मैंने गाड़ी रोका, तुझे लेके आया, तुम थैंक यू भी नहीं कर सकते, बैठो वहीं छोड़ के आओ, चल तुझे वहीं छोड़ के, तुम शुक्रिया भी नहीं कर सकते। ओ बाबा कहना होर औखे होने की लोड़ नहीं, ना पुठे लटको, ना धूनिया तापो, ना जल तारे करो, कख ना करो, बस वाहेगुरु तेरा शुक्र आ कर। चलो
1: बाणी जेड़ी है, जिस बाणी पढ़ी जावांगे साडे विकारां नूं इह बाणी ही मारदी है। देखो मनुख विच इह कमजोरी है, कोई भी चीज़ इहनूं मिले, कोई भी पदार्थ मिले, किसी भी मनुख नाल इहने दोस्ती पाणी होवे, इह तोलदा माया दे नाल, इहदा फायदा मैनूं की है। इहदे वास्ते वड्डी चीज़ उह है जिहदी कीमत बहुत वड्डी है। हुण असीं कोई घर विच फंक्शन करदे हां ते तोहफे देण दा रिवाज है, असी यह नहीं वेखांगे कि इस तोहफे के पिछे प्यार किन्ना भरिया होया, असी वेखांगे ये तोहफे की कीमत किन्नी हैगी है। तो जिन्ना कोई कीमती तोहफा देगा असी कहांगे ये मेरा जिहड़ा मित्र है ये चंगा मित्र हैगा। लोभ की बिरती है, पर मैं तो इंज लगता सतगुरु जी साडी इस बिरती नूं जाणदिआं होए ही आख रहे ने कि तेरा घाटे वाला सौदा नहीं जी, तू रब दे नाल मिले ते तो जुड़ के ना वेख, हर एक दे नाल अमुल शब्द लाया, तैनू वह कुछ मिलेगा कि उहदा मुल ही नहीं तू पा सकेगा, उहदे गुणा का की मुल देगा, सत संतोख दया धर्म धीरज का की मुल देवांगे असी लोग। वेखो साडा इतिहास गवाह है, शहीद भाई तारू सिंह जी की खरीद सके उहनूं कोई, भाई मती दास जी, भाई दयाला जी, भाई सती दास जी, कोई खरीद सकिया उहनां नूं? समय के हाकमां ने ढेर के ढेर सामने रखते छोटे साहबजादियां दे अगे उन्हां नूं खरीद सके नहीं, क्यों? क्योंकि अकाल पुरख वाहिगुरु के गुण उन्हां विच सन, ਉਹ ਅਮੋਲਕ ਸਨ ਕਿ ਵੱਡੇ ਤੋਂ ਵੱਡਾ ਰਾਜਾ ਵੀ ਉਹਨਾਂ ਸਾਹਮਣੇ ਭਿਖਾਰੀ ਨਜ਼ਰ ਆਇਆ। ਇਸ ਕਰਕੇ ਅਸੀਂ ਮਿਲੀਏ ਤੇ ਸਹੀ, ਇਹ ਵਪਾਰ ਬਹੁਤ ਅਮੋਲਕ ਜੇ, ਵਪਾਰ ਕਰਨ ਵਾਲੇ ਅਮੋਲਕ ਹੋ ਜਾਂਦੇ ਨੇ। ਰੱਬ ਸੌਦਾ ਨਹੀਂ ਕਰਦਾ, ਕਿਉਂਕਿ ਸੌਦਾ ਤੇ ਕਰ ਹੀ ਨਹੀਂ ਸਕਦੇ ਅਸੀਂ। ਰੱਬ ਸਾਨੂੰ ਗੁਣ ਦੇਵੇ ਤੇ ਅਸੀਂ ਉਹਦੀ ਝੋਲੀ ਵਿੱਚ ਕੀ ਪਾ, ਕੀ ਕੀਮਤ ਪਾਵਾਂਗੇ? ਕੁਝ ਵੀ ਨਹੀਂ। ਉਹ ਤੇ ਬਖਸ਼ਾਂ ਕਰਦਾ, ਉਹਦੇ ਹੱਟ ਤੇ ਜਾਈਏ ਤੇ ਸਹੀ, ਅਕਾਲ ਪੁਰਖ ਵਾਹਿਗੁਰੂ ਸਾਡੀ ਝੋਲੀ ਆਪਣੀ ਬਖਸ਼ਿਸ਼ ਦੇ ਨਾਲ ਭਰ ਦੇਗਾ, ਸਾਨੂੰ ਗਿਫਟ ਕਰ ਦੇਗਾ, ਤੋਹਫਾ ਦੇ ਦੇਗਾ, ਕੋਈ ਕੀਮਤ ਇਹਦੇ ਕੋਲੋਂ ਸਾਡੇ ਕੋਲੋਂ ਵਸੂਲੇਗਾ ਨਹੀਂ। ਔਰ ਵਿਆਕਰਨ ਦੀ ਗੱਲ ਇਹਦੇ ਵਿੱਚ ਧਿਆਨ ਦੇਣੀ ਹੈ। ਅਮੁੱਲ ਸ਼ਬਦ ਬਹੁਤ ਵਾਰੀ ਆਇਆ, ਔਂਕੜ ਤੋਂ ਬਿਨਾਂ ਵੀ, ਔਂਕੜ ਦੇ ਨਾਲ ਵੀ। ਬਸ ਸੰਖੇਪ ਕਰਾਂ, ਜਿੱਥੇ ਔਂਕੜ ਨਹੀਂ ਹੈ ਉੱਥੇ ਜ਼ਿਆਦਾਤਰ ਬਹੁ ਵਚਨ ਹੈ। ਅਮੁੱਲ ਗੁਣ, ਗੁਣ ਬਹੁਤੇ ਨੇ, ਗੁਣ ਨੂੰ ਵੀ ਔਂਕੜ ਨਹੀਂ, ਅਮੁੱਲ ਨੂੰ ਵੀ ਨਹੀਂ। ਵਪਾਰ ਬਹੁਤੇ ਨੇ, ਦੋਵਾਂ ਨੂੰ ਔਂਕੜ ਨਹੀਂ। ਵਪਾਰੀ ਨੇ, ਵਪਾਰ ਕਰਨ ਵਾਲੇ ਬਹੁਤੇ ਨੇ, ਅਮੁੱਲ ਨੂੰ ਔਂਕੜ ਨਹੀਂ। ਪਰ ਧਰਮ ਇੱਕ ਹੈ, ਇਸ ਕਰਕੇ ਅਮੁੱਲ ਧਰਮ ਅਮੁੱਲ ਨੂੰ ਔਂਕੜ ਹੈ। ਦੀਵਾਨ ਰੱਬ ਦਾ ਦਰਬਾਰ ਇੱਕ ਹੈ, ਦੀਵਾਨ ਨੂੰ ਵੀ ਔਂਕੜ ਹੈ, ਨਾਲ ਅਮੁੱਲ ਨੂੰ ਵੀ ਔਂਕੜ ਹੈ। ਤੁਲ ਦਾ ਅਰਥ ਹੈ ਤੱਕੜ, ਉਹਨੂੰ ਵੀ ਔਂਕੜ ਹੈ ਕਿਉਂਕਿ ਪੁਲਿੰਗ ਹੈ, ਇਸ ਕਰਕੇ ਅਮੁੱਲ ਨੂੰ ਵੀ ਔਂਕੜ। ਪ੍ਰਵਾਨ ਦਾ ਅਰਥ ਹੈ ਵੱਟਾ, ਉਹ ਵੀ ਇੱਕ ਵਚਨ ਹੈ, ਔਂਕੜ ਹੈ, ਤੇ ਨਾਲ ਜੋ ਅਮੁੱਲ ਲੱਗਾ ਉਹਨੂੰ ਵੀ ਔਂਕੜ ਹੈ। ਸੋ ਇੱਕ ਵਚਨ ਪੁਲਿੰਗ ਨਾਂ ਦੇ ਨਾਲ ਜਿਹੜਾ ਅਮੁੱਲ ਆਇਆ ਉਹ ਔਂਕੜ ਸਹਿਤ, ਜੋ ਬਹੁ ਵਚਨ ਹੈ ਉਹ ਔਂਕੜ ਤੋਂ ਰਹਿਤ ਆਇਆ।
0: ਹੁਣ ਸਤਿਸੰਗਤ, ਸਮਾਂ ਕਿਉਂਕਿ ਹੋ ਚੁੱਕਾ ਹੈ ਤੇ ਤੁਹਾਨੂੰ ਕੁਝ ਇਹੋ ਜਿਹਾ ਵੀ ਚਾਹੀਦਾ ਜਿਹੜਾ ਤੁਸੀਂ ਚੇਤੇ ਕਰਦੇ ਜਾਓ, ਯਾਦ ਕਰਦੇ ਜਾਓ। ਉਹ ਕੀ ਹੈ? ਹਿੰਦੀ ਦੇ ਵਿਦਵਾਨ ਦਾ ਕਥਨ ਹੈ, ਦੁੱਖ ਮੈਂ ਸਭ ਸਿਮਰਨ ਕਰੇ, ਸੁਖ ਮੈਂ ਕਰੇ ਨਾ ਹੋਏ, ਜੇ ਸੁਖ ਮੈਂ ਸਿਮਰਨ ਕਰੇ ਤੋ ਦੁੱਖ ਕਾਹੇ ਕੋ ਹੋਏ। ਹਰ ਵੇਲੇ ਉਹਦੀ ਯਾਦ ਵੀ ਜੁੜਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹਲਾ ਚੌਥਾ। ਸਤਿਗੁਰ ਕੀ ਸੇਵਾ ਸਫਲ, ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਘਾਲੇ। ਸੰਤਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਕਿਰਪਾਲਤਾ ਕਰਦੇ ਹਨ। ਸਤਿਗੁਰਾਂ ਦੀ ਸੇਵਾ ਨਿਰਮਲੀ, ਮੈਲ ਤੋਂ ਰਹਿਤ, ਪਵਿੱਤਰ ਹੈ, ਮਨ ਨੂੰ ਪਵਿੱਤਰ ਕਰਨ ਵਾਲੀ। ਜਿਹੜਾ ਨਿਰਮਲ ਜਨ ਪਵਿੱਤਰ ਪੁਰਸ਼ ਹੈ ਉਹ ਸੇਵਾ ਨੂੰ ਘਾਲੇ ਮਿਹਨੇ ਕਰਦਾ, ਉਹਦਾ ਜਿਹੜਾ ਅੰਤਿਸ਼ਕਰਨ ਹੈ ਮਨ ਉਹ ਵੀ ਪਵਿੱਤਰ ਹੋ ਜਾਂਦਾ। ਨਿਰਮਲ ਜਨ ਜਿਹੜਾ ਗੁਰਮੁਖ ਪਿਆਰਾ ਪਵਿੱਤਰ ਜਨ ਮਨ ਨੂੰ ਸਾਫ਼ ਕਰਕੇ ਸਤਿਗੁਰਾਂ ਦੀ ਸੇਵਾ ਕਰੇ, ਮਨ ਦੀ ਸਫਾਈ ਵਾਸਤੇ ਸਤਿਗੁਰਾਂ ਦੀ ਸੇਵਾ ਕਰੇ। ਜਿਨ ਅੰਦਰ ਕਪਟ ਵਕਾਰ ਝੂਠ ਹੋਏ ਆਪੇ, ਸੱਚੇ ਵਖ ਕੱਢੇ ਜਾਜੂ ਵਾਲੇ। ਜਿਨ੍ਹਾਂ ਦੇ ਅੰਦਰ ਕਪਟ ਆ, ਵਕਾਰ ਆ, ਝੂਠ ਆ, ਉਹਨੂੰ ਜਾਜੂ ਵਾਲੇ ਨੂੰ ਦੁਖੀ ਕਰਕੇ ਸੱਚੇ ਨਿਰੰਕਾਰ ਨੇ ਆਪ ਜਿਹੜੇ ਸੱਚੇ ਗੁਰਮੁਖ ਪਿਆਰੇ ਆ ਉਹਨਾਂ ਤੋਂ ਵੱਖਰੇ ਕੱਢ ਦਿੱਤਾ ਹੈ, ਜੁਦੇ ਕਰ ਦਿੱਤੇ ਹਨ। ਜੀ ਮਾਲੇ ਦਾ ਮਤਲਬ ਦੁਖੀ ਕਰਕੇ। ਸਚਿਆਰ ਸਿੱਖ ਵੈਸਾ ਦੌਰ ਪਾਸ ਕਾਲਨ, ਕੂੜ ਯਾਰ ਨਾ ਲੱਗਣੀ ਕਿਤੇ ਥਾਏ ਭਾਲੇ। ਸੱਚੇ ਸਿੱਖ ਸਿੱਖ ਜਿਹੜੇ ਆ ਉਹ ਸਤਿਗੁਰਾਂ ਦੇ ਕੋਲ ਬਹਿ ਕੇ ਸੇਵਾ ਕਾਰਨ ਕਮਾਈ ਕਰਦੇ ਆ, ਲੇਕਿਨ ਜਿਹੜੇ ਝੂਠੇ ਵਿਅਕਤੀ ਹੈ ਉਹ ਭਾਲੇ ਹੋਏ ਕਿਸੇ ਜਗ੍ਹਾ ਪਰ ਨਹੀਂ ਲੱਭਦੇ ਹਨ, ਲੱਭਣੀ ਉਹਨੇ ਨਹੀਂ ਲੱਭਦੇ ਹਨ, ਭਾਲੇ ਭਾਲੇ ਹੋਏ। ਜਿਹਨਾਂ ਸਤਿਗੁਰ ਕਾ ਆਖਿਆ ਸੋ ਪਾਵੈ ਨਾਹੀਂ, ਤਿਨਾਂ ਉਹ ਭਲੇਰੇ ਫਿਰ ਹੈ ਦਈ ਗਾਲੇ। ਜਿਨ੍ਹਾਂ ਵਿਅਕਤੀਆਂ ਨੂੰ ਸਤਿਗੁਰਾਂ ਦਾ ਕਿਹਾ ਬਚਨ ਸੁਖਾਵੈ ਚੰਗਾ ਨਹੀਂ ਲੱਗਦਾ, ਉਹਨਾਂ ਦੇ ਮੂੰਹ ਭਲੇਰੇ ਬੁਰੇ ਆ, ਭੈੜੇ ਪ੍ਰਿਸ਼ਟੇ ਹੋਏ ਆ। ਉਹਨਾਂ ਦੇ ਮੂੰਹ ਭਾਵੇਂ ਦੇਖਣ ਨੂੰ ਤਾਂ ਚੰਗੇ ਲੱਗਦੇ ਆ, ਔਰ ਉਹ ਜਿਹੜੇ ਆ ਅਸੀਂ ਮਨਮੁਖ ਆ ਦਈ ਪ੍ਰੇਰਿਤ ਪਰਮਾਤਮਾ ਦੇ ਕਾਲੇ ਹੋਏ ਭਾਵ ਕੋੜੇ ਕੀਤੇ ਹੋਏ ਫਿਰਦੇ ਹਨ, ਕੋੜੀ ਬਣੇ ਫਿਰਦੇ ਹਨ। ਦਈ ਪ੍ਰੇਰਿਤ ਨੇ ਗਾਲੇ ਮੈਨੇ ਗਾਲ ਦਿੱਤੇ। ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ, ਸੇ ਕਿਚਰਕ ਵੇਰ ਆਈਆਂ ਮਨਮੁਖ ਵੇ ਤਾਲੇ। ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਪ੍ਰੀਤੀ ਨਹੀਂ ਉਹ ਮਨਮੁਖ ਬੇਤਾਲੇ ਮੈਨੂੰ ਭੂਤ ਨਹੀਂ। ਤਾਲ ਸਰੂਪ ਤੋਂ ਬੇਰਹਿਤ ਖੁੰਝੇ ਹੋਏ ਫੇਰੋ ਕਿਚਰਕ ਵੇਰ ਆਈਆਂ ਕਦੋਂ ਤੱਕ ਉਹ ਪਰਚਾਏ ਜਾ ਸਕਦੇ ਕਦੋਂ ਤੱਕ ਪਰਚਾਏ ਜਾਣ ਸਤਿਗੁਰ ਨੂੰ ਮਿਲੇ ਸੋ ਆਪਣਾ ਮਨ ਥਾਏ ਰੱਖੈ ਉਹ ਆਪ ਵਰਤੈ ਆਪਣੀ ਵੱਥ ਨਾਲੇ ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਮਿਲਦੇ ਹੈ ਉਹ ਆਪਣੇ ਮਨ ਨੂੰ ਐਬਾਂ ਵਕਾਰਾਂ ਵੱਲੋਂ ਰੋਕ ਕੇ ਟਿਕਾਣੇ ਰੱਖਦੇ ਹਨ ਉਹ ਫਿਰ ਆਪਣੀ ਜਿਹੜੀ ਆਤਮਾ ਰੂਪੀ ਵਸਤੂ ਆ ਇਹਦੇ ਨਾਲ ਆਪ ਗੁਰਮੁਖ ਪਿਆਰੇ ਵਰਤਦੇ ਹੈ ਇਸ ਆਨੰਦ ਵਿੱਚ ਰਹਿੰਦੇ ਹਨ ਜਾਂ ਨਾਨਕ ਇੱਕ ਨਾ ਗੁਰਮੇਲ ਸੁਖਦੇਵ ਹੈ ਇੱਕ ਆਪੇ ਵਕਤ ਕੱਢਾ ਠਗ ਵਾਲੇ ਪਾਤਸ਼ਾਹ ਕਹਿੰਦੇ ਪੁਨਰੰਕਾਰ ਆਪੇ ਇੱਕ ਨਾ ਪੁਰਖਾਂ ਨੂੰ ਸਤਿਗੁਰਾਂ ਨਾਲ

ਸਾਰੇ ਕਾਰਜ ਠੀਕ ਹੋਵੇ। ਕਹਿਣ ਚੂਕੀ ਮੁਹਤਾਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ। ਉਹਨਾਂ ਗੁਰਮੁਖ ਪਿਆਰਿਆਂ ਨੂੰ ਤਮਾਮ ਲੋਕਾਂ ਦੀ ਮੁਹਤਾਜੀ ਜਿਹੜੀ ਹੈ ਸੁੱਖ ਦੇ ਦੂਰ ਹੋਵੇ। ਕਿਉਂ? ਨਿਰੰਕਾਰ ਪਰਮੇਸ਼ਰ ਉਹਨਾਂ ਦਾ ਅੰਗ ਪਾਸ ਕਰਕੇ ਉਹਨਾਂ ਦੇ ਕੋਲ ਬੈਠਾ ਹੈ। ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਦਰਸ਼ਨ ਦੇਖ ਕਰ ਹੈ ਸਾਵਾਸ। ਜਿਨ੍ਹਾਂ ਦੇ ਪੱਖ ਵਿੱਚ ਕਰਤਾ ਪੁਰਖ ਨਿਰੰਕਾਰ ਹੋਵੇ ਇਹ ਸਾਰੇ ਕੋਈ ਉਹਦੇ ਪਾਸੇ ਵੱਲ ਹੋ ਜਾਂਦੇ ਹਨ। ਉਹਨਾਂ ਦੇ ਦਰਸ਼ਨ ਨੂੰ ਦੇਖ ਕੇ ਸਭ ਕੋਈ ਸਾਵਾਸ ਉਹਨਾਂ ਦੀ ਮਹਿਮਾ ਧੰਨ ਧੰਨ ਉਚਾਰਨ ਕਰਦੇ ਹਨ। ਸਾਹੋ ਪਾਤਸ਼ਾਹ ਸਭ ਹਰ ਕਾ ਕੀਆ, ਸਭ ਜਨ ਕੋ ਆਏ ਕਰ ਹੈ ਰਹਿ ਰਾਸ। ਸ਼ਾਹ ਹੈ ਜਾਂ ਬਾਦਸ਼ਾਹ, ਇਹ ਜਿੰਨੇ ਵੀ ਸਾਰੇ ਪਰਮਾਤਮਾ ਦੇ ਪੈਦਾ ਕੀਤੇ ਹੋਏ ਆ, ਸਾਰੇ ਹੀ ਜਿਹੜੇ ਭਗਤ ਜਾਣੇ ਆ ਉਹਨਾਂ ਨੂੰ ਆ ਕੇ ਰਹਿ ਰਾਸ ਦਾ ਮਤਲਬ ਹੈ ਨਮਸਕਾਰਾਂ ਕਰਦੇ ਹਨ। ਗੁਰਪੂਰੇ ਕੀ ਵੱਡੀ ਵਡਿਆਈ, ਹਰ ਵੱਡਾ ਸੇਵਾ ਤੁਲ ਸੁਖ ਪਾਇਆ, ਪੂਰੇ ਸਤਿਗੁਰਾਂ ਦੀ ਮਹਿਮਾ ਬਹੁਤ ਵਧੀ ਹੈ। ਕਿਉਂਕਿ ਸਤਿਗੁਰਾਂ ਨੇ ਵੱਡਾ ਪਰਮਾਤਮਾ ਉਹਨੂੰ ਸੇਵ ਕੇ ਅਤੁੱਲ ਸੁੱਖ ਜਿਹੜਾ ਤੋਲਿਆ ਨਹੀਂ ਜਾਂਦਾ ਉਸ ਸੁੱਖ ਨੂੰ ਪਾਇਆ ਹੈ। ਗੁਰਪੂਰੇ ਦਾਨ ਦੀਆ ਨਿਰਮ ਨਿਸਚਲ ਨਿਤ ਬਖਸ਼ੇ ਚੜ੍ਹਿਆ ਸਵਾਇਆ। ਨਿਸਚਲ ਜਿਹੜਾ ਚਲਾਏਮਾਨ ਨਹੀਂ ਹੁੰਦਾ ਉਸ ਪਰਮਾਤਮਾ ਨੂੰ, ਪੂਰੇ ਸਤਿਗੁਰਾਂ ਨੂੰ। ਨਾਮ ਦਾ ਦਾਨ ਦਿੱਤਾ, ਉਹ ਨਾਮਦਾਨ ਹਮੇਸ਼ਾ ਬਖਸ਼ਦਿਆਂ ਹਰ ਰੋਜ਼ ਵੰਡਦਿਆਂ ਹੋਇਆਂ ਫਿਰ ਵੀ ਉਹ ਸਵਾਇਆ ਚੜ੍ਹਦਾ ਜਾਂਦਾ, ਭਾਵ ਮੁੱਕਦਾ ਨਹੀਂ, ਉਹਦੀ ਕਲਾ ਵੱਧਦੀ ਜਾਂਦੀ ਹੈ। ਜਿਵੇਂ ਦਰਿਆ ਦਾ ਪਾਣੀ ਪਿੱਛੋਂ ਹੋਰ ਆਈ ਜਾਂਦਾ, ਇਸ ਤਰ੍ਹਾਂ ਬਰਕਤ ਹੋਰ ਮਿਲੀ ਜਾਂਦੀ ਜਿੰਨਾ ਵੰਡਦੇ ਆ। ਕੋਈ ਨਿੰਦਕ ਵਡਿਆਈ ਦੇਖ ਨਾ ਸਕੈ, ਸੋ ਕਰਤਾ ਪਚਾਇਆ। ਜੇ ਕੋਈ ਨਿੰਦਕ ਸਤਿਗੁਰਾਂ ਦੀ ਵਡਿਆਈ ਦੇਖ ਕੇ ਜਰਦਾ ਨਹੀਂ, ਉਹਨੂੰ ਕਰਤੇ ਗੁਣ ਨਿਰੰਕਾਰ ਨੇ ਆਪੇ ਪਹੁੰਚਾਇਆ, ਮੈਂ ਖਰਾਬ ਕੀਤਾ। ਗਿਆਨ ਨਾਨਕ ਗੁਣ ਗੋਲਿਆ ਕਰਤੇ ਕੇ ਭਗਤਾਂ ਨੂੰ ਸਦਾ ਰੱਖਦਾ। ਪਾਤਸ਼ਾਹ ਕਹਿੰਦੇ ਹੈ ਮੈਂ ਸੇਵਕ ਸਦਾ ਉਸ ਕਰਤੇ ਪੁਰਖ ਦੀ ਮਹਿਮਾ ਉਹਦੇ ਗੁਣ ਬੋਲ ਰਿਹਾ ਹਾਂ। ਉਹ ਪਰਮੇਸ਼ਵਰ ਭਗਤ ਜਿਨ੍ਹਾਂ ਦੀ ਲਾਜ ਹਮੇਸ਼ਾ ਰੱਖਦਾ ਆਇਆ ਹੈ। ਪੌੜੀ ਤੂੰ ਸਾਹਿਬ ਅਗਮ ਦਿਆਲ ਹੈ ਵਰਦਾਤਾ ਦਾਨ, ਇਹ ਸਾਹਿਬ ਮਾਲਕ ਆਪ ਅਗਮ ਮਨ ਬਾਣੀ ਦੀ ਪਕੜ ਤੋਂ ਪਰੇ ਹੋ, ਦਿਆਲੂ ਹੋ, ਸਾਰਿਆਂ ਨੂੰ ਭੋਜਨ ਦੇਣ ਵਾਲੇ ਹੋ, ਵੱਡੇ ਦਾਤੇ ਹੋ, ਸਭ ਦੀ ਗੱਲ ਨੂੰ ਜਾਣਨ ਵਾਲੇ ਵੱਡੇ ਦਾਨਾ, ਬੜੇ ਸਿਆਣੇ ਹੋ। ਤੁਧ ਜੀਵੜ ਮੈਂ ਹੋਰ ਨਾ ਦੇ, ਤੁਧ ਜੀਵੜ ਮੈਂ ਹੋਰ ਕੋ ਦੇਸ ਨਾ ਆਵੇ, ਤੂੰ ਹੈ ਸੁਗੜ ਮੇਰਾ ਮਨ ਪਾਉਣ। ਆਪ ਜੀ ਦੇ ਵੱਡਾ, ਆਪ ਜੀ ਦੇ ਵਰਗਾ ਵੱਡਾ ਮੈਨੂੰ ਹੋਰ ਕੋਈ ਨਜ਼ਰ ਨਹੀਂ ਆ ਰਿਹਾ। ਆਪ ਜੀ ਸ੍ਰੇਸ਼ਟ ਸ਼ੁਭ ਗੁਣਾਂ ਦੀ ਘਾਟ ਨੂੰ ਘਟਣ ਵਾਲੇ ਹੋ ਅਤੇ ਸਾਡੇ ਮਨ ਨੂੰ ਬਹੁਤ ਭਾਉਂਦੇ ਚੰਗੇ ਲੱਗਦੇ ਹੋ। ਮੋਹ ਕਟੰਬ ਦੇ ਸਿਆਬ ਦਾ ਸਭ ਚੱਲਣ ਹਾਰਾਇਆ ਬਣ ਜਾਣਾ, ਕਿ ਜਿੰਨਾ ਕਟੰਬ ਪਰਿਵਾਰ ਨਜ਼ਰ ਆ ਰਿਹਾ ਹੈ ਸਾਰੇ ਚਲੇ, ਸਾਰਿਆਂ ਨੇ ਚਲੇ ਜਾਣਾ। ਜਿਹੜਾ ਇਹਨਾਂ ਵਿੱਚ ਮੋਹ ਕਰਦਾ ਉਹਨੂੰ ਵੀ ਆਉਣਾ ਜਾਣਾ, ਜੰਮਣ ਮਰਨਾ ਪ੍ਰਾਪਤ ਹੁੰਦਾ, ਕਿਉਂਕਿ ਮੋਹ ਦੇ ਨਾਲ ਹੀ ਜੀਵ ਜਨਮ ਮਰਨ ਵਿੱਚ ਆਉਂਦਾ। ਜੋ ਬਿਨ ਸੱਚੇ ਹੋਰ ਚਿਤ ਲਾਏ ਦੇ ਸੇ ਕੂੜਿਆ ਕੂੜਾ ਸਨਮਣ। ਜਿਹੜੇ ਗੁਰਮੁਖ ਸੱਚੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਆਪਣੇ ਚਿੱਤ ਦੀ ਵਿਰਤੀ ਨੂੰ ਹੋਰ ਪਾਸੇ ਲਾਉਂਦੇ ਹਨ ਉਹ ਝੂਠੇ ਹੈ, ਉਹਨਾਂ ਦਾ ਮਾਣ ਵੀ ਝੂਠਾ ਹੀ ਹੈ। ਨਾਨਕ ਸੱਚ ਧਿਆਏ ਤੂੰ ਬਿਨ ਸੱਚੇ ਸੱਚਪਨ ਹੋਇਆ ਜਾਣਾ। ਪਾਤਸ਼ਾਹ ਕਹਿੰਦੇ ਗੁਰੂ ਪਿਆਰਿਓ ਸੱਚੇ ਨਿਰੰਕਾਰ ਦਾ ਨਾਮ ਧਿਆਉਣਾ ਕਰੋ, ਸੱਚੇ ਨਾਮ ਤੋਂ ਬਿਨਾਂ ਇਹ ਜਿੰਨੇ ਵੀ ਪੁਰਖ ਆ ਅਣਜਾਣ ਪੁਣੇ 'ਚ ਧੰਦਿਆਂ 'ਚ ਫਸ ਕੇ ਪਚ ਪਚ ਮੋਏ ਜਾਣਾ, ਫੜ ਫੜ ਕੇ ਮਰ ਰਹੇ ਆ, ਪਚ ਪਚ ਮੈਨੇ ਫੜ ਫੜ ਕੇ ਮਰ ਰਹੇ ਆ। ਰੋਗ ਮਨ ਲਾ ਚੌਥਾ, ਅੱਗੋ ਦੇ ਸਤਿ ਭਾਵ ਨੂੰ ਦਿੱਤਿਆ, ਪਿੱਛੋਂ ਦੇ ਆਖਿਆ ਕੰਮ ਨਾ ਲਿਆ।

ਜਿਸ ਵਕਤ ਸਾਰੇ ਤੀਰਥਾਂ ਜੋ ਸ੍ਰੇਸ਼ਟ ਤੀਰਥ ਸ਼੍ਰੀ ਗੋਬਿੰਦਵਾਲ ਸਾਹਿਬ ਬੌਲੀ ਸਾਹਿਬ 84 ਪੌੜੀਆਂ ਦੇ ਸਹਿ ਤਿਆਰ ਹੋ ਗਈ ਬੌਲੀ ਅਤੇ ਪਾਤਸ਼ਾਹ ਨੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਕੋਲ ਬਹਾਲ ਕੇ ਕਿਹਾ ਕਿ ਗੁਰੂ ਪਿਆਰੇ ਦੀ ਚੜ੍ਹ ਕਰਨੀ ਚਾਹੀਦੀ। ਕਹਿਣ ਲੱਗੇ ਜੀ 7 ਵਜੇ। ਫਿਰ ਚੱਠ ਵਾਲਾ ਦਿਨ ਮੁਕੱਦ ਕਰਕੇ ਸਾਰੇ ਸਾਧੂ ਸੰਤਾਂ ਨੂੰ ਨਿਮੰਤਰਣ ਭੇਜਿਆ, ਨਿੰਦਾ ਭੇਜਿਆ। ਬਰਵਾਇਆਂ ਦਾ ਜਿਹੜਾ ਗੁਰੂ ਉਤਾਪਾ ਸੀ ਉਹਨੂੰ ਵੀ ਭੇਜਿਆ, ਉਹ ਮੰਨਿਆ ਨਾ, ਸਗੋਂ ਬੜੀ ਨਫ਼ਰਤ ਕੀਤੀ ਕਿ ਗ੍ਰਿਸਤੀ ਹੋ ਕੇ ਆਪਣੀ ਪੂਜਾ ਕਰਾਈ ਜਾਂਦੇ ਨੇ। ਇਸ ਲਈ ਕਹਿੰਦੇ ਮੈਂ ਉਹਨਾਂ ਦਾ ਪ੍ਰਸ਼ਾਦ ਛਕਣਾ ਨਹੀਂ ਮੰਨਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਚੱਠ ਮਹੂਰਤ ਕਰਨ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਇਹ ਡੌਂਡੀ ਪਟਾਈ, ਜਿਹੜਾ ਵੀ ਗੁਰੂ ਕਾ ਲੰਗਰ ਛਕਣ ਆਏਗਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਵੱਲੋਂ 5-5 ਮੋਹਰਾਂ ਮਿਲਣ। ਜਦੋਂ ਤਪੇ ਨੇ ਗੱਲ ਸੁਣੀ ਤਾਂ ਇਹ ਬਹੁਤ ਘਾਬਰ ਗਿਆ। ਮਨ ਚ ਵਿਚਾਰਦਾ, ਇੱਕ ਮੈਂ ਆ, ਦੂਜਾ ਮੇਰਾ ਪੁੱਤ ਆ, ਦੋਵੇਂ ਜਾਵਾਂਗੇ ਤਾਂ 10 ਮੋਹਰਾਂ ਮਿਲ ਜਾਣਗੀਆਂ। ਇਹ ਗੱਲ ਨੂੰ ਵਿਚਾਰ ਕੇ ਆਪਣੇ ਕੋਲ ਇੱਕ ਸਿੱਖ ਨੂੰ ਬੁਲਾ ਕਹਿੰਦਾ, ਜੇ ਗੁਰੂ ਜੀ ਮੈਨੂੰ ਹੁਣ ਬੁਲਾ ਲੈਣ ਫਿਰ ਤਾਂ ਮੈਂ ਚਲਿਆ ਜਾਊਂਗਾ। ਉਹ ਗੁਰਸਿੱਖ ਨੇ ਆ ਕੇ ਸਤਿਗੁਰਾਂ ਨੂੰ ਦੱਸਿਆ ਵੀ ਤਪ ਆਏ ਹੋ, ਕਹਿੰਦਾ ਅਤੇ ਪਾਤਸ਼ਾਹ ਕਹਿ ਰਹੇ ਅੱਗੋਂ ਦੇ ਸਤਿਭਾਵ ਨੂੰ ਦਿੱਤਿਆ, ਪਿੱਛੋਂ ਦੇ ਆਖਿਆ ਕੰਮ 7 ਮਹੀਨੇ ਸਤਿਕਾਰ ਭਾਉ ਹੁੰਦਾ ਪ੍ਰੇਮ। ਕਹਿੰਦੇ ਅਸੀਂ ਬੜੇ ਪ੍ਰੇਮ ਨਾਲ ਉਹਨੂੰ ਨਿਮੰਤਰਣ ਸੱਦਾ ਭੇਜਿਆ ਸੀ, ਪਰ ਇਹ ਤਪਾ ਜਿਹੜਾ ਇਹਨੂੰ ਸੱਤ ਭਾਉ, ਇਹਨੂੰ 7 ਵਚਨ ਨਹੀਂ ਕੀਤਾ। ਅਤੇ ਅਸੀਂ ਤਾਂ ਪਹਿਲਾਂ ਇਹਨੂੰ ਨਿੰਦਾ ਭੇਜਿਆ ਸੀ, ਪਰ ਤਾਂ ਇਹਨੇ ਭਾਉ ਪ੍ਰੇਮ ਨਾਲ 7 ਵਚਨ ਕਿਹਾ ਹੀ ਨਹੀਂ। ਤਾਂ ਠੀਕ ਹੈ ਜੀ, ਜ਼ਰੂਰ ਆਵਾਂਗੇ। ਪਿੱਛੋਂ ਕਹਿੰਦੇ ਆਖਿਆ ਕਿਹਾ ਹੋਇਆ ਕਿਸੇ ਕੰਮ ਨਹੀਂ ਆਉਂਦਾ। ਅੱਧ ਵਿੱਚ ਫਿਰਿਆ ਮਨੁ ਵਿਚਾਰਾ ਗੱਲੀ ਕਿਉਂ ਸੋਪਾ ਵੈ, ਹੁਣ ਇਹ ਜਿਹੜਾ ਵਿਚਾਰਾ ਮਨਮੁੱਖ ਕੌਣ ਤਪਾ। ਉਹ ਅੱਧ ਵਿੱਚ ਮੈਨੇ ਅੱਧ ਵਾਟੇ ਕਰਨਾ ਤਥਾ ਮਾਇਆ ਦੇ ਲੋਭ ਕਰਕੇ ਨਾ ਤਾਂ ਹੁਣ ਘਰ ਵਿੱਚ ਸੁੱਖ ਨਾਲ ਰਹਿ ਸਕਦਾ, ਨਾ ਪੰਗ 'ਚ ਰਹਿ ਸਕਦਾ, ਕਿਉਂਕਿ ਦਰਵਾਜ਼ੇ 'ਤੇ ਜਿਹੜੇ ਸਾਨੂੰ ਬੈਠਿਆਂ ਦੇਖਦਾ ਨਾ, ਕਿ ਸ਼ਰਮਦਾਰਾ ਪਿੱਛੇ ਹਟ ਜਾਂਦਾ। ਹੁਣ ਗਲੀਆਂ 'ਚ ਫਿਰਨਾ ਕਿਵੇਂ ਸੁੱਖ ਪਾਏਗਾ, ਅੱਗੋਂ ਦੇ ਸਤਿਭਾਵ ਨੂੰ ਮੌਤ ਆਉਣ ਤੋਂ ਪਹਿਲਾਂ ਕਹਿੰਦੇ ਜਿਹੜਾ ਜੀਵ ਆ ਸਤਿਭਾਵਨਾ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਵਿੱਚ ਮਨ ਦਾ ਪ੍ਰੇਮ ਤਾਂ ਦਿੱਤਾ ਨਾ, ਪ੍ਰੇਮ ਨਾਲ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਨਾ ਕੀਤੀ, ਸੱਚ ਬੋਲਣ ਵਿੱਚ ਵੀ ਪਿਆਰ ਨਹੀਂ ਲਾਇਆ, ਇੱਥੇ ਪ੍ਰੇਮ ਨਹੀਂ ਦਿੱਤਾ, ਹਮੇਸ਼ਾ ਝੂਠ ਹੀ ਬੋਲਦਾ ਰਿਹਾ। ਸੱਤ ਸੱਤ ਵਸਤੂ ਦਾ ਜਿਹੜਾ ਨਿਰਣਾ ਕਰਨਾ ਸੀ, ਸੱਤ ਨੂੰ ਤਿਆਗਣਾ, ਸੱਚ ਨੂੰ ਗ੍ਰਹਿਣ ਕਰਨਾ, ਇੱਧਰ ਵੀ ਪ੍ਰੇਮ ਨਾ ਦਿੱਤਾ। ਸਤਿਗੁਰੂ ਨਿਰੰਕਾਰ ਵਿੱਚ ਵੀ ਪ੍ਰੇਮ ਨਾ ਦਿੱਤਾ। ਇੰਨੇ ਨੂੰ ਜਮ ਜਿਹੜੇ ਸੀ ਉਹਨੇ ਆ ਕੇ ਫੜ ਲਿਆ, ਪਿੱਛੋਂ ਦੇ ਆਖਿਆ ਕੰਮ ਨਾ। ਇਹ ਕਹਿੰਦੇ ਜੀਵ ਦੇ ਪਿੱਛੋਂ ਦੀ ਹੋ ਕੇ ਜਮ ਨੇ ਆਖਿਆ, ਹੁਣ ਤਾਈਂ ਤੂੰ ਕੀ ਕੱਟਿਆ। ਜੀਵ ਨੇ ਆਖਿਆ ਮੈਂ ਬੜੇ ਵਰਤ ਰੱਖੇ ਆ, ਦਾਨ ਕੀਤਾ, ਤੀਰਥ ਇਸ਼ਨਾਨ ਕੀਤੇ ਆ। ਜਮਰੂਦ ਕਹਿਣ ਲੱਗੇ ਇਹ ਤਾਂ ਹੁਣ ਕਿਸੇ ਕੰਮ ਨਹੀਂ ਆਉਣੇ, ਕਿਉਂਕਿ ਤੈਂ ਨਾਮ ਨਹੀਂ ਜਪਿਆ। ਜਦੋਂ ਜਮਾ ਨੇ ਤਾੜ ਫਾੜ ਕੀਤੀ 2-4 ਕਦਮ ਪਿੱਛੋਂ ਹੋ ਕੇ ਜੀਵ ਨੇ ਕਿਹਾ, ਹੁਣ ਤਾਂ ਮੈਨੂੰ ਛੱਡ ਦਿਓ, ਮੈਂ ਹੁਣ ਨਾਮ ਜਪ ਲੈਣਾ। ਜਮ ਕਹਿੰਦੇ ਹੁਣ ਪਿੱਛੋਂ ਦਾ ਆਖਿਆ ਕਿਸੇ ਕੰਮ ਨਹੀਂ ਆਉਣਾ। ਹੁਣ ਤਾਂ ਅੱਧ ਵਿੱਚ ਫੇਰੇ ਮਨਮੁਖ ਵਿਚਾਰਾ ਗੱਲੀ ਕਿਉਂ ਸੋਫਾ। ਉਹ ਜਿਹੜਾ ਮਨਮੁਖ ਵਿਚਾਰਾ ਜੀਵ ਹੁਣ ਤਾਂ ਅੱਧ ਵਾਟ ਹੀ ਘੁੰਮਦਾ, ਭਾਵ ਕੀ ਇਹ 84 ਲੋਕ ਜੂਨਾਂ ਵਿੱਚ ਭਟਕਦਾ ਫਿਰਦਾ, ਅੱਧ ਵਿੱਚ ਸੰਸਾਰ ਵਿੱਚ ਭਰਮਦਾ ਫਿਰਦਾ। ਅਤੇ ਗੱਲਾਂ ਦੇ ਕਾਰਨ ਦੱਸੋ ਹੁਣ ਭਲਾ ਕਿਸ ਤਰ੍ਹਾਂ ਸੁੱਖ ਦੀ ਪ੍ਰਾਪਤੀ ਕਰੇਗਾ, ਨਹੀਂ ਹੋ ਸਕਦੀ ਹੈ। ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ ਸੋ ਕੂੜੀ ਆਵੇ ਕੂੜੀ ਜਾਵੇ। ਜਿਨ੍ਹਾਂ ਦੇ ਅੰਦਰ ਗੁਰੂ ਮਹਾਰਾਜ ਦੀ ਪ੍ਰੀਤੀ ਨਹੀਂ, ਉਹ ਕੂੜੀ, ਉਹ ਜੀਵ ਰੂਪੀ ਇਸਤਰੀ ਜੰਮ ਕੇ ਸੰਸਾਰ 'ਚ ਆਉਂਦੀ ਹੈ, ਉਹ ਕੂੜੀ ਜੀਵ ਰੂਪੀ ਮਰ ਕੇ ਸੰਸਾਰ ਤੋਂ ਚਲੀ ਜਾਂਦੀ ਹੈ। ਕੁੜੀਆਂ ਮੁੰਡਿਆਂ 'ਚ ਲੱਗੀ ਹੋਈ ਆਉਂਦੀ ਹੈ, ਕੁੜੀਆਂ ਦੇ ਵਿੱਚ ਹੀ ਫਸੀ ਹੋਈ ਚਲੀ ਜਾਂਦੀ ਹੈ, ਉਹ ਕੂੜੀ ਜੀਵ ਰੂਪੀ ਇਸਤਰੀ ਕੂੜੀ। ਮੈਨੇ ਝੂਠੀਆਂ ਚੀਜ਼ਾਂ 'ਚ ਲੱਗੀ
ਹੁਣ ਕਰਕੇ ਆਉਂਦੀ ਹੈ, ਜਾਂਦੀ ਹੈ, ਜੰਮਦੀ ਹੈ, ਮਰਦੀ ਹੈ, ਉਹ ਮਮਤਾ ਚ ਪਏ ਹੋਏ ਜੀਵਨ ਦੀ ਇਹ ਹਾਲਤ ਹੁੰਦੀ ਹੈ। ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤੂ ਹੋਰ ਪਾਰ ਨੂੰ ਨਗਰੀ ਆਵੇ। ਜੇ ਕਹਿੰਦੇ ਨਿਰੰਕਾਰ ਪਰਮੇਸ਼ਰ ਕਿਰਪਾ ਕਰੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਨਿਰੰਕਾਰ ਦਾ ਸਰੂਪ ਕਰਕੇ ਨਜ਼ਰ ਆਉਂਦੇ ਤਾਂ ਪਿਓ ਪੀਵੈ ਸਤਿਗੁਰ ਗੇਰਾ ਸਵਕਾਰਾਂ ਦੇ ਸਤਿਰੰਗ ਚੁਕਾਵੇ। ਜਦੋਂ ਨਿਰੰਕਾਰ ਕਿਰਪਾ ਕਰੇ ਸਤਿਗੁਰਾਂ ਦਾ ਸ਼ਬਦ, ਹਾਂਜੀ ਸਤਿਗੁਰ ਦਾ ਜਿਹੜਾ ਸ਼ਬਦ ਹੈ ਉਹਦੇ ਦੁਆਰਾ ਫਿਰ ਨਾਮ ਰੂਪੀ ਅੰਮ੍ਰਿਤ ਨੂੰ ਪੀਂਦਾ ਹੈ। ਕਾੜਾ ਮੈਨੇ ਹੁੰਦਾ ਚੋਰਾ, ਅੰਦੇਸਾ ਮੈਨੇ ਹੁੰਦਾ ਸੰਤਾ, ਇਹ ਜਿਹੜੇ ਭਰਮ ਪੁਰਮ ਹੈ ਇਹ ਸਾਰਿਆਂ ਨੂੰ ਫਿਰ ਛਕਾਵੈ ਮੈਨੇ ਗੁਰੂ ਕਿਰਪਾ ਨੂੰ ਦੂਰ ਕਰ ਦਿੰਦਾ। ਸਦਾ ਆਨੰਦ ਰਹਿ ਦਿਨ ਰਾਤੀ ਜਨ ਨਾਨਕ ਅੰਦਨ ਹਰ ਗੁਣ ਗਾਵੈ। ਪਾਤਸ਼ਾਹ ਕਹਿੰਦੇ ਉਹ ਗੁਰੂ ਦਿਨ ਰਾਤ ਆਨੰਦ 'ਚ ਰਹਿੰਦੇ ਹੈ ਔਰ ਦਿਨ ਰਾਤ ਪਰਮਾਤਮਾ ਦੇ ਗੁਣ ਨੂੰ ਗਾਉਂਦੇ ਹੈ। ਹੁਣ ਬੇਨਤੀ ਦੀ ਮਹਾਰਾਜ ਜਿਹੜਾ ਗੁਰਸਿੱਖ ਆ ਉਹਨੂੰ ਹਮੇਸ਼ਾ ਕੀ ਕਰਨਾ ਚਾਹੀਦਾ ਪਾਤਸ਼ਾਹ ਦੱਸਦੇ। ਮਹੱਲਾ ਚੌਥਾ, ਗੁਰ ਸਤਿਗੁਰੂ ਕਾ ਜੋ ਸਿੱਖਾ ਖਾਏ ਤੋਂ ਪਲ ਕੇ ਉਠਾ ਨਾਮ ਧਿਆਵ। ਗੁਰੂ ਜਿਹੜੇ ਮਹਾਨ ਹੈ ਸਤਿਗੁਰੂ, ਜਿਹੜਾ ਉਹਨਾਂ ਦਾ ਆਪਣੇ ਆਪ ਨੂੰ ਸੱਚਾ ਸਿੱਖ ਕਹਾਉਂਦਾ ਹੈ ਉਸਨੂੰ ਕੀ ਕਰਨਾ ਚਾਹੀਦਾ? ਉਹ ਪਲ ਕੇ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਨਾਮ ਨੂੰ ਧਿਆਵੇ। ਪਲ ਕੇ ਮੈਨੇ ਅੰਮ੍ਰਿਤ ਵੇਲੇ ਉਦਮ ਕਰੇ ਪਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਕਰਨਾ। ਪਲ ਕੇ ਮੈਨੇ ਰੋਜ਼ਾਨਾ ਹਰ ਰੋਜ਼ ਪ੍ਰਭਾਤੀ ਸਵੇਰ ਵੇਲੇ, ਹਾਂਜੀ ਅੰਮ੍ਰਿਤ ਵੇਲੇ ਉੱਠਣ ਦਾ ਉਦਮ ਕਰੇ। ਹਾਂਜੀ ਪਹਿਲਾਂ ਖੂਹ ਅਤੇ ਜਾਂ ਕੌਲ ਸਰ ਇਸ਼ਨਾਨ ਕਰਕੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਪਵਿੱਤਰ ਸਰੋਵਰ ਇਸ਼ਨਾਨ ਕਰੇ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚਾਹੇ ਕਿਸੇ ਜਗ੍ਹਾ ਵੀ ਹੋਵੇ, ਇਹ ਨਾਮ ਅੰਮ੍ਰਿਤਾ ਸਰੋਵਰ ਕੀ ਹੈ? ਸਤਸੰਗਤ, ਉਹਦੇ ਵਿੱਚ ਆ ਕੇ ਇਸ਼ਨਾਨ ਕਰੇ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ ਸਭ ਚਲਵੇ ਪਾਪ ਦੋਖ ਲੈ ਜਾਵੇ। ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਡੇਢ ਘੰਟਾ ਸਵੇਰੇ ਘੰਟਾ ਸ਼ਾਮ ਨੂੰ ਸਿਮਰਨ ਕਰਦਾ ਉਸ ਨੂੰ ਫਿਰ ਅੰਮ੍ਰਿਤਸਰ ਸਰੋਵਰ ਦੇ ਨਹਾਉਣ ਦਾ ਫਲ ਮਿਲ ਸਕਦਾ ਹੈ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ ਸਭ ਚਲਵੇ ਪਾਪ ਦੋਖ ਲੈ ਜਾਵੇ। ਜਦੋਂ ਸਮਾਂ ਮਿਲੇ ਤਾਂ ਉੱਥੇ ਵੀ ਜਾ ਕੇ ਇਸ਼ਨਾਨ ਕਰੇ। ਰੋਜ਼ਾਨਾ ਸਾਰੀ ਦੂਰ ਵਾਲੇ ਤਾਂ ਆ ਨਹੀਂ ਸਕਦੇ, ਅਤੇ ਉਦੋਂ ਨਾਮ ਬਾਣੀ ਦਾ ਅਭਿਆਸ ਕਰਨਾ, ਜਿਹੜਾ ਸੰਗਤ ਜਾ ਕਥਾ ਕੀਰਤਨ ਸੁਣਨੀ, ਅਤੇ ਗੁਰੂ ਦੇ ਉਪਦੇਸ਼ ਰੂਪੀ ਜਲ ਵਿੱਚ ਇਸ਼ਨਾਨ ਕਰੇ। ਸਤਿਗੁਰਾਂ ਦੇ ਉਪਦੇਸ਼ ਦੁਆਰਾ ਹਰੀ ਹਰ ਨਿਰੰਕਾਰ ਦਾ ਜਿਹੜਾ ਨਾਮ ਜਾਪਿਆ ਉਹਨੂੰ ਜਪਣਾ ਕਰੇ। ਫਿਰ ਜਿਹੜੇ ਕਚਾਰੇ ਕਿਲ ਵੇਖਿਆ ਪਾਪ ਕਿਹੜੇ ਕਿਹੜੇ ਆ? ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਦਾ ਤਾਨ ਪਿਟਕ ਬਿੜਕਾ ਕੋੜ ਵਧੀਆ ਸਦਾ ਸਦਾ ਅਭਿਮਾਨ ਪਾਹੇ ਅਤੇ ਜਾਹੇ ਵੀ ਸਰ ਨਾਨਕਾ ਇਸਨਾ। ਬ੍ਰਾਹਮਣ ਦਾ ਵਿਦਵਾਨ ਦਾ ਮਾਰਨਾ, ਕਾਲੀ ਕਪਲਾ ਮੂੰਹ ਦਾ ਮਾਰਨਾ, ਲੜਕੀ ਨੂੰ ਮਾਰਨਾ, ਬੇਸਵਾ ਦਾ ਨਖਾਣਾ, ਇਹ ਚਾਰ ਤਰ੍ਹਾਂ ਦੇ ਕਿਲ ਵਿਖ ਪਾਪ ਆ। ਕਹਿੰਦੇ ਜਿਹੜੇ ਪਾਪ ਆ ਬਕਾਰ ਆਦਿਕ ਸਾਰੇ ਦੋਸ਼ ਲੈ ਜਾਵੇ ਇਹ ਦੂਰ ਹੋ ਜਾਂਦੇ ਆ। ਫਿਰ ਚੜ੍ਹਿਆ ਦਿਵਸ ਗੁਰਬਾਣੀ ਦਾ ਵੈ ਵਹਿ ਗਿਆ ਉਸਨੇ ਹਰ ਨਾਮ ਕਿਹਾ। ਜਦੋਂ ਦਿਨ ਚੜ੍ਹੇ ਗੁਰਬਾਣੀ ਦਾ ਵੈ, ਭਾਵ ਕਿ ਦਿਨ ਚੜ੍ਹਦਿਆਂ ਤੱਕ ਗੁਰਬਾਣੀ ਦਾ ਕੀਰਤਨ ਆ, ਹਾਂਜੀ ਇਹਨੂੰ ਗਾਵੇ ਅਤੇ ਬਹਿੰਦਾ ਉੱਠਦਾ ਪਰਮਾਤਮਾ ਦੇ ਨਾਮ ਨੂੰ ਧਿਆਵੇ। ਜੋ ਸਾਸ ਵਿਰਾਸ ਚਾਹੇ ਮੇਰਾ ਹਰ ਹਰ ਉਹ ਗੁਰਸੇ ਗੁਰੂ ਮਨ ਭਾਵੈ। ਜਿਹੜਾ ਸਾਸ ਲੈਂਦਿਆਂ ਅਤੇ ਵਿਰਾਸ ਭੋਜਨ ਖਾਂਦੇ ਮੇਰਾ ਨਿਰੰਕਾਰ ਪਰਮੇਸ਼ਰ ਹਰੀ ਹਰ ਉਹਨੂੰ ਧਿਆਉਂਦਾ। ਐਸਾ ਜਿਹੜਾ ਗੁਰੂ ਦਾ ਸਿੱਖ ਹੈ ਉਹ ਸਤਿਗੁਰਾਂ ਨੂੰ ਭਾਉਂਦਾ, ਚੰਗਾ ਲੱਗਦਾ ਹੈ। ਜਦੋਂ ਦਿਆਲ ਹੋਵੇ ਮੇਰਾ ਸਵਾਮੀ ਅਤੇ ਇਸ ਗੁਰਸੇ ਗੁਰੂ ਉਪਦੇਸ਼ ਸੁਣਾਵੇ, ਜਿਹਦੇ 'ਤੇ ਮੇਰਾ ਮਾਲਕ ਦਿਆਲੂ ਕਿਰਪਾਲੂ ਹੋ ਜਾਏ। ਐਸੇ ਗੁਰਸਿੱਖ ਨੂੰ ਸਤਿਗੁਰੂ ਜੀ ਆਪਣਾ ਉਪਦੇਸ਼ ਸੁਣਾਉਂਦੇ, ਕਿਰਪਾ ਕਰਦੇ ਹਨ। ਜਨ ਨਾਨਕ ਧੂੜ ਮੰਗਿਆ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰ ਹੈ ਨਾਮ ਜਪਾਲ। ਪਾਤਸ਼ਾਹ ਕਹਿੰਦੇ ਇਹ ਗੁਰਮੁਖੋ ਐਸੇ ਗੁਰਸਿੱਖਾਂ ਦੀ ਚਰਨਾਂ ਦੀ ਧੂੜੀ ਮੰਗੋ ਜਿਹੜੇ ਆਪ ਨਾਮ ਜਪਦੇ ਹਨ ਇਹ ਹੋਰਨਾਂ ਨੂੰ ਨਾਮ ਜਪਾਉਂਦੇ ਹਨ। ਪੌੜੀ ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ, ਇਹ ਨਿਰੰਕਾਰ ਜਿਹੜੇ ਆਪ ਜੀ ਨੂੰ ਧਿਆਉਂਦੇ ਉਹ ਤਾਂ ਬਹੁਤ ਥੋੜ੍ਹੇ, ਥੋੜ੍ਹਿਆਂ 'ਚੋਂ ਵੀ ਬਿਰਲੇ ਹੀ ਹੈ, ਬਿਰਲਿਆਂ 'ਚੋਂ ਵੀ ਬਹੁਤ ਥੋੜ੍ਹੇ ਹੈ।
جو من کے اراد دے تین کی برکت کھاہے سن کروڑے. جہے من بنی شریر تحت پرمیشر دے نام دی ارادنا کر دے انہوں دی برکت کر کے اسنکھاں کروڑاں پرخ سکتے اگن کروڑاں پرخان دے. تن تن بابا کرم سنگھ صاحب کا حکم سی کہ ساڈا سیوا دار اینی کمائی کرے کروڑاں بندے بھی کھان تے ان پانی بھوکے نے. کہندے ان لکھاں جوگا ہزاراں جوگا ہو گئے سینکڑے ہو گئے. تو جے کہندے کمائی نہیں آپ منگدا پھردا کہ کاہدی فقیری ہے اینی کمائی کرے. تن تن بابا آیا سنگھ صاحب جی نے جو سیوا دیتی کہندے مارا میرے تو یہ بڑے ہور مہاپرکھ ہے انہوں کی کرپا کر دو. کہندے نہیں تو آپ کو اپنے بھاگاں کی چیز ہے. کہندے مہاراج مہر کرو. کہندے ساڈا روپیہ تیرا سوا چلے گا کوئی کمی نہیں آئے گی. اج برکتاں چل رہی ہیں سنکھاں کروڑاں انہوں کے نام سے کھاندے دھد نو سب تہائی دی سے تھائے پائے جو صاحب لوڑے. ہے مالک ساری سرشٹی تینوں تیا رہی لیکن جنہوں نے لوڑے چونا وہ گرمکھ پیارے سروپ تھان پائے ہے انہوں نے اپنے سروپ کی پراپتی ہوئی ہے. جو بن سدگر سے وے کھادے پیر پہن دے سے موئے مر جمے کڑ. جڑے سدگر سچے پاتشاہ کی سیوا کرن تو بنا سیوا نہیں کرتے چنگے چ پدارتھ کھاندے چنگے کپڑے پاؤندے وہ کوڑی پرخ جمدے آ مردے آ مردے آ جمدے. وہ پرماتما والوں مرے ہوئے مر جمے کوڑے کوڑی ہو کے جمدے مردے. کوڑیاں نہیں کوڑیاں بیسیاں نہیں بھی مڑ مڑ کے جمدے آ مردے آ اس طرح کولاں تاکہ بیماریاں بھی پہ رہی. کوئی حاضر میٹھا بولے باہر بس کڈ ہے مکھ بھولے. وہ گرو پیارے حاضر گرو دے سنمکھ ہو کے ہجوری میٹھے پوتر بجن بولتے لیکن باہر پیٹ پیچھے جیر گھول کے منہ بجن کھڑتے راج راج کی نندیا کرتے. جی تو حاضری چ ہوئے جی تو میٹھیاں گلیں کرنی منہ منہ ٹگنیا پچھوں گرو کی نندیا کرنی. یہ من موقعوں کا من کھوٹے دئی وچھوڑے یہو جہے کھوٹے من والے دئی پریرک نرنکار نے اپنے وچھوڑ دیتے. لوگ ملا چوتھا مل جوئی بھریا نیلا کالا کھدو لڑا تین بے مخ بے مخ ہے نو پایا. جہاں گنڈا کتری جو اپنی عمر کھوٹ کے مر گیا شہر بہت نا. تن تن صاحب شری گرو انگد صاحب جی نے بےنتی کی مارن شری گرو امرداس صاحب جی نے بھیجیا انہوں نے بہادروں نے بھجایا تو شہر کی موڑی گڈی کا نام گوندوال رکھا. گوندا تو شردا چ رہا تو جڑا یہ پت سی ادو مہاراج کا پرتاپ نہ جا رہا دن رات ساڑا کردا رہا. کہہ کہ سارا علاقہ نگر تو چڑھاوے چڑھاؤں کہ ساری مالکی ہے تو سانو بھی کوئی حصہ پتا دیو. مہاراج کہندے بھائی یہ تو گرو نانک صاحب کی انگت کی مایا کرم کارجوں لئی ہے. یہ اس طرح ٹیکس دین لئی پر اہنکاری اتوں کا آ گیا. پھر وہ جنڈلی مل گئی انہوں نے سلاح کر کے دلی فریاد کر گیا پہلی بار گیا دوجی تیجی یہ بھی سنی. تو جب کسی کی فریاد نہ سنی جائے کہ مسلمانی راج ایک بنایا سی دستور کہ نیلے رنگ کا وہ میلا جا گودڑا جا چولا جا پا بنایا سی انہوں جنا ہونا پا لینا انہوں پھر روکتے نہیں سی. ہوں انہیں کی کیتا وہ جڑا میلا جا نیلے رنگ کا ہاں جی گودڑا جا پا کے پھر بادشاہ کی کچہری چلے گیا. مل جوئی بھریا نیلا کالا کھدو لڑا تین بے مخ بے مخ نو پایا. کہندے پھر میڑ نہ جوئی میں نے جوان بھریایا سی تے نیلیاں تے کالیاں جڑیاں ٹاکیاں سی انہاں نے سیتایا سی. نیلا تے کالے رنگ دا جڑا کھدو لڑا وہ گودڑا جا سی نا چولا جا وہ کہندے بے مخ تپے نے یا مروایا نے مل کے بے مخ جڑا گوندے کا پوت سی وہ گل چ پا دتا
ਦੇਖੋ ਕਿੱਥੇ ਤੱਕ ਗੁਰੂ ਘਰ ਦੇ ਵਿਰੋਧ ਕਰਦੇ ਰਹੇ। ਪਾਸ ਨਾ ਦੇਈ ਕੋਈ ਬਹਿਣ ਜਗਤ ਮੈਂ, ਗੂਹ ਪੜ ਸਦਮੀ ਮਲ ਲਾਏ ਮਨ ਮੁਖਾਇਆ। ਸੰਸਾਰ 'ਚੋਂ ਨਿੰਦਕ ਨੂੰ ਕੋਈ ਆਪਣੇ ਕੋਲ ਤਾਂ ਬਹਿਣ ਨਹੀਂ ਦਿੰਦਾ। ਗੂਹ ਪੜ ਮੈਨੇ ਗੰਦਗੀ ਦੇ ਟੋਕਰੇ ਪੈਂਦੇ ਆ, ਸਦਮੀ ਮੈਨੇ ਉਲਟੀ ਸਗੋਂ ਹੋਰ ਮੈਲ ਲਾ ਕੇ ਮਨ ਮੁਖ। ਉਹ ਗੋਂਦੇ ਦਾ ਪੁੱਤ ਦੇ ਘਰ ਨੂੰ ਆ ਗਿਆ, ਕਿਉਂ ਉੱਥੇ ਵੀ ਕਿਸੇ ਨੇ ਮੂੰਹ ਨਹੀਂ ਲਾਇਆ। ਗੂਹ ਪੈਣ ਦੇ ਦੋ ਕਾਰਨ ਨੇ, ਇੱਕ ਤਾਂ ਇਹ ਹੈ ਜਿਸ ਵੇਲੇ ਦਿੱਲੀ ਗਿਆ ਨਾ ਅਕਬਰ ਕੋਲ ਫਰਿਆਦ ਕਰ, ਅਤੇ ਸਿੱਖਾਂ ਨੇ ਸਤਿਗੁਰਾਂ ਦਾ ਨਿੰਦੇ ਜਾਣ ਕੇ ਬੇਸ਼ਤੇ ਨਾਲ ਭਰ ਦਿੱਤਾ। ਦੂਜੀ ਗੱਲ ਇਹ ਹੈ, ਜਦੋਂ ਬਾਦਸ਼ਾਹ ਦੀ ਕਚਹਿਰੀ ਜਾ ਕੇ ਫਰਿਆਦ ਕੀਤੀ, ਅਕਬਰ ਨੇ ਪੁੱਛਿਆ ਕਿ ਇਹ ਕਿਹਦੇ 'ਤੇ ਫਰਿਆਦੂ ਹੋ ਕੇ ਆਇਆ। ਹਾਂਜੀ, ਉੱਥੇ ਪਠਾਣ ਇੱਕ ਬੈਠਾ ਸੀ, ਕਹਿੰਦਾ ਜੀ ਬਾਦਸ਼ਾਹ ਇਹ ਦੁੱਖੀ ਧੰਨ ਗੁਰੂ ਅਮਰਦਾਸ ਸਾਹਿਬ ਉੱਤੇ ਫਰਿਆਦੀ ਹੋ ਕੇ ਆਇਆ, ਜਿਹਦੀ ਕਿਰਪਾ ਨਾਲ ਤੁਹਾਨੂੰ ਇਹ ਬਖਸ਼ਿਸ਼ ਮਿਲੀ, ਜਿਨ੍ਹਾਂ ਦਰਸ਼ਨ ਤੁਸੀਂ ਨੰਗੇ ਚੜ੍ਹਨੀ ਗਏ ਸੀ। ਜਦੋਂ ਇਹ ਗੱਲ ਬਾਦਸ਼ਾਹ ਨੂੰ ਸੁਣੀ ਤਾਂ ਸਿਪਾਹੀਆਂ ਨੂੰ ਕਹਿੰਦੇ ਵੀ ਮਾਰ ਮਾਰੋ, ਧੱਕੇ ਦੇ ਕੇ ਬਾਹਰ ਕੱਢੋ ਦੋਸ਼, ਇਹਦੇ ਮੂੰਹ ਦੇ ਜਿਹੜਾ ਬੇਸ਼ਤੇ ਦਾ ਟੋਗਰਾ ਚੜ੍ਹਾ ਦਿਓ, ਕੰਧ ਦੇ ਟੋਗਰੇ ਦੇ ਉੱਤੇ ਸੁੱਟੋ। ਐਸਾ ਦੁਖੀ ਹੈ ਕਿ ਗੁਰੂ ਅਮਰਦਾਸ ਸਾਹਿਬ ਉੱਤੇ ਫਰਿਆਦੀ ਹੋ ਕੇ ਆਇਆ, ਸਾਗਮੀ ਮਲ ਰਾਏ ਮਨੂ, ਸਗੋਂ ਹੋਰ ਮੈਲ ਲਾ ਕੇ ਉੱਥੋਂ ਆ ਗਿਆ। ਸਾਗਮੀ ਮੈਨੇ ਉਲਟੀ ਮੈਲ ਲਾ ਕੇ ਆ ਗਿਆ, ਪਰਾਈ ਜੋ ਨਿੰਦਾ ਚੋਲੀ ਨੂੰ ਬੇਮੁੱਖ ਕਰਕੇ ਭੇਜਿਆ, ਉੱਥੇ ਪੀ ਮੋਹ ਕਾਲਾ ਦੋਹਾ ਬੇਮੁੱਖਾਂ ਦਾ। ਇੱਕ ਤਾਂ ਦੋ ਕਿਤਾਬਾਂ ਨਾਲ ਰਲਿਆ ਸੀ, ਦੂਜਾ ਬੇਮੁੱਖ ਗੋਂਦੇ ਦਾ ਪੁੱਤ ਸੀ। ਪਰਾਈ ਨਿੰਦਿਆ ਚੁਗਲੀ ਕਰਨ ਵਾਸਤੇ ਅਕਬਰ ਦੀ ਕਚਹਿਰੀ 'ਚ ਗਿਆ ਸੀ। ਸਾਨੂੰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾ ਇਹਨਾਂ ਦੋਹਾਂ ਬੇਮੁੱਖਾਂ ਦਾ, ਗੋਂਦੇ ਦਾ ਪੁੱਤ ਅਤੇ ਜਿਹੜਾ ਨੌਕਰ, ਉਹਦਾ ਮੂੰਹ ਤਵੇ ਦੀ ਕਾਲ ਮਲ ਮਲ ਕੇ ਕਾਲਾ ਕਰਾ ਦਿੱਤਾ। ਜਿਹੜੇ ਗੁਰੂ ਘਰ ਦੇ ਦੁਖੀ ਸੀ ਉਹਨਾਂ ਦੀ ਹਾਲਤ ਇਹ ਹੁੰਦੀ। ਘੱਟ ਸੁਣਿਆ ਸਭ ਤੋਂ ਜਗਤ ਵਿੱਚ ਭਾਈ ਬੇਮੁੱਖ ਸਣੇ ਨਫਰ ਹੈ, ਪੌਲੀ ਪੌਲੀ ਫਾਵਾ ਹੋਏ ਤਾਂ ਉੱਠ ਭਰਿਆ। ਕਹਿੰਦੇ ਹੇ ਭਾਈਓ, ਇਹ ਜਿਹੜਾ ਬਚਨ ਸਾਰੇ ਸੰਸਾਰ ਵਿੱਚ ਤੜਮੇ ਨੇ ਬੜੀ ਸ਼ੀਘਰ ਤੁਰਕ ਸਾਰੀ ਪਬਲਿਕ ਨੇ ਸੁਣਿਆ, ਇਹ ਜਿਹੜਾ ਬੇਮੁੱਖ ਗੋਂਦੇ ਦਾ ਪੁੱਤ ਅਤੇ ਨੌਕਰ ਦਾਸ ਦੇ ਸਮੇਤ ਪੌਲੀ ਪੌਲੀ ਜੁੱਤੀਆਂ ਪੈਂਦੀਆਂ ਹੋਈਆਂ, ਫਾਵਾ ਮੈਨੇ ਫਿਰ ਕਿੱਥਾ ਜਿਹਾ ਹੋ ਕੇ ਨਾ ਬੇਸ਼ਰਮ ਜਿਹਾ ਉੱਠ ਕੇ ਘਰ ਵੱਲ ਆ ਗਿਆ, ਅਤੇ ਉੱਥੇ ਵੀ ਜੁੱਤੀਆਂ ਪਈਆਂ ਨੇ। ਅੱਗੇ ਸੰਗਤੀ ਕੁੜਮੀ ਬੇਮੁੱਖ ਰਲਣਾ ਨਾ ਮਿਲੇ ਤਾਂ ਬਹੁਤੀ ਭਤੀਜੀ ਫਿਰ ਆਉਣ ਘਰ ਪਰ, ਹੁਣ ਉੱਥੇ ਸ਼ਰਮ ਦਾ ਮਰਾ ਆਵੇ ਨਾ ਅੱਗੇ ਘਰ ਆਉਂਦਿਆਂ ਨੂੰ। ਸਤਸੰਗਤ ਅਤੇ ਕੁੜਮਾਚਾਰੀ, ਉਹ ਜਿਹੜਾ ਬੇਮੁੱਖ ਆ ਉਹਨੂੰ ਹੁਣ ਰਲਣਾ ਨਹੀਂ ਮਿਲਦਾ, ਕਿਸੇ ਨੇ ਮੂੰਹ ਨਹੀਂ ਲਾਇਆ, ਫਿਰ ਸਾਨੂੰ ਵੀ ਇਸ ਨੇ ਬਦਨਾਮ ਕਰਾਇਆ, ਫਿਰ ਉਹ ਸ਼ਰਮਸਾਰ ਹੋ ਕੇ ਬਾਹਰੋਂ ਚਲੇ ਗਏ। ਉੱਥੇ ਅੱਗੇ ਠੰਡ ਬੜੀ ਸੀ, ਠੰਡ ਨਾਲ ਫਿਰ ਬਸੁਰਤ ਜਿਹਾ ਹੋ ਗਿਆ ਕਿਸੇ ਨੇ ਇਹਨਾਂ ਦੇ ਘਰ 'ਚ, ਹੁਣ ਤਾਂ ਲਾਇਆ ਹੋਇਆ ਸੀ ਵੀ ਸ਼ਰਮ ਨੂੰ ਚਿਹਰੇ ਦੇਖ ਕੇ ਨਾ ਲੋਕ ਲਾਚ। ਕੋਈ ਬਹੁਤੀ ਸੀ ਭਤੀਜੀ ਨੇ ਘਰ 'ਚ ਲਿਆ ਕੇ ਪਾਇਆ, ਹੈਂ ਰਾਤ ਨੂੰ ਬਾਹਰ ਪਿਆ ਸੀ ਕਿ ਠੰਡ ਨਾ ਆਕੜ ਕੇ ਮਰੇ ਨਾ ਜਾਏ, ਫਿਰ ਚੁੱਕ ਕੇ ਲਿਆਏ। ਫਲਤ ਫਲਤ ਦੋਵੇ ਗਏ ਨੇ ਤਾਂ ਭੁੱਖਾ ਭੁੱਕੇ ਅਤੇ ਹੈ। ਕਹਿੰਦੇ ਇਹੋ ਜਿਹਾ ਦੁਸ਼ਟਾਂ ਦੇ ਹਲਤ ਪਲ ਲੋਕ ਪਰ ਦੋਵੇਂ ਫਜੂਲ ਚਲੇ ਜਾਂਦੇ, ਹਮੇਸ਼ਾ ਭੁੱਖਾ ਦੇ ਧਿਆਇਆ ਕੂਕਦਾ ਫਿਰਦਾ ਹੈ। ਧੰਨ ਧੰਨ ਸਵਾਮੀ ਕਰਤਾ ਪੁਰਖ ਹੈ ਜਿਨ ਨਿਆਉ ਸੱਚ ਵਿਆਪ ਕਰਾਂ। ਕਹਿੰਦੇ ਨਿਰੰਕਾਰ ਕਰਤਾ ਪੁਰਖ ਸਦਾ ਧੰਨਤਾ ਦੇ ਯੋਗ ਹੈ, ਜਿਨ ਆਪ ਕਿਰਪਾ ਕਰਕੇ ਅਕਬਰ ਬਾਦਸ਼ਾਹ ਤੋਂ ਉਹਦੀ ਰਸਨਾ 'ਤੇ ਬਹਿ ਕੇ ਸੱਚਾ ਨਿਆਂ ਸਾਫ਼ ਕਰਾਇਆ। ਜੋ ਨਿੰਦਾ ਕਰੇ ਸਤਿਗੁਰੂ ਪੂਰੇ ਕੀ ਸੋ ਸਾਚਿਆ ਮਰ ਪਿਆ। ਜਿਹੜਾ ਕੋਈ ਵੀ ਇਸ ਤਰ੍ਹਾਂ ਦਾ ਦੁਸ਼ਟ ਪੂਰੇ ਸਤਿਗੁਰਾਂ ਦੀ ਨਿੰਦਿਆ ਚੁਗਲੀ ਕਰਦਾ, ਉਹਨੂੰ ਸੱਚੇ ਨਿਰੰਕਾਰ ਪਰਮਾਤਮਾ ਨੂੰ ਮਾਰ ਕੇ ਪਚਾਇਆ, ਮੈਨੂੰ ਖਰਾਬ ਕੀਤਾ। ਇਹੋ ਅੱਖਰ ਤਨ ਆਖਿਆ ਜਿਨ ਜਗਤ ਸਭ ਪਾਇਆ, ਇਹ ਅੱਖਰ ਬਚਨ ਕਹਿੰਦੇ ਉਹਨਾਂ ਨੇ ਆਖਿਆ ਜਿਸ ਨਿਰੰਕਾਰ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ। ਮਹਲਾ ਚੌਥਾ, ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤਾਂ ਇਹਦਾ ਨਫ਼ਰ ਕਿੱਥੋਂ ਰਹਿ ਚੁੱਕਾ ਹੈ। ਕਹਿੰਦੇ ਜਿਹਦਾ ਮਾਲਕ ਆਪੇ ਨੰਗਾ ਭੁੱਖਾ ਆ, ਉਹਦਾ ਜਿਹੜਾ ਨਫ਼ਰ ਨੌਕਰ ਆ ਉਹ ਰੱਜ ਕੇ ਕਿੱਥੋਂ ਖਾ ਸਕਦਾ। ਇਸੇ ਤਰ੍ਹਾਂ ਸਾਹਿਬ ਕੌਣ ਮਰਵਾਏ, ਉਹ ਆਪ ਤਾਂ ਨੰਗੇ ਭੁੱਖੇ ਫਿਰਦੇ,
ਤੇ ਗੁਰੂ ਉੱਤੇ ਹਾਂਜੀ ਤੇ ਜਾ ਕੇ ਚੁਗਲੀਆਂ ਕਰਦੇ ਹੈ ਐਸੇ ਨਿਸ਼ਰਧਕ ਲੋਕ ਉਹਦੇ ਨਫਰ ਨੌਕਰ ਕਿੱਥੋਂ ਰੱਜ ਗਏ ਹਨ ਹਾਂਜੀ ਭਾਵ ਕਿ ਨੌਕਰਾਂ ਵਿੱਚ ਸ਼ਰਧਾ ਕਿਵੇਂ ਆਏਗੀ ਜਦ ਆਪ ਸ਼ਰਧਾ ਤੋਂ ਹੁੰਦੀ ਸਾਹਿਬ ਕੌਣ ਤਪਾ ਜਦ ਆਪੇ ਉਹ ਨੰਗਾ ਭੁੱਖਾ ਅਤੇ ਤਪੇ ਦੇ ਨੌਕਰ ਮਰਵਾਹੇ ਇਹ ਕਿੱਥੋਂ ਰੱਜ ਗਏ ਹਨ ਭਾਵ ਕਿੱਥੋਂ ਸ਼ਰਧਾ ਧਾਰਨ ਕਰਨਗੇ ਤੂੰ ਨਾਸਤਕਾਂ ਕੋਲ ਬੈਠੋਗੇ ਨਾਸਤਕਤਾ ਹੀ ਮਿਲਣੀ ਹੈ ਸ਼ਰਧਾ ਥੋੜ੍ਹੀ ਮਿਲਣੀ ਜੇ ਸਾਹਿਬ ਕਹਿ ਕਰ ਬਾਤ ਹੋਵੇ ਤੂੰ ਨਫਰਿਆ ਹੱਥ ਆਵੇ ਉਹਨੂੰ ਹੁੰਦੀ ਕਿੱਥੋਂ ਹੋ ਪਾਏ ਜਿਹੜੀ ਚੀਜ਼ ਮਾਲਕ ਦੇ ਘਰ 'ਚ ਹੋਵੇ ਉਹ ਨੌਕਰ ਨੂੰ ਹੱਥੋਂ ਦੀ ਮਿਲਦੀ ਅਣਹੁੰਦੀ ਨਾ ਹੁੰਦੀ ਜਿਹੜੀ ਚੀਜ਼ ਹੈ ਉਹ ਨੌਕਰ ਕਿੱਥੋਂ ਪਾ ਲਏਗਾ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ ਸਾ ਸੇਵਾ ਔਖੀ ਹੋਈ ਕਹਿੰਦੇ ਜਿਹਨਾਂ ਦੀ ਸੇਵਾ ਕੀਤੀਆਂ ਲੇਖਾ ਮੰਗਿਆ ਜਾਏ ਉਹਨਾਂ ਦੀ ਸੇਵਾ ਜਿਹੜੀ ਹੈ ਉਹ ਤਾਂ ਦੁੱਖਦਾਈ ਹੁੰਦੀ ਹੈ ਸਾ ਸੇਵਾ ਔਖੀ ਹੋਈ ਉਹ ਸੇਵਾ ਔਖੀ ਦੁੱਖਦਾਈ ਹੁੰਦੀ ਹੈ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗਣ ਕੋਈ ਪਾਤਸ਼ਾਹ ਕਹਿੰਦੇ ਸਤਿਗੁਰਾਂ ਦਾ ਜਿਹੜਾ ਦਰਸ਼ਨ ਆ ਇਹ ਤਾਂ ਸਫਲ ਹੈ ਸਤਿਗੁਰ ਸੱਚੇ ਪਾਤਸ਼ਾਹ ਨਿਰੰਕਾਰ ਦਾ ਸਰੂਪ ਜਾਣ ਕੇ ਉਹਨਾਂ ਦੀ ਸੇਵਾ ਕਰੋ ਫਿਰ ਤੁਹਾਤੋਂ ਕੋਈ ਵੀ ਹਿਸਾਬ ਕਿਤਾਬ ਨਹੀਂ ਪੁੱਛੇਗਾ ਪੌੜੀ ਨਾਨਕ ਵਿਚਾਰ ਹੈ ਸੰਤ ਜਾਨ ਚਾਰ ਵੇਦ ਸਨ ਪਾਤਸ਼ਾਹ ਕਹਿੰਦੇ ਇਸ ਗੱਲ ਨੂੰ ਸੰਤ ਜਨ ਵਿਚਾਰਦੇ ਮਹਾਤਮਾ ਜਨ ਚਾਰੇ ਵੇਦ ਛੇ ਸ਼ਾਸਤਰ ਵੀ ਇਹ ਗੱਲ ਕਹਿ ਰਹੇ ਭਗਤ ਮੁਖਿਆ 'ਤੇ ਬੋਲਦੇ ਸੀ ਬਚਨਾਂ ਬੋਲਦੇ ਭਗਤ ਜਨ ਮਹਾਤਮਾ ਜਨ ਬੰਦਗੀ ਵਾਲੇ ਮੂੰਹ ਤੋਂ ਜਿਹੜਾ ਬਚਨ ਬੋਲਦੇ ਆ ਉਹਨਾਂ ਦਾ ਬਚਨ ਪੂਰਾ ਹੋ ਜਾਂਦਾ ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਾਉਂਦੇ ਸੰਸਾਰ ਪਹਾਰਾ ਪਹਾਰਾ ਮੈਨੇ ਪਸਾਰੇ ਵਿੱਚ ਉਹ ਪ੍ਰਗਟ ਜਾਪਦਾ ਮੈਨੇ ਜਾਣੇ ਜਾਂਦੇ ਸਾਰੇ ਲੋਕ ਵੀ ਉਹਨਾਂ ਦਾ ਜਸ ਸੁਣਾਉਂਦੇ ਅਤੇ ਜਸ ਚੁੱਕਦਾ ਥੋੜ੍ਹੀ ਪ੍ਰਗਟ ਹੋ ਜਾਂਦਾ ਸੁਖਨ ਪਾਇਨ ਮੁਗਧ ਨਰ ਸੰਤ ਨਾਲ ਖਾਂਦੇ ਉਹ ਜਿਹੜੇ ਮੁਗਧ ਮੈਨੇ ਮੂਰਖ ਪੁਰਖ ਆ ਉਹ ਸੁੱਖ ਦੀ ਪ੍ਰਾਪਤੀ ਨਹੀਂ ਪਾਉਂਦੇ ਹਨ ਸੁੱਖ ਨਹੀਂ ਪ੍ਰਾਪਤ ਕਰਦੇ ਕਿਉਂਕਿ ਨਾਮ ਵਿਰਾਸ ਵਿੱਚ ਰਸੇ ਹੋਏ ਮਹਾਂਪੁਰਖ ਆ ਉਹਨਾਂ ਨਾਲ ਕਹਿੰਦੇ ਰਹਿੰਦੇ ਜਿਹੜੇ ਮਹਾਂਪੁਰਖਾਂ ਨਾਲ ਨਿਰਵੈਰਾਂ ਨਾਲ ਵੈਰ ਕਰਦੇ ਉਹ ਸੁੱਖ ਕਿੱਥੋਂ ਪਾ ਸਕਦੇ ਉਹ ਲੋਚਨ ਉਹਨਾਂ ਗੁਣਾਂ ਨੂੰ ਉਹ ਅਹੰਕਾਰ ਛੱਡਦੇ ਉਹ ਮਹਾਤਮਾ ਤਾਂ ਚਾਹੁੰਦੇ ਹੈ ਕਿ ਉਹਨਾਂ ਮੂਰਖਾਂ ਦੇ ਕਿਰਪਾ ਕਰਕੇ ਇਹਨਾਂ ਨੂੰ ਸ਼ੁੱਭ ਪਵਿੱਤਰ ਗੁਣ ਦੇ ਦੇਈਏ ਪਰ ਉਹ ਜਿਹੜੇ ਹੰਕਾਰੀ ਉਹ ਸੰਗਤ 'ਚ ਨਹੀਂ ਆਉਂਦੇ ਉਹ ਆਪਣੇ ਹੰਕਾਰ 'ਚ ਸੜਦੇ ਰਹਿੰਦੇ ਕੋਈ ਵਿਚਾਰੇ ਕਿਆ ਕਰਿਆ ਜਾਂ ਭਾਵ ਧੁਰਮਾਂਗੇ ਉਹ ਮੂਰਖ ਵਿਚਾਰੇ ਕਰਨ ਵੀ ਕੀ ਜਦੋਂ ਧੁਰੋਂ ਹੈ ਮਾੜੇ ਕਰਮਾਂ ਦੇ ਕਰਨੇ ਨਾਲ ਉਹਨਾਂ ਦੇ ਭਾਗ ਮੰਦੇ ਆ ਮੱਥੇ 'ਤੇ ਮਾੜੇ ਕਰਮਾਂ ਦੀਆਂ ਰੇਖਾਂ ਪਵਾ ਕੇ ਆਏ ਆ ਧੁਰੋਂ ਆਦਿ ਤੋਂ ਮੁੰਡ ਤੋਂ ਜੋ ਮਾਰੇ ਤਿੰਨ ਪਾਰ ਨੂੰ ਨਸ਼ੇ ਕਿਸੇ ਨੇ ਸੁਣਦੇ ਜਿਹੜੇ ਨਿਰੰਕਾਰ ਪਰਮੇਸ਼ਰ ਨੇ ਮਾਰੇ ਆ ਭਾਵ ਸਰਾਪੇ ਆ ਗੁਰੂ ਦੇ ਧੱਕੇ ਹੋਏ ਆ ਉਹ ਕਿਸੇ ਦੇ ਵੀ ਨਹੀਂ ਬਣਦੇ ਕਿਸੇ ਨੇ ਸੰਦੇ ਕਿਸੇ ਦੇ ਨਹੀਂ ਬਣਦੇ ਵੈਰ ਕਰ ਰਿਹਾ ਨਿਰਵੈਰ ਨਾਲ ਧਰਮਿਆ ਵੀ ਕਹਿੰਦੇ ਜਿਹੜੇ ਨਿਰਵੈਰ ਸੰਤ ਮਹਾਂਪੁਰਖ ਆ ਉਹਨਾਂ ਨਾਲ ਇਹ ਮੂਰਖ ਵੈਰ ਕਰਦੇ ਆ ਅਤੇ ਦੁਸ਼ਟ ਚੌਕੜੀ ਦੀ ਜਾਜਾ ਕਹਿੰਦੇ ਅਤੇ ਧਰਮ ਰਾਜਾ ਦੇ ਨਿਆਂ ਦੇ ਮੁਤਾਬਕ ਧਰਮ ਦੇ ਨਿਆਂ ਦੇ ਮੁਤਾਬਕ ਪਚੰਦੇ ਇਹਨਾਂ ਨੇ ਖਰਾਬ ਹੁੰਦੇ ਆ ਧਰਮ ਰਾਜਾ ਉਹਨਾਂ ਨੂੰ ਨਰਕਾਂ 'ਚ ਸੁੱਟਦਾ ਹੈ ਜਿੱਥੇ ਸੜਦੇ ਪਚਦੇ ਗਲਦੇ ਆ ਇੱਥੇ ਵੀ ਦੁਨੀਆਂ 'ਤੇ ਵੀ ਇਹ ਧੱਕੇ ਪੈਂਦੇ ਜੋ ਜੋ ਸੰਤ ਸਰਾਪਿਆ ਸਿੱਖ ਰਹਿ ਪਾਉਂਦੇ ਜਿਹੜੇ ਜਿਹੜੇ ਐਸੇ ਲੋਕ ਸੰਤਾਂ ਦੇ ਸਰਾਪੇ ਹੋਏ ਐਸੇ ਲੋਕ ਹਾਂਜੀ ਜੂਨਾਂ 'ਚ ਭਵਨਦੇ ਮੈਨੇ ਭਾਉਂਦੇ ਫਿਰਦੇ ਭਟਕਦੇ ਫਿਰਦੇ ਪੇੜ ਮੁੰਡਾ ਉਹ ਕੱਟਿਆ ਅਤੇ ਡਾਲ ਸਕਦੇ ਜਦੋਂ ਪੇਟ ਜਿਹੜਾ ਦਰਖਤ ਮੁੰਡੋਂ ਵੱਢਿਆ ਜਾਂ ਪੁੱਟ ਦਿੱਤਾ ਜਾਂ ਉਹਦੀਆਂ ਟਾਹਣੀਆਂ ਜਿਹੜੀਆਂ ਆਪਣੇ ਸੁੱਕ ਜਾਂਦੀਆਂ ਇਸ ਤਰ੍ਹਾਂ ਪੇਟ ਮਟਾਹੂ ਕੱਟਿਆ ਤਾਂ ਪੇ ਦੇ ਹਿਰਦੇ ਸ਼ਰਧਾ ਤਾਂ ਬੀਜ ਹੈ ਹੀ ਨਹੀਂ ਹਾਂਜੀ ਉਹਦੇ ਮੁਤਾਬਕ ਚੱਲਣ ਵਾਲੀ ਡਾਲ ਮਰਵਾਹੇ ਹੈ ਉਹ ਆਪੇ ਸੁੱਕ ਜਾਣੇ ਕਿਉਂਕਿ ਹਿਰਦੇ 'ਚ ਸ਼ਰਧਾ ਦਾ ਭਾਵ ਹੋਣਾ ਸ਼ਰਧਾ ਹੈ ਹੀ ਨਹੀਂ ਸ਼ਰਧਾ ਤੋਂ ਹੁੰਦੇ ਹੈ ਪੇਟ ਮਟਾਹੂ ਕੱਟਿਆ ਜਾਂ ਮਰਵਾਇਆਂ ਦੇ ਮਨ ਸ਼ਰਧਾ ਦਾ ਭਾਵ ਆ ਸ਼ਰਧਾ ਤੋਂ ਹੀ ਨੇ ਦਾਲ ਸਿਖਾਉਂਦੇ ਉਹਨਾਂ ਦੇ ਨੌਕਰ ਜਿਹੜੇ ਉਹਨਾਂ ਦੇ ਹਿਰਦੇ ਵਿੱਚ ਸ਼ਰਧਾ ਦਾ ਅਭਾਵ ਹੋਣਾ ਉਹਨਾਂ ਦੇ ਹਿਰਦਿਆਂ 'ਚ ਵੀ ਸ਼ਰਧਾ ਹੈ ਪੇੜ ਮੁੰਡਾ ਉਹ ਕੱਟਿਆ ਉਹਨਾਂ ਨੇ ਸਵਾਸਾਂ ਨੂੰ ਨਿਸਫਲ ਗੁਆ ਲਿਆ ਵਿਅਰਥ ਗੁਆ ਲਿਆ ਦਾਲ ਸਿਖਾਉਂਦੇ ਹਾਂਜੀ ਫਿਰ ਕਹਿੰਦੇ ਨਾਮ ਦਾ ਭਾਵ ਹੋ ਗਿਆ ਭਾਵ ਨਾਮ ਜਪਿਆ ਜੀ ਪੇੜ ਮੁੰਡਾ ਉਹ ਕੱਟਿਆ ਨਾਮ ਨਾ ਜਪਿਆ ਦਾਲ ਸਿਖਾਉਂਦੇ ਹਾਂਜੀ ਮੁਕਤੀ ਦਾ ਭਾਵ ਹੋ ਗਿਆ ਫਿਰ ਮੁਕਤੀ ਕਿੱਥੋਂ ਮਿਲਣੀ ਲੋਕ ਮਹਲਾ ਚੌਥਾ
ਅੰਤਰ ਹਰ ਗੁਰੂ ਧਿਆਏ ਦਾ ਬੜੀ ਵਡਿਆਈ, ਸੋ ਸਿੱਖੀ ਪੂਰਾ ਸਤਿਗੁਰੂ ਘਟੇ ਨਾਹੀਂ ਇੱਕ ਤਿਲ ਕਿਸੇ ਦੀ ਵਧਾਈ। ਪਾਤਸ਼ਾਹ ਕਹਿੰਦੇ ਹਨ, ਬੇਨਤੀ ਕੀਤੀ ਸਿੱਖ ਨੇ, ਸੰਸਾਰ ਗੁਰੂ ਅਮਰਦਾਸ ਵਡਿਆਈ ਵੱਡੀ ਕਿਉਂ ਹੋ ਰਹੀ ਹੈ? ਪਾਤਸ਼ਾਹ ਕਹਿੰਦੇ ਉਹਨਾਂ ਦੀ ਵਡਿਆਈ ਤਾਂ ਵੱਡੀ ਹੁੰਦੀ ਹੈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਰਮਾਤਮਾ ਨੂੰ ਪਿਆਉਂਦੇ ਆ, ਇਸ ਵਾਸਤੇ ਸੰਸਾਰ 'ਚ ਉਹਨਾਂ ਦੀ ਵਡਿਆਈ ਵੱਡੀ ਹੋ ਰਹੀ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਉਸ ਸਮੇਂ ਨੇ ਪ੍ਰਸੰਨ ਹੋ ਕੇ ਉਹਨਾਂ ਨੂੰ ਇਹ ਵੱਡੀ ਵਡਿਆਈ ਦਾ ਦਿੱਤੀ ਹੈ। ਇਸ ਵਾਸਤੇ ਇੱਕ ਤਿਲ ਮਾਤਰ, ਥੋੜ੍ਹਾ ਮਾਤਰ ਵੀ ਕਿਸੇ ਦੇ ਘਟਾਇਆ ਘਟਦੀ ਨਹੀਂ, ਇਹ ਨਿੰਦਕਾਂ ਦੇ ਮੂੰਹ 'ਤੇ ਭੁੱਬਲੇ ਪੈਂਦੀ ਹੈ। ਸੱਚ ਸਾਹਿਬ ਸਤਿਗੁਰੂ ਕੇ ਵੱਲ ਹੈ ਤਾਂ ਚੱਕ ਮਰੇ ਸਭ ਲੁਕਾਈ, ਨਿੰਦਕਾਂ ਕੇ ਮੋਹ ਕਾਲੇ ਕਰੇ ਹਰ ਕਰਤੇ ਆਪ ਵਧਾਈ। ਸੱਚਾ ਸਾਹਿਬ ਸੱਚੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਤਰਫ ਵੱਲ ਸਾਰੀ ਦੁਨੀਆ ਚੱਕ ਚੱਕ ਖੱਪ ਖੱਪ ਕੇ ਆਪੇ ਕਹਿੰਦੇ ਮਰ ਜਾਏਗੀ। ਨਿੰਦਕਾਂ ਦੇ ਜਿਹੜੇ ਮੂੰਹ ਕਾਲੇ ਕਰਕੇ ਪਰਮਾਤਮਾ ਨੇ ਆਪੇ ਉਹਨਾਂ ਦੀ ਵਡਿਆਈ ਵਧਿਆ ਵਧਾਈ ਹੈ। ਨਿੰਦਕਾਂ ਦੇ ਮੂੰਹ ਕਾਲੇ ਕੀਤੇ ਹੈ ਦੀਨ ਦੁਨੀਆ ਦੇ ਦਰਬਾਰ 'ਚ। ਇਸ ਵਾਸਤੇ ਜਿਉਂ ਜਿਉਂ ਨਿੰਦਕ ਨਿੰਦਕ ਰਹੇ, ਕਿਉਂ ਤਿਉਂ ਨਿਤ ਨੇ ਚੜ੍ਹਿਆ ਸੁਭਾਈ, ਜਾਂ ਨਾਨਕ ਹਰ ਆਰਾਧਿਆ ਤਿੰਨ ਪੈਰੀਂ ਆਣ ਸੁੱਖ ਆਣ ਸਭ ਪਾਈ। ਪਾਤਸ਼ਾਹ ਨਿੰਦਕ ਜਿਵੇਂ ਜਿਵੇਂ ਸਤਿਗੁਰਾਂ ਦੀ ਨਿੰਦਿਆ ਕਰਦੇ ਆ, ਤਿਵੇਂ ਤਿਵੇਂ ਸਾਧੂਆਂ ਨੇ ਵਡਿਆਈ ਹੋਰ ਸਵਾਈ ਚੜ੍ਹੀ ਆ। ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਪਰਮਾਤਮਾ ਨੂੰ ਆਰਾਧਿਆ, ਇਸ ਕਰਕੇ ਪਰਮਾਤਮਾ ਨੇ ਸਾਰੀ ਦੁਨੀਆਂ ਵਿੱਚ ਗੁਰੂ ਅਮਰਦਾਸ ਵਡਿਆਈ ਵੱਡੀ ਕੀਤੀ, ਸਾਰੇ ਸੰਸਾਰ ਨੂੰ ਧੰਨ ਗੁਰੂ ਅਮਰਦਾਸ ਦੇ ਚਰਨੀ ਲਿਆ ਕੇ ਪਾ ਦਿੱਤਾ ਹੈ। ਮਹੱਲਾ ਚੌਥਾ, ਸਤਿਗੁਰ ਖੇਤੀ ਗਣਤੀ ਜੇ ਰੱਖਿਆ ਹਾਲਤ ਫਲ ਸਭ ਤੇ ਸਭ ਹੈ। ਜਿਹੜੇ ਵਿਅਕਤੀ ਸਤਿਗੁਰਾਂ ਨਾਲ ਗਿਣਤੀਆਂ ਮਿਣਤੀਆਂ ਰੱਖਦੇ ਹਨ, ਇੰਨੀ ਸੇਵਾ ਕਰਨੀ ਹੈ, ਵਾਧੂ ਨਹੀਂ ਕਰਨੀ, ਉਹਨਾਂ ਦਾ ਹਲ ਪਲ ਲੋਕ ਪੁਰ ਸਾਰਾ ਨਿਸਫਲ ਚਲੇ ਗਿਆ। ਲੋਕ ਪੁਰਲਾ ਸਾਰੇ ਸੁੱਖ ਉਹਨਾਂ ਦੇ ਦੂਰ ਹੋ ਗਏ। ਸੇਵਾ ਗਿਣਤੀਆਂ ਮਿਣਤੀਆਂ ਨਾਲ ਥੋੜ੍ਹੀ ਹੁੰਦੀ ਹੈ, ਪਾਣੀ ਗਿਣਤੀ ਮਿਣਤੀ ਥੋੜ੍ਹੀ ਪੜ ਹੁੰਦੀ ਹੈ, ਤਾਂ ਸ਼ਰਧਾ ਦਾ ਵਿਸ਼ਾ ਹੈ। ਨਿਤ ਚਹੀਆ ਪਾਏ ਝੱਗੂ ਸੁੱਟੇ, ਚੱਖਦਾ ਚੱਖਦਾ ਚੜ ਪਿਆ। ਦੇਖੋ ਜਿਹੜੇ ਮਰਵਾਹੇ ਸੀ, ਲੋਭ ਦੇ ਅਧੀਨ ਹੋ ਕੇ ਹਮੇਸ਼ਾ ਚਹੀਆ ਪਾਏ, ਕਚੀਚੀਆਂ ਪਾਪਾ ਨਿੰਦਿਆ ਕਰਦੇ ਸੀ, ਮੂੰਹ ਤੋਂ ਬੜੀ ਝੱਗ ਸੁੱਟਦੇ ਸੀ। ਅੰਤ ਨੂੰ ਫਿਰ ਹੋਇਆ ਕਿ ਖੱਪਦੇ ਖੱਪਦੇ ਝੜ ਹੀ ਪਿਆ, ਚੱਖਾਂ ਨੂੰ ਚੱਖਦਾ ਹੋਇਆ ਝੜ ਮਰ ਗਿਆ, ਮ੍ਰਿਤੂ ਹੋ ਗਿਆ, ਝੜ ਗਿਆ, ਖਤਮ ਹੋ ਗਿਆ। ਜੇ ਤੋਂ ਪਾਪ ਕਰੇ ਮਾਇਆ ਧਨ ਕਾਰਨ ਅਗਲਾ ਧਨ ਵੀ ਉੱਡ ਗਿਆ। ਇਹ ਮਾਇਆ ਜਿਹੜੀ ਸ਼ਾਲ ਰੂਪ ਸੀ, ਮਾਇਆ ਦੀ ਪ੍ਰਾਪਤੀ ਦਾ ਨਿਤ ਹਮੇਸ਼ਾ ਕਿਸੇ ਨਾ ਕੋਈ ਢੰਗ ਰੰਗ ਰੋਜ਼ ਯਤਨ ਕਰਦੇ ਸੀ। ਧੰਨ ਗੁਰੂ ਅਮਰਦਾਸ ਨੂੰ ਕਹਿਣ, ਤੁਹਾਨੂੰ ਮਾਮਲਾ ਦਿਓ, ਸਾਡੇ ਸ਼ਹਿਰ ਚ ਰਹਿੰਦੇ ਇਸ ਤਰ੍ਹਾਂ ਯਤਨ ਕਰਦੇ। ਪਰ ਕਹਿੰਦੇ ਉਹਨਾਂ ਦੇ ਕੋਲ ਜਿਹੜਾ ਅਗਲਾ ਪਹਿਲਾ ਧੰਨ ਸੀ, ਉਹ ਵੀ ਵੱਡੀਆਂ ਜਾ ਖਲਾਉਂਦੇ ਰਹੇ ਅਤੇ ਅਕਬਰ ਨੂੰ ਮਿਲਣ ਵਾਸਤੇ, ਉਹ ਵੀ ਉੱਡ ਗਿਆ, ਉਹ ਵੀ ਨਾਸ ਹੋ ਗਿਆ, ਅਤੇ ਅਕਬਰ ਤੋਂ ਜੁੱਤੀਆਂ ਖਾ ਕੇ ਹੈਂ ਗੰਦਗੀ ਪਵਾ ਕੇ ਆ ਗਿਆ। ਕਿਆ ਉਹ ਖੱਟੇ ਕਿਆ ਉਹ ਖਾਵੇ ਜਿਸ ਅੰਦਰ ਸਿਆਸਾ ਦੁੱਖ। ਐਸੇ ਜਿਹੜੇ ਪੁਰਸ਼ ਹੈ ਉਹਨਾਂ ਨੇ ਕੀ ਖੱਟੀ ਖੱਟਣੀ ਹੈ ਗੁਰੂ ਦੇ ਨਿੰਦਕਾਂ ਨੇ, ਕੀ ਖਾਣਾ ਕੀ ਹੈ ਜਿਹਨਾਂ ਦੇ ਅੰਦਰ ਦੁਖਦਾਈ ਸੰਸੇ ਭਰਮ ਪਏ ਹੋਏ। ਨਿਰਵੈਰਾਂ ਨਾਲ ਜੇ ਵੈਰ ਰਚਾਏ ਸਭ ਪਾਪ ਜਗਤ ਹੈ ਸਾ ਤਿੰਨ ਸਿਰ ਲੈ। ਜਿਹੜੇ ਨਿਰਵੈਰ ਸਤਿਗੁਰ ਸੱਚੇ ਪਾਤਸ਼ਾਹ ਜਿਹੜਾ ਉਹਨਾਂ ਨਾਲ ਵੈਰ ਰਚਾਉਂਦਾ ਹੈ, ਰਚਾਏ ਮੈਨੇ ਰਚਾਉਂਦਾ ਹੈ, ਉਹਨਾਂ ਨੇ ਸਾਰੇ ਸੰਸਾਰ ਦਾ ਪਾਪ ਆਪਣੇ ਸਿਰ 'ਤੇ ਚੁੱਕ ਲਿਆ, ਪਾਪਾਂ ਦੀ ਪੰਡ ਚੁੱਕ ਲਈ। ਉਸ ਅੱਗੇ ਪਿੱਛੇ ਢੋਈ ਨਾ ਹੀ ਜਿਸ ਅੰਦਰ ਨਿੰਦਾ ਮੋਹੇ ਅੰਬ ਪਿਆ, ਮੋਹੇ ਅੰਬ ਪਿਆ। ਕਹਿੰਦੇ ਐਸੇ ਜਿਹੜੇ ਵਿਅਕਤੀ ਉਹਨਾਂ ਨੂੰ ਅੱਗੇ ਪਲੋਗ ਪਿੱਛੇ ਲੋਕ ਢੋਈ ਕੋਈ ਸਥਾਨ ਜਗ੍ਹਾ ਨਹੀਂ ਮਿਲਦੀ। ਜਿਹਨਾਂ ਦੇ ਮੂੰਹ ਵਿੱਚ ਨਿੰਦਿਆ ਰੂਪੀ ਅੰਬ ਪਿਆ ਹੈ, ਉਹ ਨਿੰਦਿਆ ਰੂਪੀ ਅੰਬ ਨੂੰ ਚੂਸਦੇ ਹੈ। ਜਿਹਨਾਂ ਦੇ ਮੂੰਹ 'ਚ ਨਿੰਦਿਆ ਰੂਪੀ ਅੰਬ ਮਿਲੇ, ਅੰਬ ਨਾਲ ਪਾਣੀ ਦਾ ਜਲ ਪਿਆ। ਜਿਹਨਾਂ ਦੇ ਨਿੰਦਿਆ ਆ ਉਹਨਾਂ ਦਾ ਮੂੰਹ ਅੰਬ ਪਿਆ, ਅੰਬਾਂ ਪੈਣਾ ਹੁੰਦਾ ਪੱਕ ਗਿਆ, ਉਹਨਾਂ ਦਾ ਮੂੰਹ ਪੱਕ ਜਾਂਦਾ ਨਿੰਦਿਆ ਕਰਕੇ। ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਕਿਹੋ ਚਿਹਰੀ ਗੱਲ, ਜੇ ਨਿੰਦਕ ਪੁਰਖ ਸੋਨੇ ਨੂੰ ਵੀ ਹੱਥ ਪਾਉਣ ਉਹ ਸੋਨਾ ਵੀ ਮਿੱਟੀ ਨਾ ਮਿਲ ਜਾਂਦਾ। ਪਾਪ ਉਹਨਾਂ ਦੇ ਕੋਈ ਕਾਰੋਬਾਰ ਸ਼ੁੱਧ ਨਹੀਂ ਹੁੰਦੇ, ਅੱਗੇ ਨੂੰ ਜਾਂਦੇ ਪਿੱਛੇ ਨੂੰ ਆਉਂਦੇ। ਜੇ ਗੁਰ ਕੀ ਸਰਣੀ ਫਿਰ ਉਹ ਆਵੇ ਤਾਂ ਪਿੱਛੇ ਹੋ ਗਏ ਉਹਨੂੰ ਬਖਸ਼ ਲਿਆ। ਜੇ ਕਹਿੰਦੇ ਕਰਮ ਕੋਈ ਸਾਥ ਦੇਵੇ ਭੁੱਲ ਮੰਨ ਕੇ ਗੁਰੂ ਕੀ ਸ਼ਰਨ ਵਿੱਚ ਆ ਜਾਣ ਮੁੜ ਕੇ, ਮਹਾਰਾਜ ਦਿਆਲੂ ਆ, ਫਿਰ ਔਗੁਣਾਂ ਨੂੰ ਬਖਸ਼ ਦਿੰਦੇ ਆ, ਬਖਸ਼ ਲੈਂਦੇ ਆ। ਪਰ ਮਾੜੇ ਕਰਮ ਜਿਹੜੇ ਉਹ ਸੰਗਤ 'ਚ ਆਉਣ ਕਿੱਥੇ ਦਿੰਦੇ ਆ? ਜਨ ਨਾਨਕ ਅੰਦਰ ਨਾਮ 'ਤੇ ਆਇਆ ਹਰ ਸਿਮਰਤ ਤਿਲ ਪਾਪ ਗਿਆ। ਪਾਤਸ਼ਾਹ ਦੇ ਉਹਨਾਂ ਗੁਰਮੁਖਾਂ ਨੇ ਦਿਨ ਰਾਤ ਪਰਮੇਸ਼ਵਰ ਦੇ ਨਾਮ ਨੂੰ ਧਿਆਉਣਾ ਕੀਤਾ,
ਪਰਮਾਤਮਾ ਦਾ ਨਾਮ ਸਿਮਰਨਾ ਵੱਡਿਆਂ ਛੋਟਿਆਂ ਪਾਪਾਂ ਤੋਂ ਜਿੰਨਾ ਵੀ ਸਮੂਹ ਸੀ ਸਾਰਾ ਦੂਰ ਹੋ ਗਿਆ। ਇਲਮੇ ਨੇ ਨਿਸ਼ ਕਰਕੇ ਜਿਸਮੇ ਨੇ ਜ਼ਹਿਰ ਨੂੰ ਮਾਰਨ ਵਾਲੇ ਪਾਪ ਵੀ ਦੂਰ ਹੋ ਗਏ। ਪੌੜੀ ਤੂੰ ਹੈ ਸੱਚਾ ਸੱਚ ਤੂੰ ਸਭ ਤੋਂ ਉੱਪਰ ਤੂੰ ਦੀਵਾਨ ਜੋ ਤੋਂ ਸੱਚ ਧਿਆਏ ਦੇ ਸੱਚ ਸੇਵਨ ਸੱਚੇ ਤੇਰਾ ਮਨ ਇਹ ਸੱਚਿਆ ਆਪ ਜੀ ਪਿੱਛੇ ਵੀ ਸੱਚੇ ਸੀ ਹੁਣ ਵੀ ਅੱਗੇ ਵੀ ਸੱਚ ਸਰੂਪ ਆ ਸਾਰਿਆਂ ਉੱਪਰ ਤੂੰ ਹੀ ਦੀਵਾਨ ਸਾਰਿਆਂ ਦਾ ਆਸਰਾ ਰੂਪ ਆਪ ਹੋਏ ਸੱਚੇ ਨਿਰੰਕਾਰ ਪਰਮੇਸ਼ਰ ਜਿਹੜੇ ਤੈਨੂੰ ਧਿਆਉਂਦੇ ਆ ਸੱਚ ਸੇਵਨ ਸੱਚੇ ਨਾਮ ਨੂੰ ਜਪਦੇ ਆ ਉਹਨਾਂ ਸੱਚਿਆਂ ਨੂੰ ਹੇ ਸੱਚੇ ਅਕਾਲ ਪੁਰਖ ਆਪ ਜੀ ਦਾ ਹੀ ਮਾਣਿਆ ਤੇਰੇ ਤੇ ਮਾਣ ਉਹਨਾਂ ਅੰਦਰ ਸੱਚਮੁੱਖ ਜਿਹਦੇ ਸੱਚ ਬੋਲਣ ਸੱਚੇ ਤੇਰਾ ਤਾਂ ਸੇ ਭਗਤ ਜੀ ਨੇ ਗੁਰਮੁਖਤਾ ਲਾਹਿਆ ਸੱਚ ਸਭ ਦੇ ਨਹੀਂ ਸਨ ਜਿਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਸੱਚ ਬਾਹਰੋਂ ਵੀ ਸੱਚ ਬੋਲਦੇ ਅਥਵਾ ਸੱਚੇ ਜਿਹਨਾਂ ਤੇਰਾ ਹੀ ਸੱਚਾ ਉਹਨਾਂ ਨੂੰ ਤੇਰਾ ਹੀ ਸੱਚਾ ਬਾਲਿਆ ਉਹਨਾਂ ਦੇ ਮੁਖੜੇ ਜਿਹੜੇ ਆ ਪਵਿੱਤਰ ਆ ਔਰ ਜਿਹੜੇ ਗੁਰਮੁਖ ਪਿਆਰਿਆਂ ਨੇ ਸਾਧੂਆਂ ਦੁਆਰਾ ਨਾਮ ਨੂੰ ਚਲਾਇਆ ਨਾਮ ਦੀ ਉਸਤ ਕੀਤੀ ਉਹ ਅਸਲ ਵਿੱਚ ਭਗਤ ਹੈ ਸੱਚੇ ਭਗਤ ਹੋ ਉਹਨਾਂ ਗੁਰਮੁਖ ਪਿਆਰਿਆਂ ਨੂੰ ਸੱਚ ਸਾ ਸੱਚਾ ਜਿਹੜਾ ਬ੍ਰਹਮ ਨਿਰੰਕਾਰ ਨਿਸ਼ਾਨ ਮੈਨੇ ਪ੍ਰਗਟ ਹੋ ਗਿਆ ਜਿੱਥੇ ਸੱਚ ਆ ਗਿਆ ਉੱਥੇ ਰੱਬ ਆ ਗਿਆ ਸੱਚ ਹੀ ਹੈ ਸੱਚੇ ਸੇਵਦੇ ਤਿੰਨ ਵਾਰੀ ਸਤਿਗੁਰੂਆਂ ਜਿਹੜੇ ਗੁਰਮੁਖ ਪਿਆਰੇ ਸੱਚੇ ਨਿਰੰਕਾਰ ਦੀ ਸੇਵਾ ਕਰਦੇ ਉਹ ਸੱਚੇ ਹੈ ਅਸੀਂ ਮਾਰੇ ਕਹਿੰਦੇ ਉਹਨਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਲੋਕ ਮਹੱਲਾ ਚੌਥਾ ਤੁਰ ਮਾਰੇ ਪੂਰਾ ਸਤਿਗੁਰੂ ਸਹੀ ਹੁਣ ਸਤਿਗੁਰ ਮਾਰੇ ਇਹ ਗੋਇੰਦਵਾਲ ਦੇ ਵਿੱਚ ਇੰਨੀ ਨਹੀਂ ਹੱਥ ਚੱਕੀ ਹੋਈ ਸੀ ਮਰਵਾਇਆ ਕਿੱਥੇ ਤਾਂ ਕਰਦੇ ਰਹੇ ਉਹਨਾਂ ਦੇ ਨਿਮਿੱਤ ਸ਼ਬਦ ਮਾਰ ਗੁਰੂ ਰਾਮਦਾਸ ਦਾਸ ਸੀ ਇਹਨਾਂ ਦੁਸ਼ਟ ਲੋਕਾਂ ਦਾ ਇਹ ਹਾਲ ਸੀ। ਗੁਰਸਿੱਖਾਂ ਨੇ ਬੇਨਤੀ ਕੀਤੀ ਆ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇਸ਼ ਦੇ ਸੰਤਾਂ ਦੇ ਕਿਲੇ ਲਾਹੌਰ ਆਏ ਅਤੇ ਉਹਨਾਂ ਨੇ ਬਚਨ ਕੀਤਾ ਸੀ ਕਿ ਲਾਹੌਰ ਵਿੱਚ ਉਸਦੇ ਗਾਈਆਂ ਮਾਰ ਰਹੇ ਬੁੱਚੜਖਾਨੇ ਖੁੱਲ੍ਹੇ ਦੇ ਕਿ ਮਹਾਰਾਜ ਦੁੱਖ ਸਾਰ ਨਾ ਸਕੇ ਅਤੇ ਲਾਹੌਰੀਆਂ ਨੂੰ ਸ਼ਰਾਬ ਦਿੱਤਾ ਉਹ ਬਾਰਾਂ ਦੀ ਵਧੀਕ ਮਾਰਨ ਦਰਜ ਕੀਤਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈ ਗੁਰਸਿੱਖਾਂ ਨੇ ਗਿਆ ਲਾਹੌਰੀਆਂ ਨੂੰ ਦੂਜੇ ਪਾਸੇ ਬਖਸ਼ਿਆ ਤੀਜੇ ਪਾਤਸ਼ਾਹ ਸਿੱਖਾਂ ਨੇ ਕਿਹਾ ਉਹਨੂੰ ਲਾਹੌਰੀ ਨੂੰ ਦੂਜੇ ਪਾਤਸ਼ਾਹ ਜੀ ਨੇ ਬਖਸ਼ਿਆ ਜਾਂ ਤੀਜੇ ਨੇ ਬਖਸ਼ਿਆ ਕਿਰਪਾ ਕੇ ਲਾਹੌਰੀਆਂ ਦੀ ਸਾਰੀ ਗੱਲ ਸੁਣਾਓ ਪਾਤਸ਼ਾਹ ਦੱਸਦੇ ਆ ਤੁਰ ਮਾਰੇ ਪੂਰਾ ਸਤਿਗੁਰੂ ਸਹੀ ਹੁਣ ਸਤਿਗੁਰੂ ਨੂੰ ਹੁਣ ਪਦ ਨੂੰ ਰਹਿਣ ਦੇਣਾ ਸੱਤਵੀਂ ਤੋਂ ਜਾ ਕੇ ਲਾਉਣਾ ਪੂਰੇ ਸਤਿਗੁਰੂ ਕੌਣ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਤੁਰ ਸ਼ੁਰੂ ਤੋਂ ਮਾਰੇ ਸਰਾਪੇ ਹੋਏ ਸਹੀ ਹੁਣ ਸਤਿਗੁਰੂ ਨੂੰ ਉਹ ਹੀ ਲਾਹੌਰੀ ਹੈ ਸਤਿਗੁਰੂ ਅੰਗਦ ਦੇਵ ਜੀ ਨੇ ਮਾਰੇ ਸਰਾਪਣਾ ਕੀਤੀ ਤਾਂ ਜਿਵੇਂ ਲਾਹੌਰੀ ਕਡੂਰ ਸਾਹਿਬ ਗੁਰਸਾਉਣ ਲਿਆ ਹੈ ਗੁਰੂ ਮਹਾਰਾਜ ਕਹਿਣ ਲੱਗੇ ਵੱਡਿਆਂ ਦਾ ਦਿੱਤਾ ਸਰਾਪ ਪਈ ਅਸੀਂ ਹਟਾ ਸਕਦੇ ਦੂਰ ਸਕਦੇ ਦੂਰ ਕਰ ਸਕਦੇ ਤੁਸੀਂ ਜਿਹੜੇ ਪਾਪ ਕੀਤੇ ਇਸ ਵਾਸਤੇ ਉਹਨਾਂ ਦਾ ਫਾਲਸਾ ਤੁਹਾਨੂੰ ਹੁਣ ਭੋਗਣਾ ਹੀ ਪਏਗਾ ਜੇ ਮਿਲਣ ਨੂੰ ਬਹੁਤ ਤੇਰਾ ਲੋਚੀਆਂ ਨਾ ਗਈ ਮਿਲਣ ਸਰਦਾਰ ਜੇ ਕੋਈ ਕਹਿੰਦੇ ਲਾਹੌਰੀਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਮਿਲਣ ਵਾਸਤੇ ਬਹੁਤ ਲੋਚੀਏ ਚਾਹੁੰਦਾ ਰਹੇ ਕੌਣ ਨਾ ਕਰੇ ਤਾਂ ਵੀ ਕਰਤਾ ਪੁਰਖ ਨਿਰੰਕਾਰ ਉਹਨਾਂ ਨੂੰ ਮਿਲਣ ਮਿਲਿਆ ਸਤਸੰਗ ਢੋਈ ਨਾ ਲੈਣ ਵੀ ਸੰਗਤ ਗੁਰ ਵਿਚਾਰ ਸਤਿਗੁਰਾਂ ਨੇ ਸਤਸੰਗਤ ਵਿੱਚ ਇਸ ਤੋਂ ਇਹ ਵਿਚਾਰ ਕੀਤੀ ਇਹ ਲਾਹੌਰੀਏ ਗੁਰੂ ਦੀ ਸਤਸੰਗ ਢੋਈ ਨਾ ਲੈਣ ਢੁਕਣਾ ਆਸਰਾ ਨਾ ਲੈਣ ਢੁਕਣਾ ਨਾ ਪਾਉਣ ਕੋਈ ਜਾਏ ਮਿਲਿਆ ਹੁਣ ਉਹਨਾਂ ਨੂੰ ਤਿਸ ਮਾਰੇ ਜਮ ਜਾਂਦਾ ਜਿਹੜਾ ਕੋਈ ਵਿਅਕਤੀ ਉਹਨਾਂ ਲਾਹੌਰੀ ਨੂੰ ਜਾ ਮਿਲੇਗਾ ਕਹਿੰਦੇ ਉਸ ਪੁਰਸ਼ ਨੂੰ ਜਮ ਜਾਂਦਾ ਰੇ ਜਮ ਜਿਹੜਾ ਹਾਂਜੀ ਜਿੰਦਾਰ ਡੰਡਾ ਲੈ ਕੇ ਮਾਰੇ ਜਮ ਜੋ ਜਿੰਦ ਦਾ ਹਰੀ ਬੈਰੀ ਉਹ ਮਾਰੇਗਾ ਗੁਰਬਾਬਾ ਫਿੱਟ ਕੇ ਸੇ ਫਿੱਟੇ ਗੁਰਾਂਗਰ ਕੀਤੇ ਗੁੜਿਆ ਕਹਿੰਦੇ ਸਭ ਦੇ ਬਾਬੇ ਕੌਣ ਆ ਵੱਡੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਦ ਉਹਨਾਂ ਨੇ ਇਹਨਾਂ ਨੂੰ ਫਟਕਾਰਿਆ ਉਹ ਫਿੱਟ ਗਏ ਧੰਨ ਗੁਰੂ ਅੰਗਦ ਸਾਹਿਬ ਨੇ ਵੀ ਉਹਨਾਂ ਨੂੰ ਕੂੜਿਆਂ ਝੂਠਿਆਂ ਕੀਤਾ ਜਿਹੜੇ ਪੁਰਸ਼ ਬਾਬੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਫਟਕਾਰੇ ਆ ਉਹੀ ਧੰਨ ਗੁਰੂ ਅੰਗਦ ਸਾਹਿਬ ਨੇ ਨਹੀਂ ਕੂੜਿਆਂ ਕਰਕੇ ਫਟਕਾਰੇ ਜਿਸ ਵੇਲੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੱਦੀ ਦੇ ਬਿਰਾਜਮਾਨ ਉਸੇ ਲਾਹੌਰੀਆਂ ਫਿਰ ਗੋਇੰਦਵਾਲ ਆ ਕੇ ਬੇਨਤੀ ਕੀਤੀ ਬੜੀ ਨਿਮਰਤਾ ਨੂੰ ਆਪਣੇ ਬਿਰ ਦੀ ਇਲਾਜ ਰੱਖੋ ਨਹੀਂ ਸਾਡੇ ਔਗਣ ਨੂੰ ਬਖਸ਼ ਦਿਓ ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿਆ ਹੱਥ ਇਹਨਾਂ ਵਿੱਚੋਂ ਜਿਹੜੇ ਤੀਜੀ ਪੀੜ੍ਹੀ ਵਾਲੇ ਕੌਣ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਵਿਚਾਰ ਕੀਤੀ ਇਹਨਾਂ ਵਿਚਾਰਿਆਂ ਦੇ ਹੱਥ ਬੱਸ ਵਿੱਚ ਕੀ ਹੈ ਪਾਪ ਕਰਮ ਕਰ ਬੈਠੇ ਹੈ ਹੁਣ ਸਾਡੇ ਜਿਹੜੇ ਅਨਨ ਸੇਵਕ ਕੌਣ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹਨਾਂ ਦਾ ਕਹਿੰਦੇ ਅਵਤਾਰ ਵੀ ਲਾਹੌਰ 'ਚ ਹੋਇਆ
ਉਹਨਾਂ ਪਿੱਛੇ ਕਹਿੰਦੇ ਇਹਨਾਂ ਨੂੰ ਬਖਸ਼ ਲੈਣਾ ਚਾਹੀਦਾ। ਇਸ ਗੱਲ ਨੂੰ ਵਿਚਾਰ ਕਰਕੇ ਧੰਨ ਗੁਰੂ ਅਮਰਦਾਸ ਜੀ ਨੇ ਫਰਮਾਇਆ ਕਿ ਕਥਨ ਗੀਤਾ ਮਹਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤ ਜੀ ਦਾ। ਅੱਗੇ ਸੀ ਇਹਨਾਂ ਲਾਹੌਰ ਦੇ ਨਾਲ ਜ਼ਹਿਰ ਲਾਇਆ ਸੀ, ਹੁਣ ਕਿਹਾ ਵੀ ਲਾਹੌਰ ਇੱਕ ਸ਼ਹਿਰ ਹੈਗਾ ਅੰਮ੍ਰਿਤਸਰ ਸਿਫਤ ਜੀ ਦਾ, ਅੰਮ੍ਰਿਤਸਰ ਨਾਲ ਸਿਫਤੀ ਦਾ ਘਰ ਹੋਣ ਕਰਕੇ ਲਾਹੌਰ ਸ਼ਹਿਰ ਕਹਿੰਦੇ ਹੁਣ ਸੁੱਖ ਥਾਂ ਦਾ ਨਾਂ ਬਸੇਗਾ। ਵਿੱਚੋਂ ਜ਼ਹਿਰ ਕਹਿਰ ਵਾਲਾ ਜਿਹੜਾ ਸ਼ਬਦ ਸੀ ਉਹ ਧੰਨ ਗੁਰੂ ਅਮਰਦਾਸ ਜੀ ਨੇ ਹਟਾ ਦਿੱਤਾ। ਗੁਰ ਚੌਥੀ ਪੀੜ੍ਹੀ 'ਚ ਕਿਹਾ ਕਿ ਨਿੰਦਕ ਦੁਸ਼ਟ ਸਭਤਾ, ਜਦੋਂ ਫਿਰ ਸਤਿਗੁਰ ਨੇ ਸਾਨੂੰ ਚੌਥੀ ਪੀੜ੍ਹੀ 'ਤੇ ਟਿਕਾਇਆ ਭਾਵ ਗੁਰੂ ਅਮਰਦਾਸ ਜੀ ਨੇ ਕਿ ਹੁਣ ਨਿੰਦਕ ਦੁਸ਼ਟ ਉਤਾਰ ਦਿੱਤੇ, ਕਿਉਂਕਿ ਪਹਿਲੀ ਤੋਂ ਜਿਹੜਾ ਹੁਣ ਪਦ ਚੜਿਆ ਸੀ ਉਹ ਸੱਤਵੀਂ ਤੋਂ ਲਾ ਦਿੱਤਾ। ਗੁਰ ਚੌਥੀ ਪੀੜ੍ਹੀ 'ਚ ਕਿਹਾ ਤਿੰਨ ਨਿੰਦਕ ਦੁਸ਼ਟ ਉਤਾਰ, ਜਿਸ ਸਤਿਗੁਰਾਂ ਨੇ ਸਾਨੂੰ ਚੌਥੀ ਪੀੜ੍ਹੀ 'ਤੇ ਟਿਕਾਇਆ ਉਸ ਸਤਿਗੁਰੂ ਅਮਰਦਾਸ ਜੀ ਨੇ ਹੁਣ ਜਿਹੜੇ ਨਿੰਦਕ ਸੀਗੇ ਦੁਸ਼ਟ ਸੀਗੇ ਸਾਰੇ ਤਾਰ ਕੇ। ਧੰਨ ਗੁਰੂ ਰਾਮਦਾਸ ਇੰਨੇ ਦਿਆਲੂ ਸੀ ਜਿਹਨੇ ਸਾਰੀ ਜ਼ਿੰਦਗੀ ਕਿਸੇ ਨੂੰ ਸ਼ਰਾਪ ਹੀ ਨਹੀਂ ਦਿੱਤਾ, ਬਖਸ਼ਿਆ ਹੀ ਕੀਤੀ। ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਦੀ ਇਸ ਕਾਰੇ ਸਸਵਾਰੇ, ਹੁਣ ਵੀ ਦੇਖ ਲਓ ਦਰਬਾਰ ਸਾਹਿਬ ਜਿਹੜਾ ਜਾਂਦਾ ਝੋਲੀਆਂ ਭਰਦਾ, ਜਿਹੜਾ ਵੀ ਕਹਿੰਦੇ ਪੋਤੇ ਆ ਸਿੱਖ ਆ ਸਰਦਾ ਨਾ ਸਤਿਗੁਰਾਂ ਦੀ ਸੇਵਾ ਕਰਦਾ। ਪਾਤਸ਼ਾਹ ਕਹਿੰਦੇ ਉਹਨਾਂ ਦੇ ਸਾਰੇ ਕਾਰਜ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਸਵਾਰ ਦਿੰਦੇ ਨੇ। ਜੋ ਇੱਛਾ ਸੋ ਫਲ ਪਾਏ ਸੀ ਪੁੱਤ ਧੰਨ ਲਖਮੀ ਖੜ ਮਿਲੇ ਹਨ ਸਰ, ਕਹਿੰਦੇ ਜਿਹੜਾ ਵੀ ਇੱਛਾ ਕਰਦਾ ਉਹੇ ਫਲ ਪਾ ਲੈਂਦਾ। ਜਿਹੜਾ ਸਿੱਖ ਆਪਣੇ ਪੁੱਤਰ ਧੰਨ ਲਖਮੀ ਇਸਤਰੀ ਨੂੰ ਖੜ ਮਹਿਨੇ ਲਿਜਾ ਕੇ ਸਤਿਗੁਰਾਂ ਦੇ ਚਰਨਾਂ ਨਾਲ ਮਿਲਾਉਂਦਾ ਪਰਿਵਾਰ ਨੂੰ, ਭਾਵ ਕੀ ਹੈ ਸਤਿਗੁਰਾਂ ਅੱਗੇ ਭੇਟਾ ਅਰਪਣ ਕਰਦਾ। ਫਿਰ ਸਤਿਗੁਰੂ ਪਰਮਾਤਮਾ ਦਾ ਸਰੂਪ ਹੈ, ਪਰਮਾਤਮਾ ਨਾਲ ਮਿਲ ਕੇ ਸਤਿਗੁਰ ਸੱਚੇ ਪਾਤਸ਼ਾਹ ਸੰਸਾਰ ਸਾਗਰ ਤੋਂ ਉਤਾਰ ਦਿੰਦੇ। ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਵਰਤ, ਸਾਰੇ ਖਜ਼ਾਨੇ ਸਤਿਗੁਰਾਂ ਦੇ ਵਿੱਚ। ਕਹਿੰਦੇ ਜਿਨ੍ਹਾਂ ਨੇ ਜਿਸ ਸਤਿਗੁਰੂ ਨੇ ਸਿਰ ਦੇ ਵਿੱਚ ਪਰਮਾਤਮਾ ਨੂੰ ਧਾਰਿਆ ਹੋਵੇ, ਤੋ ਪਾਏ ਪੂਰਾ ਸਤਿਗੁਰੂ ਜੇ ਲੈ ਜਾਲੇ ਸਲਲਾਰੇ। ਪੂਰੇ ਸਤਿਗੁਰਾਂ ਨੂੰ ਉਹੀ ਗੁਰਮੁਖ ਪਿਆਰਾ ਪਾਉਂਦਾ ਜਿਨ੍ਹਾਂ ਦੇ ਲਲਾਰੇ ਮੱਥੇ 'ਤੇ ਪਵਿੱਤਰ ਲੇਖ ਲਿਖਿਆ ਹੋਇਆ। ਲਲਾਰ ਨਾਮ ਮਸਤਕ ਦਾ, ਜਾਂ ਨਾਨਕ ਕਹਾਂਗਾ ਧੂੜ ਤੈਨ ਜੋ ਗੁਰੂ ਮਿਤ ਪਿਆਰ। ਪਾਤਸ਼ਾਹ ਕਹਿੰਦੇ ਅਸੀਂ ਦਾਸ ਤਾਂ ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦੇ ਹਾਂ, ਕਿਉਂਕਿ ਗੁਰਸਿੱਖਾਂ ਦੇ ਪਿਆਰੇ ਉਹ ਵਿੱਤ ਮੈਨੇ ਮਿੱਤਰ ਹੈ। ਮਹਲਾ ਚੌਥਾ, ਜਿਨ ਕੋ ਆਪ ਦੇ ਵਡਿਆਈ ਜਗਤ ਵੀ ਆਪੇ ਆਣ ਤਿੰਨ ਕੋ ਪੈਰੀ। ਅਹੰਕਾਰ ਜਿਹਨਾਂ ਨੂੰ ਆਪਣੀ ਵਡਿਆਈ ਦੇਣੀ ਚਾਹੁੰਦਾ ਉਹਨਾਂ ਦੇ ਪਵਿੱਤਰ ਚਰਨਾਂ 'ਤੇ ਸਾਰੇ ਸੰਸਾਰ ਨੂੰ ਆਪੇ ਆਣ ਕੇ ਲਿਆ ਕੇ ਪਾ ਦਿੰਦਾ। ਡਰੀਏ ਤਾਂ ਜੇ ਕਿਸ ਆਪ ਨੂੰ ਕੀਤੇ ਸਭ ਕਰਤਾ ਆਪਣੀ ਕਲਮ, ਡਰੀਏ ਤਾਂ ਜੇ ਕਹਿੰਦੇ ਆਪਣੇ ਆਪ ਕੀਤੇ ਕਰੀਏ। ਇਹਦਾ ਅੰਦਰ ਕਰਤਾ ਬੋ ਨਿਰੰਕਾਰ ਆਪ ਸਾਰੇ ਆਪਣੀ ਕਲਾ ਸ਼ਕਤੀ ਨੂੰ ਆਪੇ ਵਧਾ ਰਿਹਾ। ਦੇਖੋ ਭਾਈ ਉਹ ਅਖਾੜਾ ਹਰ ਕੋਈ ਬਚੇਗਾ ਜਿਹਨਾਂ ਆਪਣੇ ਜੋਰ ਸਵਾਨ ਨੂੰ। ਕਹਿੰਦੇ ਗੁਰਮੁਖੋ ਦੇਖੋ ਪਰਮਾਤਮਾ ਪ੍ਰੀਤਮ ਦਾ ਅਖਾੜਾ ਇਹ ਸੰਸਾਰ ਐਸਾ ਆ ਜਿਹਨਾਂ ਆਪਣੇ ਜੋਰ ਬਲ ਸ਼ਕਤੀ ਨਾਲ ਸਾਰੇ ਜੀਵ ਜੰਤੂ ਜਿੰਨੇ ਸੀ ਸਤਿਗੁਰੂ ਦੇ ਅੱਗੇ ਲਿਆ ਕੇ ਨਿਵਾਸ ਕੇ ਚੁਕਾ ਦਿੱਤੇ ਆ ਆਪਣੇ ਭਗਤਾਂ ਦੀ ਰੱਖ ਕਰੇ ਹਰ ਸਮੇਂ ਨਿੰਦਕਾਂ ਦੁਸ਼ਟਾਂ ਅਤੇ ਮੁਖਾਲੇ ਕਰੇ। ਉਹ ਨਿਰੰਕਾਰ ਪਰਮੇਸ਼ਰ ਆਪਣੇ ਭਗਤਾਂ ਦੀ ਆਪ ਰੱਖਿਆ ਕਰਦਾ, ਜਿਹਨੇ ਨਿੰਦਕ ਆ ਦੁਸ਼ਟ ਆ ਇਹਨਾਂ ਦੇ ਮੁੱਖ ਕਾਲੇ ਕਰਾਉਂਦਾ, ਜਿਹੜੇ ਗੁਰੂ ਘਰ ਦੇ ਦੁਖੀ ਆ। ਸਤਿਗੁਰੂ ਜੀ ਵਿੜਿਆ ਨੇ ਚੜੇ ਸਵਾਈ ਹਰ ਕੀਰਤ ਭਗਤ ਨੇ ਜਪ ਕਰੇ। ਸੰਸਾਰ ਦੇ ਅੰਦਰ ਸਤਿਗੁਰਾਂ ਦੀ ਵਡਿਆਈ ਹਮੇਸ਼ਾ ਸਵਾਈ ਤੋਂ ਸਵਾਈ ਚੜ੍ਹ ਰਹੀ, ਵੱਧ ਤੋਂ ਵੱਧਦੀ ਜਾ ਰਹੀ ਹੈ, ਕਿਉਂਕਿ ਸਤਿਗੁਰਾਂ ਪਾਸੋਂ ਨਿਰੰਕਾਰ ਆਪਣੀ ਕੀਰਤੀ ਭਗਤੀ ਕੀਰਤਨ ਭਗਤੀ ਜਿਹੜੀ ਹੈ ਹਮੇਸ਼ਾ ਆਪ ਹੀ ਕਰਾਉਂਦਾ ਹੈ। ਆਂਦਾ ਨਾਮ ਜਪੋ ਗੁਰਸਿੱਖੋ ਹਰਿ ਕਰਤਾ ਸਤਿਗੁਰ ਕਰੀਬ ਸਾਹਿਬ। ਇਹ ਗੁਰੂ ਪਿਆਰਿਓ ਦਿਨ ਰਾਤ ਪਰਮਾਤਮਾ ਦਾ ਨਾਮ ਜਪੋ, ਉਹਦੇ ਸਰੂਪ ਸਤਿਗੁਰ ਸੱਚੇ ਪਾਤਸ਼ਾਹ ਉਹ ਗੁਰਸਿੱਖ ਨੂੰ ਸਰੂਪ ਰੂਪੀ ਘਰ ਦੇ ਵਿੱਚ ਵਸਾ ਦਿੰਦੇ ਆ, ਆਤਮਾ ਗਿਆਨ ਦੇ ਦਿੰਦੇ ਆ। ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰਸਿੱਖੋ ਹਰਿ ਕਰਤਾ ਆਪ ਮੋਹ ਕਢਾਏ। ਹੇ ਗੁਰਮੁਖ ਜਨੋ ਗੁਰਸਿੱਖੋ ਸਤਿਗੁਰਾਂ ਦੀ ਬਾਣੀ ਨੂੰ ਸੱਚ ਸੱਚ ਕਰਕੇ ਜਾਣੇ ਨਿਸ਼ਚੇ ਕਰ, ਕਿਉਂ ਕਰਤਾ ਪੁਰਖ ਆਪ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਇਹ ਬਾਣੀ ਕਢਾ ਰਿਹਾ ਹੈ। ਗੁਰਸਿੱਖਾਂ ਕੇ ਮੋਹ ਉਜਰੇ ਕਰੇ ਹਰ ਪਿਆਰਾ, ਗੁਰ ਕਾ ਜੈਕਾਰ ਸੰਸਾਰ ਸਬਦ ਕਰਾ। ਉਹ ਨਿਰੰਕਾਰ ਪਿਆਰਾ ਗੁਰਸਿੱਖਾਂ ਦੇ ਮੂੰਹ ਪਵਿੱਤਰ ਕਰ ਦਿੰਦਾ ਬਾਣੀ ਪੜ੍ਹਨ ਕਰਕੇ, ਸਾਰੇ ਸੰਸਾਰ ਵਿੱਚ ਸਤਿਗੁਰਾਂ ਦੀ ਜੈ ਜੈਕਾਰ ਕਰਾ ਦਿੰਦਾ। ਜਾਂ ਨਾਨਕ ਹਰ ਕਾ ਦਾਸ ਹੈ ਹਰਦਾਸ ਨੇ ਕੀ ਹਰ ਪਾਏ। ਪਾਤਸ਼ਾਹ ਕਹਿੰਦੇ ਉਹ ਗੁਰਮੁਖ ਜਿਹੜੇ
ਪਰਮਾਤਮਾ ਨੇ ਰਾਤ ਹੈ। ਪਰਮਾਤਮਾ ਆਪਣੇ ਦਾਸਾਂ ਦੀ ਹਰ ਤਰ੍ਹਾਂ ਕਰਕੇ ਪੈਜਮੇ ਨੇ ਇੱਜ਼ਤ ਨੂੰ ਰਖਾਉਂਦਾ ਰੱਖਦਾ ਹੈ। ਪੌੜੀ ਤੂੰ ਸੱਚਾ ਸਾਹਿਬ ਆਪੇ ਸੱਚਾ ਮਾਰ, ਤੁਸੀਂ ਸਾਡੇ ਸੱਚੇ ਸ਼ਾਹੂਕਾਰ ਹੈ, ਸਾਡੇ ਆਪੇ ਸੱਚੇ ਸਾਹਿਬ ਮਾਲਕ ਹੋ। ਸੱਚ ਪੂਜੀ ਨਾਮ ਦਰੜਾਏ ਪ੍ਰਭਣ ਯਾਰੇ ਹਰ ਨਿਰੰਕਾਰ, ਸਾਨੂੰ ਸੱਚੇ ਨਾਮ ਦੀ ਪੂੰਜੀ ਇੱਥੇ ਦ੍ਰਿੜ ਭਰੋਸਾ ਕਰਾ ਦਿਓ ਕਿ ਅਸੀਂ ਥਾਰੇ ਮੈਨੇ ਆਪ ਜੀ ਦੇ ਬਣ ਜਾ ਰਹੇ ਹਾਂ। ਸੱਚ ਸੇਵਾ ਸੱਚ ਬਣਾ ਜਲੈ ਹੈ, ਗੁਣ ਕਥ ਹੈ ਨਰਾਰੇ। ਜਿਹੜੇ ਗੁਰ ਪਹਿਰੇ ਸੱਚ ਨੂੰ ਸੇਵਦੇ ਹੈ, ਸੱਚੇ ਨਾਮ ਨੂੰ ਜਪਦੇ ਹੈ, ਸੱਚੇ ਨਾਮ ਨੂੰ ਬਣਾ ਜਲੈ ਹੈ ਖਰੀਦ ਲੈਂਦੇ ਔਰ ਸ਼ੁਭ ਗੁਣਾਂ ਨੂੰ ਕਥਨ ਕਰਦੇ ਹੈ, ਉਹ ਸੰਸਾਰ ਤੋਂ ਨਰਾਰੇ ਮੈਨੇ ਅਸੰਗ ਹੋ ਗਏ, ਸੰਸਾਰ 'ਚ ਰਹਿੰਦੇ ਹੈ, ਨਿਰਲੇਪ ਰਹਿੰਦੇ। ਸੇਵਕ ਭਾਏ ਸੇਜਣ ਮਿਲੇ ਗੁਰਸ਼ਬਦ ਸਵਾਰੇ, ਉਹ ਗੁਰੂ ਪਿਆਰੇ ਸੇਵਕੀ ਭਾਅ ਕਰਕੇ ਪਰਮਾਤਮਾ ਨਾਲ ਮਿਲੇ ਦਾਸਾ ਭਾ, ਜਿਹਨਾਂ ਨੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨ ਚਿੱਤ ਆਦਿਕ ਨੂੰ ਸਵਾਰ ਲਿਆ। ਤੂੰ ਸੱਚਾ ਸਭ ਲਾਖਾ ਗੁਰਸ਼ਬਦ ਲਿਖਾ, ਇਹਨਾਂ ਘਰ ਆਪ ਸੱਚੇ ਸਾਹਿਬ ਅਲੱਖ ਲੱਗਣੇ ਦੁਰਿਆ। ਸਤਿਗੁਰਾਂ ਨੇ ਸ਼ਬਦ ਦੇ ਕੇ ਆਪਦਾ ਜਿੰਨਾ ਆਪਦਾ ਸਰੂਪ ਲਿਖਾਰੇ ਮੈਨੇ ਜਿਣਾ ਬਣਾ ਕੀਤਾ। ਸ਼ਬਦ ਦੀ ਬਰਕਤ ਨਾਲ ਹਿਰਦਾ ਸ਼ੁੱਧ ਹੋ ਗਿਆ, ਆਪਣੇ ਸਹੀ ਸਰੂਪ ਨੂੰ ਦੇ ਆਇਆ। ਸ਼ਲੋਕ ਮਹਲਾ ਚੌਥਾ, ਜਿਸ ਅੰਦਰ ਦਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਊਗੀ ਭਲਾ। ਜਿਹੜੇ ਬੰਦੇ ਦੇ ਅੰਦਰ ਦਾਤ ਪਰਾਈ ਦੂਜੇ ਨੂੰ ਦੁੱਖ ਦੇਣ ਦੀ ਇੱਛਾ ਹੁੰਦੀ ਨਾ, ਦਾਤ ਨਾਮ ਇੱਛਾ, ਉਸ ਪੁਰਸ਼ ਦਾ ਕਦੀ ਭਲਾ ਨਹੀਂ ਹੁੰਦਾ। ਜਦ ਦੂਜਾ ਬੁਰਾ ਮੰਗਦਾ ਤਾਂ ਬੁਰਾ ਹੀ ਹੋਣਾ। ਕਹਿੰਦੇ ਕੋਈ ਸੰਤ ਹੁੰਦੇ ਸੀ ਸਿੱਖਿਆ ਨੂੰ ਜਾਣਾ, ਪਿਸ਼ਾਬ ਪਾਉਣਾ, ਕਰ ਭਲਾ ਹੋ ਭਲਾ, ਕਰ ਭਲਾ ਹੋ ਭਲਾ। ਇੱਕ ਬ੍ਰਾਹਮਣੀ ਦੇ ਚਾਰ ਲੜਕੇ ਸੀ, ਕਹਿੰਦੇ ਐਵੇਂ ਸੰਤ ਬਕੜਵਾਦ ਕਰ ਰਿਹਾ ਹੈ। ਇੱਕ ਦਿਨ ਕੀਤਾ, ਚਾਰ ਪਰੌਠੇ ਸਿਖਾਏ ਤੇ ਜ਼ਹਿਰ ਪਾਤੀ। ਜਿਹੜੇ ਸੰਤ ਆਇਆ ਕਹਿੰਦੇ ਲਓ ਮਹਾਰਾਜ ਐਵੇਂ ਇੱਥੋਂ ਹੀ ਲੈ ਲਓ। ਕਾਮ ਸਾਧੂ ਜਿਹੜੇ ਬਰਾਗਤ ਆ ਉਹ ਪੇਖਿਆ ਦੋ ਤਿੰਨ ਘਰਾਂ ਜਾਣਾ, ਜਿੱਥੋਂ ਪੂਰਾ ਹੋ ਜਾਵੇ ਫੁੱਲ ਤਾਂ ਲੈ ਲੈਣਾ, ਇੱਕ ਤੋਂ ਵੱਧ ਲੈਣਾ। ਕਹਿੰਦੇ ਮਹਾਰਾਜ ਇੱਥੋਂ ਲੈ ਲਓ ਚਾਰ ਪਰੌਠੇ ਦੇ। ਸੰਤ ਆ ਗਏ, ਜਿਹੜੇ ਭਿਕਸ਼ਾ ਵਾਲੇ ਸਾਧੂ ਆ ਉਹ ਜਾ ਕੇ ਪਹਿਲਾਂ ਇਸ਼ਨਾਨ ਪਾਣੀ ਕਰਦੇ ਆ, ਫਿਰ ਬਾਅਦ ਪਾਣੀ ਕਹਿਣੇ ਪਿਆ, ਸਹਿਜ ਮਤੇ ਨਾਲ ਭੋਜਨ ਖਾਂਦੇ, ਅਰਦਾਸ ਬੇਨਤੀ ਕਰਦੇ। ਇੰਨੇ ਨੂੰ ਇਹ ਮਾਈ ਦੇ ਚਾਰ ਪੁੱਤ ਕਿਤੇ ਪ੍ਰਦੇਸ਼ ਗਏ ਸੀ, ਉਹ ਜ਼ਿਲ੍ਹੇ ਆਏ ਤੇ ਰਾਸਤੇ 'ਚ ਭੁੱਖ ਲੱਗ ਗਈ, ਹਾਲੇ ਘਰ ਦੂਰ ਸੀ। ਕਹਿਣ ਲੱਗੇ ਚਲੋ ਸੰਤ ਕੁਟੀਆ ਵਾਲੇ ਉਹਨਾਂ ਕੋਲ ਚੱਲਦੇ ਹਾਂ ਅਤੇ ਜੋ ਕੋਈ ਪ੍ਰਸ਼ਾਦਾ ਮਿਲ ਜਾਏ ਤਾਂ ਥੋੜ੍ਹਾ ਜਿਹਾ ਕਾਲ ਜਿਹਾ ਟੱਕਿਆ ਜਾਊਗਾ, ਭੁੱਖ ਦਾ ਵਜੂਗ, ਜਦ ਤੁਸੀਂ ਘਰ ਪਹੁੰਚ ਜਾਣਗੇ ਜਾਣ ਜੋਗੇ ਹੋ ਜਾਣਗੇ। ਸੰਤਾਂ ਕੋਲ ਆ ਗਏ, ਮਹਾਂਪੁਰਖੋ ਨਮਸਕਾਰ, ਕੋਈ ਫੁਲਕਾ ਹੈ? ਕਹਿੰਦੇ ਅੱਜ ਭੇਖਿਆ ਨੂੰ ਗਏ ਸੀ, ਤੁਹਾਡੇ ਕੋਲ ਤੁਹਾਡੀ ਮਾਤਾ ਨੇ ਚਾਰ ਫੁਲਕੇ ਦਿੱਤੇ ਆ। ਅਗਲੋ ਇੱਕ ਇੱਕ ਕਈ ਤਾਂ ਕਈ ਵਾਰੀ ਵੈਸੇ ਵੀ ਖਾਕਾ ਕੜਾਕਾ ਕਰ ਹੀ ਲੈਂਦੇ ਹਾਂ, ਕੋਈ ਗੱਲ ਨਹੀਂ, ਤੁਹਾਡੀ ਨੌਜਵਾਨ ਉਮਰ ਆ, ਸਾਡਾ ਸਰੀਰ ਵੀ ਵਿਗੜਦੇ ਆ। ਇੱਕ ਇੱਕ ਪਰੌਠਾ ਦੇ ਦਿੱਤਾ, ਖਾ ਲਿਆ ਤੇ ਘਰ ਆ ਗਿਆ। ਪਹਿਲੇ ਅੱਖਾਂ ਮੀਟੀ ਹੋਈ ਹੁਣ ਬਸ ਦੂਸਰੀ ਮੰਗ ਸੌ ਗਿਆ। ਪੁੱਜਦੇ ਹਾਲੇ ਥੋੜ੍ਹਾ ਜਿਹਾ ਸਹਿਗਦੇ ਪੁੱਛਿਆ ਅਤੇ ਸਾਡੀਆਂ ਅੱਖਾਂ ਮੀਠੀ ਹੋਈ ਜਾਂਦੇ, ਮੀਟ ਹੋਈ ਜਾਂਦੇ, ਐਵੇਂ ਹੋਈ ਜਾਂਦਾ ਕਿ ਪਰੌਠੇ ਸੰਤਾਂ ਦੇ ਖਾਧੇ, ਹੁਣ ਮੱਥੇ ਦੇ ਹੱਥ ਮਾਰਦੀ ਆ। ਅਤੇ ਸੰਤ ਕਹਿੰਦਾ ਹੁੰਦਾ, ਕਰ ਭਲਾ ਹੋ ਭਲਾ, ਸੰਤ ਭਲੇ ਦਾ ਭਲਾ। ਅਤੇ ਮੈਂ ਬੁਰਾ ਕੀਤਾ ਤਾਂ ਹੁਣ ਮੇਰੇ ਮੂਹਰੇ ਆ ਗਿਆ, ਜਦੋਂ ਕਿ ਉਹਦੇ ਟੋਏ ਪੁੱਟਦਾ ਉਹਦੇ ਲਈ ਖਾਤੇ ਪੁੱਟੇ ਜਾਂਦੇ। ਇਸ ਕਰਕੇ ਫਰੀਦ ਨੇ ਕਹਿੰਦਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਹੰਡਾਏ, ਦੇਹੀ ਰੋਗ ਨਾ ਲੱਗੀ, ਭਲਾ ਸਭ ਕੁਛ ਪਾਏ, ਪਰ ਕਾ ਬੁਰਾ ਨਾ ਰੱਖੋ, ਚੀਤ ਤੁਮਕੋ ਦੁੱਖ ਨਹੀਂ ਭਾਈ ਮੀਤ। ਮੈਂ ਝੂਠਾ ਮੰਗਣ ਜੇ ਕੋਈ ਮਾਗਾ ਇਸ ਤੋਂ ਮਰਦੇ ਕਰੀ ਨਾ ਲੱਗਾ, ਉਸ ਦੇ ਆਖਿਆ ਕੋਈ ਨਾ ਲੱਗਾ, ਨਿਤ ਉਜਾੜੀ ਪੁਕਾਰੇ ਖਲਾ। ਐਸੇ ਜਿਹੜੇ ਬੰਦੇ ਉਹਨਾਂ ਦੇ ਫਿਰ ਕਹਿਣੇ ਕੋਈ ਨਹੀਂ ਲੱਗਦਾ, ਉਹ ਨਿਤ ਹਮੇਸ਼ਾ ਸੰਸਾਰ ਉਜਾੜ ਵਿੱਚ ਖਲੋਤੇ ਫਰਿਆਦਾਂ ਕਰਦੇ, ਕੋਈ ਸੁਣਦਾ ਨਹੀਂ। ਉਹ ਕਹਿੰਦੇ ਗੁਰੂ ਦੇ ਦੁਖੀ ਹੈ, ਇਹਨਾਂ ਕੋਲ ਨਹੀਂ ਜਾਣਾ। ਜਿਸ ਅੰਦਰ ਚੁਗਲੀ ਚੁਗਲੋ ਵਜਿਆ ਕੀਤਾ ਕਰਦੇ ਆ, ਉਸਤਾ ਸਾਹਿਬ ਹੈ। ਜਿਹੜੇ ਬੰਦੇ ਦੇ ਅੰਦਰ ਚੁਗਲੀ ਵਾਲੀ ਬਿਰਤੀ ਹੈ, ਉਹ ਚੁਗਲ ਚੁਗਲ ਕਰਕੇ ਵਜੇ ਮੈਨੇ ਪ੍ਰਗਟ ਹੁੰਦਾ। ਸਾਰੇ ਕਹਿੰਦੇ ਚੁਗਲਿਆ ਛੱਡੋ ਪਰੇ, ਇਹਨੂੰ ਪੁੱਠੀ ਗੱਲ ਕਰਨੀ, ਉਹ ਕੱਢਦੇ ਨਹੀਂ ਉਹਦੇ ਕੋਲ। ਉਹ ਚੁਗਲ ਦਾ ਕੀਤਾ ਕੀ ਕਰਾਇਆ ਸਾਰਾ ਨਿਸਫਲ ਫਜੂਲ ਚਲਿਆ ਜਾਂਦਾ। ਨਿਤ ਚੁਗਲੀ ਕਰੇ ਅਣਹੁੰਦੀ ਭਰਾਈ, ਮੋਹ ਕੱਢ ਨਾ ਸਕੇ ਉਹਦਾ ਕਾਲਾ ਪਾ, ਉਹ ਹਮੇਸ਼ਾ ਅਣਹੁੰਦੀ ਹੈ ਜਿਹੜੀ ਨਾ ਹੋਣ ਵਾਲੀ ਗੱਲ ਕਰਦਾ ਚੁਗਲ ਜਿਹੜਾ ਚੁਗਲੀ ਕਰਦਾ ਹਮੇਸ਼ਾ ਅਣਹੁੰਦੀ ਨਾ ਹੋਣ ਵਾਲੀ ਗੱਲ ਕਰਦਾ। ਫਿਰ ਉਹ ਜਿਹੜਾ ਬੰਦਾ ਆਪਣਾ ਮੂੰਹ ਕੱਢ ਕੇ ਵਿਖਾ ਨਹੀਂ ਸਕਦਾ, ਕਿਉਂਕਿ ਉਹਦਾ ਮੂੰਹ ਕਾਲਾ ਹੋ ਜਾਂਦਾ।
ਦੁਨੀਆ ਫਿਟ ਲਾਨਤਾਂ ਪਾਉਂਦੀ ਹੈਂਜੀ, ਹੁਣ ਹੁੰਦੀ ਪਰਾਈ ਹੈ, ਪਰਾਈ ਦੀ ਚੂਲੀ ਕਰਦਾ, ਗੱਲ ਤਾਂ ਹੁੰਦੀ ਨਹੀਂ ਹੈ, ਅਤੇ ਚਾਰ ਗੱਲਾਂ ਬਣਾ ਬਣਾ ਕੇ ਕਰਦਾ, ਮੂੰਹ ਕੱਢ ਨਾ ਸਕੀ, ਜਿਹੜਾ ਆਪਣਾ ਮੂੰਹ ਕੱਢ ਕੇ ਦਿਖਾ ਨਹੀਂ ਸਕਦਾ ਉਹਦਾ ਮੂੰਹ ਕੱਢ ਨਾ ਸਕਿਆ, ਉਹਦਾ ਕਾਲਾ ਪਿਆ, ਉਹਦਾ ਮੂੰਹ ਕਾਲਾ ਹੋ ਜਾਂਦਾ। ਕਰਮ ਧਰਤੀ ਸ੍ਰੀ ਕਲਯੁਗ ਵਿੱਚ ਇਹੋ ਕੁਝ ਬੀਜੇ ਅਤੇ ਇਹੋ ਕੁਝ ਖਾਏ। ਕਲਯੁਗ ਵਿੱਚ ਇਹ ਸਰੀਰ ਕਰਮਾਂ ਦੀ ਧਰਤੀ ਆ, ਪਾਤਸ਼ਾਹ ਕਹਿੰਦੇ ਜਿਵੇਂ ਧਰਤੀ ਜਿਹੋ ਜਿਹਾ ਕੋਈ ਬੀਜ ਬੀਜਦਾ ਉਹ ਜਿਹਾ ਫਲ ਖਾਂਦਾ, ਇਸ ਤਰ੍ਹਾਂ ਜਿਹੋ ਜਿਹਾ ਕਰਮ ਕਰਦਾ ਆ ਉਹ ਫਲ ਭੋਗਣਾ ਪੈਂਦਾ। ਗੱਲਾਂ ਉੱਪਰ ਤਪਾਵਤ ਨਾ ਹੋਈ ਇਸ ਕਾਹਦੀ ਤਤਕਾਲ ਮਰ ਗਏ, ਐਵੇਂ ਗੱਲਾਂ ਉੱਤੇ ਤਪਾਵਤ ਨਿਆ ਨਹੀਂ ਹੁੰਦਾ, ਜ਼ਹਿਰ ਖਾਣਾ ਛੇਤੀ ਮਰ ਜਾਂਦਾ ਹੈ। ਭਾਈ ਵੇਖੋ ਨਿਆਂ ਸੱਚ ਕਰਤੇਗਾ ਜਿਹਾ ਕੋਈ ਕਰੇ ਤੇ ਇਹੋ ਕੁਛ, ਕਹਿੰਦੇ ਕਰਤੇ ਪੁਰਖ ਰਾਹੇ ਗੁਰਮੁਖੋ ਨਿਆਂ ਦੇਖ ਲਓ, ਜਿਹੋ ਜਿਹਾ ਕੋਈ ਕਰੇਗਾ ਉਹੋ ਜਿਹਾ ਫਲ ਭਾਲਵੇਗਾ। ਜਾਨਾ ਨੂੰ ਕਹੋ ਸਭ ਸੋਝੀ ਪਾਈ, ਹਰ ਦਰਕੀਆਂ ਬਾਤਾਂ ਸੁਣੋ। ਪਾਤਸ਼ਾਹ ਕਹਿੰਦੇ ਮੈਂ ਤਾਂ ਸਾਰੇ ਜਨਾਂ ਨੂੰ ਇਹ ਸੋਝੀ ਸਮਝ ਗਿਆਤ ਪਾਈ ਹੈ ਕਿ ਸਾਵਧਾਨ ਹੋ ਕੇ ਚੱਲਿਓ, ਕਿਸੇ ਦੀ ਨਿੰਦਿਆ ਨਾ ਕਰਿਆ ਕਰੋ, ਕਿਸੇ ਦਾ ਬੁਰਾ ਨਾ ਸੋਚਿਆ ਕਰੋ, ਸਭ ਦਾ ਭਲਾ ਸੋਚੋ। ਪਰਮਾਤਮਾ ਦੇ ਦਰਵਾਜ਼ੇ ਦੀਆਂ ਗੱਲਾਂ ਕਹਿੰਦੇ ਆਖ ਕੇ ਤੁਹਾਨੂੰ ਅਸੀਂ ਇਹ ਸੁਣਾ ਦਿੱਤੀਆਂ, ਇਸ ਵਾਸਤੇ ਸਾਵਧਾਨ ਹੋ ਕੇ ਚੱਲਿਓ, ਇਸ ਤਰ੍ਹਾਂ ਨਿੰਦਿਆ ਚੁਗਲੀ ਵਾਲੀ ਫਿਰਤੀ ਨਾ ਬਣਾਇਓ, ਲੋਕਾਂ ਦੇ ਔਗਣ ਨਾ ਦੇਖੋ। ਮਹਲਾ ਚੌਥਾ, ਹੁੰਦੇ ਪ੍ਰਥਾ ਸੂਰੂ ਜੋ ਵਿਛੜੇ ਤਿੰਨ ਕੋ ਦਰ ਢੋਈ ਨਾ। ਜਿਹੜੇ ਬੰਦੇ ਸਤਿਗੁਰਾਂ ਦੇ ਪ੍ਰਤੱਖ ਹੁੰਦਿਆਂ ਵਿਛੜ ਗਿਆ, ਜਦੋਂ ਮਹਾਰਾਜ ਸਰਗੁਣ ਸਰੂਪ ਧਾਰ ਕੇ ਆਏ, ਉਹ ਨਿਰੰਕਾਰ ਦੇ ਦਰਵਾਜ਼ੇ 'ਚ ਉਹਨਾਂ ਨੂੰ ਢੋਈ ਨਹੀਂ ਮਿਲਦੀ, ਜਗ੍ਹਾ ਨਹੀਂ ਮਿਲਦੀ। ਇਹ ਇਸ਼ਾਰਾ ਮਰਵਾਹੇ ਅੰਬਲ ਮਹਾਰਾਜ ਨੇ ਕੀਤਾ, ਕਿਉਂਕਿ ਮਰਵਾਹੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਛੱਡ ਕੇ ਤਪੇ ਨੂੰ ਜਾ ਕੇ ਨਹੀਂ ਗੁਰੂ ਬਣਾ ਲਿਆ ਸੀ। ਕੋਈ ਜਾਇ ਮਿਲਿਆ ਤਿੰਨ ਨਿੰਦਕਾਂ ਮੋਹ ਫਿੱਕੇ ਥੁੱਕ ਥੁੱਕ ਮੋਹ ਪਾਈ, ਜਿਹੜਾ ਕੋਈ ਇਹਨਾਂ ਨਿੰਦਕਾਂ ਨੂੰ ਜਾ ਕੇ ਮਿਲਦਾ ਉਹ ਫਿਰ ਆਪਣੇ ਮੂੰਹ ਤੋਂ ਫਿੱਕੇ ਵਜਨ ਬੋਲਦਾ, ਉਹਨਾਂ ਦੇ ਮੂੰਹ ਦੇ ਰੰਗ ਵੀ ਫਿੱਕੇ ਪੈ ਜਾਂਦੇ ਆ, ਉਹਨਾਂ ਦੇ ਮੂੰਹ 'ਤੇ ਲਾਂਤਾ ਰੂਪੀ ਥੁੱਕਾਂ ਪੈਂਦੀਆਂ, ਥੁੱਕਾਂ ਹੀ ਥੁੱਕਾਂ ਪੈਂਦੀਆਂ। ਜੋ ਸਤਿਗੁਰ ਫਿੱਟ ਕੇ ਸੀ ਸਭ ਜਗਤ ਫਿੱਟ ਕੇ ਨਿਤ ਭੰਬਲ ਪੂਸੇ ਸਨ, ਜਿਹੜੇ ਸਤਿਗੁਰ ਸ੍ਰੀ ਗੁਰੂ ਅਮਰਦਾਸ ਦੇ ਫਿੱਟ ਕੇ ਮੈਨੇ ਫਟਕਾਰੇ ਹੋਏ ਆ, ਉਹ ਸਾਰੇ ਸੰਸਾਰ ਨੇ ਫਟਕਾਰ ਦਿੱਤਾ ਉਹਨੂੰ ਫਟਕਾਰੇ, ਉਹ ਹਮੇਸ਼ਾ ਭੰਬਲ ਪੂਸੇ ਧੱਕੇ ਧੋੜੇ ਖਾਂਦੇ। ਜਿਵੇਂ ਭੰਬਲ ਤੱਤੀ ਸਵਾਹ ਪਾਣੀ 'ਤੇ ਪਾਈ ਉਹ ਭੁੱਤ ਭੁੱਤ ਕਰਦੀ, ਇਸ ਤਰ੍ਹਾਂ ਮਨਮੁਖਾਂ ਦੇ ਹਿਰਦੇ ਦਿਨ ਰਾਤ ਸੜਦੇ ਮੱਚਦੇ ਰਹਿੰਦੇ, ਸ਼ਾਂਤੀ ਨਹੀਂ ਆਉਂਦੀ, ਹਰ ਵੇਲੇ ਭਟਕਦੇ ਹੀ ਰਹਿੰਦੇ। ਜਿਨ ਗੁਰੂ ਗੋਪਿਆ ਆਪਣਾ ਸੇ ਲੈਦੇ ਟਾਹਰ, ਜਿਨ੍ਹਾਂ ਨੇ ਆਪਣੇ ਗੁਰੂ ਨੂੰ ਗੋਪਿਆ ਛੁਪਾਇਆ, ਉਹ ਫਿਰ ਕਈ ਤਰ੍ਹਾਂ ਦੇ ਢਾਹਾਂ ਆਸਰੇ ਲੈਂਦੇ ਫਿਰਦੇ, ਢਾਹਾਂ ਮਾਰਦੇ ਫਿਰਦੇ, ਆਸਰਾ ਕਿਤੇ ਨਹੀਂ ਫਿਰ ਮਿਲਦਾ। ਕਿਨ ਕੀ ਭੁੱਖ ਕਦੇ ਨਾ ਉਤਰਿਆ, ਨਿਤ ਭੁੱਖਾ ਭੁੱਖ ਤੂੰ ਕਰ, ਉਹਨਾਂ ਦੀ ਤ੍ਰਿਸ਼ਨਾ ਰੂਪੀ ਭੁੱਖ ਪਾਤਸ਼ਾਹ ਕਹਿੰਦੇ ਕਦੀ ਨਹੀਂ ਉਤਰੀ, ਉਹ ਹਮੇਸ਼ਾ ਭੁੱਖਾ ਹੀ ਭੁੱਖਾ ਕੂਕਦੇ ਫਿਰਦੇ। ਭੂਮੇ ਨੇ ਪ੍ਰਿਥਵੀ, ਕਾਮੇ ਨੇ ਆਕਾਸ਼ ਦੇ ਪਦਾਰਥਾਂ ਲਈ ਭੁੱਖੇ ਹੋ ਕੇ ਕੂਕਦੇ ਫਿਰਦੇ, ਪ੍ਰਿਆਦਾਂ ਕਰਦੇ ਫਿਰਦੇ। ਉਹਨਾਂ ਦਾ ਆਖਿਆ ਕੋ ਨਾ ਸੁਣੇ ਨੇ ਤਹੌਲੇ ਹੋਲ ਮਰਾਜ, ਉਹਨਾਂ ਦਾ ਕਿਹਾ ਸੀ ਕੋਈ ਵਜਨ ਸੁਣਦਾ ਨਹੀਂ ਕਿ ਨਹੀਂ ਪੁੱਠੀ ਗੱਲ ਕਰਨੀ, ਉਹ ਕੱਢਦੇ ਨਹੀਂ ਕੋਈ ਉਹਨਾਂ ਕੋਲ। ਇਸ ਵਾਸਤੇ ਹਮੇਸ਼ਾ ਹੌਲ ਹੀ ਹੌਲ ਭਾਵ ਦਿਲ ਵਿੱਚ ਧੜਕਣ ਵਿੱਚ ਮਰਦੇ ਆ, ਫਿਰ ਤੁਛ ਹੀ ਤੁਛ ਤਾਈ ਮਰਦੇ ਆ। ਹਾਂਜੀ, ਦਿਲ 'ਚੋਂ ਇੱਥੋਂ ਹੌਲ ਉੱਠਦਾ, ਹਾਂਜੀ ਕਈ ਕਹਿੰਦੇ ਬੜਾ ਹੌਲ ਉੱਠਦਾ, ਉਹ ਹੌਲ ਹੌਲੇ ਹੋ ਜਾਂਦੇ ਆ, ਹੈਂ ਜਿੱਥੇ ਵੀ ਜਾਂਦੇ ਆ, ਕੋਈ ਵੀ ਉਹਨਾਂ 'ਤੇ ਇਤਵਾਰ ਨਹੀਂ ਕਰਦਾ, ਹੌਲੇ ਹੌਲ। ਹਾਂਜੀ, ਹੌਲ ਹੀ ਹੌਲ ਦੇ ਵਿੱਚ ਪਾਪ ਦਿਲ ਧੜਕਦਾ ਫਟਕਦਾ, ਹਾਂਜੀ ਖੜਿਆ ਨਹੀਂ ਜਾਂਦਾ ਇਹ ਹਾਲਤ ਹੁੰਦੀ। ਸਤਿਗੁਰੂ ਵਡਿਆਈ ਵੇਖਣਾ ਸਕੀਨ, ਉਹਨਾਂ ਅੱਗੇ ਪੁੱਛਿਆ ਸਭ ਨੇ, ਐਸੇ ਜਿਹੜੇ ਬੰਦੇ ਸਾਨੂੰ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਵਡਿਆਈ ਦੇਖ ਨਹੀਂ ਸਕਦੇ, ਉਹਨਾਂ ਨੂੰ ਅੱਗੇ ਪਿੱਛੇ ਕੀ, ਲੋਕ ਕੋਲ ਕਿਤੇ ਢੋਈ ਨਹੀਂ ਮਿਲਦੀ, ਭਟਕਦੇ ਫਿਰਦੇ। ਜੋ ਸਤਿਗੁਰ ਮਾਰੇ ਤਿੰਨ ਜਾਏ ਮਿਲਿਆ, ਰਹਿਦੀ ਖੁਦੀ ਸਫਤ। ਜਿਹੜੇ ਬੰਦੇ ਸਤਿਗੁਰਾਂ ਦੇ ਮਾਰੇ ਮੈਨੇ ਸਰਾਪੇ ਹੋਏ ਆ, ਉਹਨਾਂ ਨੂੰ ਜਿਹੜਾ ਪੁਰਸ਼ ਜਾ ਕੇ ਉਹ ਮਿਲਦਾ, ਉਹ ਵੀ ਆਪਣੀ ਰਹਿੰਦੀ ਹੁੰਦੀ ਜਿਹੜੀ ਬਚੀ ਖੁਜੀ ਇੱਜ਼ਤ ਹੁੰਦੀ ਆ, ਉਹਨੂੰ ਉਗਾ ਲੈਂਦੇ, ਕਹਿੰਦੇ ਇਹ ਵੀ ਤਾਂ ਇਹੋ ਜਿਹੇ ਹੁਣ ਜਿਹੜਾ ਇਹਨੂੰ ਬੁਲਾਉਂਦਾ ਜਾ ਕੇ ਰਹਿ ਕੇ ਜਿਹੜੀ ਖੁਦ ਹੀ ਕਹਿੰਦੇ ਆ, ਸਾਰੀ ਇੱਜ਼ਤ ਉਗਾ ਲਈ ਹੈ। ਕੋਈ ਅੱਗੇ ਕੁਸ਼ਤੀ ਉੜ ਕੇ ਫਿੱਟ ਕੇ ਜੇ ਉਸ ਮਿਲਿਆ ਫਿਰ ਕੁਸ਼ਤੀ ਉਠਾਰੀ, ਪਹਿਲਾਂ ਤਾਂ ਕਹਿੰਦੇ ਸਤਿਗੁਰ ਸੱਚੇ ਪਾਏ ਫਟਕਾਰੇ ਆ, ਹੈਂ ਪਹਿਲਾਂ ਕੁਸ਼ਤੀ ਖੋੜੀ ਸੀ, ਜਿਹੜਾ ਉਹਨੂੰ ਮਿਲਦਾ ਹਾਂਜੀ ਉਹਨੂੰ ਵੀ ਖੋੜ ਉੱਠ ਜਾਂਦਾ। ਹਰ ਤਨਿਕਾ ਦਰਸ਼ਨ ਨਾ ਕਰੋ ਜੋ ਦੂਜੇ ਪਾਸੇ ਚਲਾਏ,
ਹਰ ਤਰ੍ਹਾਂ ਕਰਕੇ ਪਾਪ ਜਿੱਥੇ ਤੱਕ ਵੀ ਚਾਰਾ ਜੋਰੀ ਚੱਲੇ ਉੱਥੇ ਤੱਕ ਇਹਨਾਂ ਪਾਪੀਆਂ ਦਾ ਦਰਸ਼ਨ ਨਾ ਕਰਿਓ ਨਿੰਦਕਾਂ ਦਾ। ਕਹਿੰਦੇ ਹਰੀ ਨੇ ਓਂਕਾਰ ਕਿ ਪਰਮੇਸ਼ਰ ਉਹਨਾਂ ਮਨਮੁਖਾਂ ਦਾ ਦਰਸ਼ਨ ਨਾ ਕਰਾਇਓ। ਪਾਤਰੀ ਜੀ ਕਹਿੰਦੇ ਖਲ ਜਣਾ ਕਿ ਬਚਨ ਜਿਹੜੇ ਹੁਣ ਇਹਨਾਂ ਕਰਨ ਮਜਾਲ ਕੰਨਾਂ ਨੇ ਨਾ ਮੂਰਖਾਂ ਦੇ ਬਚਨ ਬਣਾ ਸੁਣੇ। ਜਿਹੜੇ ਦਵੈਤ ਵਿੱਚ ਚਿੱਤ ਨੂੰ ਲਾਉਂਦੇ ਐਸੇ ਮਨਮੁਖਾਂ ਦੀ ਗੁਰਸੰਗਤ ਵਿੱਚ ਨਾ ਬੈਠੋ ਜੋ ਦੂਜੇ ਪਾਸੇ ਤਾਂ ਜਿਹੜੇ ਦਵੈਤ ਪਾਸੇ ਤਲਾਈ ਬੈਠੇ। ਤੁਰ ਕਰਦੇ ਆਪ ਨੇ ਪਾਇਆ ਅਤੇ ਇਸ ਨਾਲ ਕਿਉਂ ਚਾਰਨ ਰੰਗਕਾਰ ਨੇ ਉਹਨਾਂ ਦੇ ਮੱਥੇ ਤੁਰੋਂ ਇਹੋ ਜਿਹਾ ਲੇਖ ਪਾਇਆ। ਇਸ ਕਰਕੇ ਉਹਨਾਂ ਦੇ ਨਾਲ ਕਿਸੇ ਦਾ ਕੋਈ ਚਾਰਾ ਜੋੜ ਨਹੀਂ ਚੱਲਦਾ। ਕਰਮਾਂ ਦਾ ਫਲ ਤਾਂ ਭੋਗਣਾ ਹੀ ਹੈ। ਜਾਂ ਨਾਨਕ ਨਾਮ ਅਰਾਧ ਸੂ ਅਤੇ ਤੱਪੜ ਗੁਣਾ ਸਕਾਰੀ। ਪਾਤਸ਼ਾਹ ਕਹਿੰਦੇ ਇਹ ਗੁਰਮੁਖੋ ਤੁਸੀਂ ਨਾਮ ਦੀ ਅਰਾਧਨਾ ਕਰੋ ਕਿਉਂਕਿ ਇਸ ਪਰਲੋਕ ਦਰਗਾਹ 'ਚ ਨਾਮ ਤੋਂ ਬਿਨਾਂ ਹੋਰ ਕੋਈ ਵੀ ਕਰਮ ਧਰਮ ਕਰ ਦਿਓ ਉਹਦੇ ਨਾਲ ਅੱਪੜ ਤੁਸੀਂ ਪਹੁੰਚ ਨਹੀਂ ਸਕਦੇ। ਉੱਥੇ ਨਾਮ ਦੀ ਵਡਿਆਈ ਨਾਵੇ ਕੀ ਵਡਿਆਈ ਵੱਡੀ ਹੈ ਨਿੱਤ ਸਵਾਈ ਚੜ੍ਹਾ ਚੜ੍ਹਾਈ। ਪਰਮੇਸ਼ਰ ਨਿਰੰਕਾਰ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ। ਹਮੇਸ਼ਾ ਪਰਮਾਤਮਾ ਦੀ ਚੜ੍ਹਾਈ ਹੋਈ ਵਡਿਆਈ ਸਵਾਈ ਹੋ ਕੇ ਚੜ੍ਹਦੀ ਹੈ। ਨਾਮ ਜਪਣ ਵਾਲੀ ਮਹਿਮਾ ਵਧੀ ਜਾਂਦੀ। ਜਿੰਨੀ ਮਰਜ਼ੀ ਨਿੰਦਿਆ ਕਰੀ ਜਾਣ ਉਹਨਾਂ ਦੀ ਵਡਿਆਈ ਤੋਂ ਵੱਧਦੀ ਹੈ। ਮਹਲਾ ਚੌਥਾ ਜੇ ਹੁੰਦਾ ਗੁਰੂ ਦਾ ਹੈ ਟਿਕਿਆ ਕਿਸੇ ਜਾਣ ਕੀ ਵਡਿਆਈ ਵੱਡੀ ਹੋਈ। ਧੰਨ ਗੁਰੂ ਅੰਗਦ ਸਾਹਿਬ ਨੇ ਆਪਣੇ ਹੁੰਦਿਆਂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਗੱਦੀ 'ਤੇ ਬਿਠਾ ਕੇ ਟਿਕਾ ਦਿੱਤਾ। ਉਹਨਾਂ ਦੀ ਵਡਿਆਈ ਸਭ ਤੋਂ ਵੱਡੀ ਹੋ ਰਹੀ ਹੈ। ਹਾਂਜੀ, ਕਿਉਂਕਿ ਜਨਦਾਸ ਬਣ ਗਏ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦੇ। ਇਸ ਕੋਲ ਜਗਤ ਨੇ ਵੈਸਾ ਪੈਰੀ ਪਾਇਆ ਜਸ ਵਰ ਚੱਲੋ। ਇਸ ਭਾਵ ਕਿ ਧੰਨ ਗੁਰੂ ਅਮਰਦਾਸ ਸਾਰਾ ਸੰਸਾਰ ਅੱਗੇ ਝੁਕ ਗਿਆ, ਉਹਨਾਂ ਦੇ ਚਰਨੀ ਪੈ ਗਿਆ। ਸਾਰੀ ਸ੍ਰਿਸ਼ਟੀ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਦਾ ਜਸ ਵਰ ਰਿਹਾ ਹੈ। ਭਲੇ ਅਮਰਦਾਸ ਤੇਰੀ ਉਪਮਾ ਤੋਹੇ ਬਣਿਆ। ਇਸ ਕੋ ਖੰਡ ਬ੍ਰਹਿਮੰਡ ਨਮਸਕਾਰ ਕਰੈ, ਜਿਸ ਕੈ ਮਸਤ ਗਤ ਕਰਿਆ ਗੁਰਪੂਰਾ ਸੋ ਪੂਰਾ। ਉਹਨਾਂ ਨੂੰ ਖੰਡਾਂ ਬ੍ਰਹਿਮੰਡਾਂ ਦੇ ਸਾਰੇ ਜੀਵ ਮੱਥੇ ਟੇਕਦੇ ਆ, ਜਿਹਦੇ ਮੱਥੇ ਦੇ ਪੂਰੇ ਸਤਿਗੁਰਾਂ ਨੇ ਹੱਥ ਰੱਖ ਦਿੱਤਾ ਕਿਰਪਾ ਦਾ। ਉਹ ਪੁਰਸ਼ ਸ਼ੁਭ ਗੁਣਾਂ ਦੇ ਨਾਲ ਪੂਰਨ ਹੋ ਜਾਂਦਾ। ਗੁਰ ਕੀ ਵਡਿਆਈ ਨੇ ਚੜ੍ਹਿਆ ਸਵਾਈ, ਅੱਖਰ ਗੁਣ ਸਵਾਈ। ਸਤਿਗੁਰਾਂ ਦੀ ਵਡਿਆਈ ਹਮੇਸ਼ਾ ਸਵਾਈ ਅਤੇ ਸਵਾਈ ਚੜ੍ਹਦੀ ਜਾਂਦੀ, ਮਹਿਮਾ ਵੱਧਦੀ ਜਾਂਦੀ ਹੈ। ਉਹਨਾਂ ਦੇ ਬਰਾਬਰ ਕੋਈ ਅੱਪੜਨ ਕੋਈ ਕੋਈ ਪਹੁੰਚ ਹੀ ਨਹੀਂ ਸਕਦਾ। ਜਾਂ ਨਾਨਕ ਹਰ ਕਰਤਾ ਆਪ ਬਹਿ ਕੇ ਕਿਹਾ ਆਪੇ ਪੈਜ ਰੱਖਿਆ ਪ੍ਰਭ ਸੋਈ। ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਆ ਜਿਸ ਨਿਰੰਕਾਰ ਨੇ ਉਸ ਪਰਮਾਤਮਾ ਦੇ ਸਰੂਪ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪ ਸ਼੍ਰੀ ਗੁਰੂ ਅਮਰਦਾਸ ਨੂੰ ਗੁਰਿਆ ਗੱਦੀ 'ਤੇ ਬਿਠਾ ਕੇ ਟਿਕਾਇਆ, ਐਸਾ ਮੇਰਾ ਨਿਰੰਕਾਰ ਆਪ ਗੁਰੂ ਅਮਰਦਾਸ ਸਾਹਿਬ ਦੀ ਇੱਜ਼ਤ ਰੱਖਦਾ ਹੈ। ਪੌੜੀ ਕਾਇਆ ਕੋਟ ਅਪਾਰ ਹੈ ਅੰਦਰ ਹਟਣਾ ਲੈ, ਇਹ ਕਾਇਆ ਰੂਪੀ ਕੋਟ ਕਿਹੜਾ ਹੈ ਅਪਾਰ ਮੈਨੇ ਬੜਾ ਸ੍ਰੇਸ਼ਟ ਇਹਦਾ ਪਾਰਾਬੰਦ ਪਾਇਆ ਜਾਂਦਾ। ਇਹਦੇ ਅੰਦਰ ਇੰਦਰੀਆਂ ਰੂਪੀ ਹੱਟ ਨਾਲੇ ਬੜੇ ਬੜੇ ਬਾਜ਼ਾਰ ਬਣੇ। ਗੁਰਮੁਖ ਦਾ ਜੋ ਕਰੇ ਹਰ ਵਸ ਮਾਲ, ਜਿਹੜੇ ਗੁਰਮੁਖ ਜਨ ਸੇਵਕ ਦਾਸ ਬਣ ਕੇ ਸਤਿਗੁਰਾਂ ਦੁਆਰਾ ਇੰਦਰੀ ਰੂਪੀ ਬਾਜ਼ਾਰਾਂ 'ਚੋਂ ਨਾਮ ਰੂਪੀ ਸੌਦਾ ਖਰੀਦਦੇ ਹੈ, ਉਹ ਪਰਮਾਤਮਾ ਰੂਪੀ ਵਸਤੂ ਨੂੰ ਸੰਭਾਲੇ ਮੈਨੇ ਸੰਭਾਲਦੇ ਹਨ। ਨਾਮ ਦਾ ਨਾਲ ਬਣ ਗਿਆ ਹੀਰੇ ਪਰਵਾਲੇ, ਪਰਮਾਤਮਾ ਦਾ ਨਾਂ ਰੂਪੀ ਨਿਧਾਨ ਖਜ਼ਾਨੇ ਨੂੰ ਬਣ ਜੇ ਇਹਦਾ ਵਪਾਰ ਕਰਦੇ ਇਹ ਹੀਰੇ ਦੇ ਪਰਵਾਲੇ ਮੂੰਗੇ। ਹੀਰਾ ਨਾਮ ਆ ਬਾਲ, ਦੁੱਖਾਂ ਤੋਂ ਜਿਹੜਾ ਪਰੇ ਹੋਣਾ ਇਹ ਪਰਵਾਲੇ ਮੂੰਗੇ। ਬਿਣ ਕਾਇਆ ਜੇ ਹੋਰ ਹੈ ਤਾਂ ਖੋਜਦੇ ਸੇ ਮੂੜ ਬੇਤਲ। ਜਿਹੜੇ ਬੰਦੇ ਇਹ ਕਾਇਆ ਰੂਪੀ ਕਿਲੇ ਤੋਂ ਇਹਨਾਂ ਹੋਰ ਜਗ੍ਹਾ ਤੋਂ ਆਤਮਾ ਜਾਂ ਨਾਮ ਰੂਪੀ ਧੰਨ ਨੂੰ ਲੱਜਦੇ ਫਿਰਦੇ ਆ, ਉਹ ਮੂਰਖ ਪੁਰਖ ਬਿਤਾਲੇ ਮੈਨੇ ਭੂਤ ਨੇ ਆ। ਇਹ ਉੱਜੜ ਭਰਮ ਭਵਾਈ ਆ ਜਿਵੇਂ ਝਾੜ ਮਿਰਗ ਭਾਲੇ। ਐਸੇ ਜਿਹੜੇ ਪੁਰਖ ਉਹ ਭਰਮਾਂ ਕਰਕੇ ਸੰਸਾਰ ਉਜਾੜ ਵਿੱਚ ਇਸ ਤਰ੍ਹਾਂ ਘੁਮਾਏ ਜਾਂਦੇ ਆ, ਭਵਾਏ ਜਾਂਦੇ ਆ, ਭਵਾਈਏ ਮੈਨੇ ਭਵਾਏ ਜਾਂਦੇ ਘੁਮਾਏ ਜਾਂਦੇ ਜਿਸ ਤਰ੍ਹਾਂ ਮਿਰਗ ਜਿਹੜਾ ਹਰਨ ਹੈ ਉਹ ਕਸਤੂਰੀ ਦੇ ਪਿੱਛੇ ਬਾਸ਼ਨਾ ਦੰਦਰੇ ਹੀ ਆ ਨਾਪੇ 'ਚ ਅਤੇ ਝਾੜੀਆਂ ਨੂੰ ਭਾਲਦਾ ਪੈਦਾ ਸ਼ਾਇਦ ਸੁਗੰਧੀ ਉੱਥੇ। ਕਸਤੂਰੀ ਦਾ ਨਾਪਾ ਤਾਂ ਉਹਨੇ ਆਪਣੀ ਧੁਨੀ ਜਿਹਾ ਪਾਰੂ ਭਰਮ ਕਰਕੇ ਬਾਹਰ ਝਾੜੀਆਂ ਬੁਲਾਈ ਜਾ ਸਕਦਾ। ਇਸ ਤਰ੍ਹਾਂ ਜਿਹੜਾ ਜੀਵ ਹੈ ਮੈਂ ਸੁਖਤਾ ਆਪਣੀ ਗਿਰਤੀ ਦੀ ਇਕਾਗਰਤਾ 'ਚੋਂ ਮਿਲਣਾ ਪਾਰੇ ਬਾਹਰਲੇ ਪਦਾਰਥ ਮੰਨੀ ਬੈਠਾ, ਚਿਲਮੇ ਦੇਖਦਾ, ਹੋਰ ਕਿੰਨੇ ਡਰਾਮੇਬਾਜ਼ੀਆਂ ਦੇਖਦਾ, ਨਾਚ ਮੁਜਰੇ ਗਾਣਿਆਂ 'ਚੋਂ ਸੁੱਖ ਲਾਇਆ, ਉੱਥੋਂ ਕਿੱਥੋਂ? ਜਿੰਨਾ ਚਿਰ ਸਿਮਰਨ ਕਰਕੇ ਵਿਅਕਤੀ ਅੰਤਰਮੁਖ ਨਹੀਂ ਕਰਦਾ ਉਹਨਾਂ ਚਿਰ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਸਲੋਕ ਮਹਲਾ ਚੌਥਾ ਜੋ ਨਿੰਦਾ ਕਰੇ ਸਤਿਗੁਰ ਪੂਰੇ ਕਿ ਔਖਾ ਜਗ ਮਹਿ ਹੋਇਆ।
ਜਿਹੜਾ ਬੰਦਾ ਪੂਰੇ ਸਤਿਗੁਰ ਨਿੰਦਿਆ ਕਰਦਾ ਉਹ ਸੰਸਾਰ 'ਚ ਔਖਾ ਦੁਖੀ ਹੁੰਦਾ ਹੈ। ਨਰ ਗੁਰਦੁਖੂ ਹੈ ਉੱਥੇ।

0: ਉਹ ਤੇਲੀ ਸੰਦਾ ਬਲਦ ਕਰ ਨਿਤ ਭਲ ਕੇ ਉੱਠ ਪ੍ਰਭ ਜੋਇਆ। ਅਖੀਰ ਨੂੰ ਉਹ ਪੁਰਖ ਤੇਲੀ ਸੰਦਾ ਤੇਲੀ ਦਾ ਬਲਦ ਕੀਤਾ ਜਾਂਦਾ ਹੈ, ਔਰ ਜਿਹੜਾ ਪਰਮਾਤਮਾ ਜਿਹੜਾ ਤੇਲੀ ਹੈ ਉਹਦਾ ਬਲਦ ਮਾਲਕ ਉਹ ਨਿਤਾ ਪਰ ਹਮੇਸ਼ਾ ਭਲ ਕੇ ਸਵੇਰੇ ਉੱਠ ਕੇ ਉਸ ਬਲਦ ਨੂੰ ਖੋਲ੍ਹੀ ਨਾ ਜੋਇਆ ਮੈਨੂੰ ਜੋੜ ਦਿੰਦਾ ਨਾ, ਮਾੜੀ ਜਿਹੀ ਖਲ ਮੂੰਹ ਲਾ ਤੀ ਛੋਟੀ ਜਿਹੀ ਲਾ ਤੀ ਉਹ ਦੌੜਦਾ ਮੇਰਾ ਸਫ਼ਰ ਮੁੱਕ ਜੂਗਾ ਘੁੰਮੀ ਉੱਥੇ ਜਾਂਦਾ। ਉਹ ਤੇਲੀ ਦੇ ਬਲਦ ਮੰਗੂ ਹਮੇਸ਼ਾ ਭਟਕਦਾ ਫਿਰਦਾ ਸਫ਼ਰ ਨਹੀਂ ਮੁੱਕਦਾ। ਮੈਂ ਸਵੇਰੇ ਉੱਠ ਕੇ ਜਿਵੇਂ ਤੇਲੀ ਜੋੜ ਦਿੰਦਾ ਬਸ ਸਵੇਰੇ ਵੀ ਭਟਕਦੇ ਫਿਰਦੇ ਆ, ਸ਼ਾਮ ਤੇ ਤੁਰੇ ਫਿਰਦੇ ਆ। ਪਰ ਵੇਖਿਆ ਸੁਣਨ ਸਭ ਕੁਛ ਸਿੱਧੂ ਕੁਛ ਗੁਜਾਨ ਹੋਇਆ, ਉਹ ਨਿਰੰਕਾਰ ਹਮੇਸ਼ਾ ਜੀਵਾਂ ਦੇ ਸਾਰੇ ਕਰਮਾਂ ਨੂੰ ਵੇਖਦਾ ਸੁਣਦਾ ਆ ਸਿੱਧੂ। ਉਸ ਤੋਂ ਕੋਈ ਗੱਲ ਗੁੱਝੀ ਛੇਪਿਆ ਲੁਕਿਆ ਹੋਇਆ ਨਹੀਂ ਰਹਿੰਦਾ, ਉਹ ਤਾਂ ਅੰਦਰ ਜਾਮੀ ਸਭ ਕੁਛ ਜਾਣਦਾ। ਜੈਸਾ ਬੀਜੇ ਸੋ ਲੈਣਾ ਜਿਹਾ ਫਰੂਕ ਨਹੀਂ ਹੋਇਆ, ਜਿਸ ਤਰ੍ਹਾਂ ਦਾ ਪਿਛਲੇ ਜਨਮ ਵਿੱਚ ਬੀਜ ਬੀਜਿਆ ਸੀ ਉਹੋ ਜਿਹਾ ਲੂਣੇ ਹੁਣ ਕੱਟ ਰਿਹਾ, ਇਸ ਤਰ੍ਹਾਂ ਹੁਣ ਜਿਹੋ ਜਿਹਾ ਬੀਜੇਗਾ ਅੱਗੇ ਨੂੰ ਲੂਣੇ ਕੱਢ ਲਵੇਗਾ ਕੱਟ ਲਵੇਗਾ। ਜਿਸ ਕਿਰਪਾ ਕਰੇ ਪ੍ਰਭ ਆਪਣੇ ਅਤੇ ਸਤਿਗੁਰ ਗ੍ਰੰਥ ਹੋਇਆ, ਜਿਹਨਾਂ ਨੇ ਮਾਲ ਆਪਣੀ ਕਿਰਪਾ ਦ੍ਰਿਸ਼ਟੀ ਮਿਹਰ ਕਰਦਾ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਨੂੰ ਧੋਣਾ ਕੀਤਾ ਹੈ, ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕੀਤੀ ਹੈ। ਸਤਿਗੁਰਾਂ ਦੇ ਚਰਨ ਜਾ ਕੇ ਆਪਣੇ ਮਨ ਨੂੰ ਧੋ ਲਿਆ, ਚਰਨ ਧੋਣ ਦਾ ਮਤਲਬ ਮਨ ਨੂੰ ਧੋਤਾ। ਗੁਰਸਤਿਗੁਰ ਪਿੱਛੇ ਤਰ ਗਿਆ ਜਿਉਂ ਲੋਹਾ ਕੱਢ ਤੋਂ ਗਿਆ। ਉਹਨਾਂ ਨੇ ਗੁਰਮੇ ਨੇ ਜਿਹੜੇ ਪੂਜਨੀਕ ਵੱਡੇ ਸਤਿਗੁਰਾਂ ਦੇ ਪਿੱਛੇ ਲੱਗ ਕੇ ਚਰਨ ਗ੍ਰਹਿਣ ਕਰਕੇ ਤਰ ਗਏ, ਇਸ ਤਰ੍ਹਾਂ ਕਾਠ ਬੇੜੀ ਦੀ ਸੰਗਤ ਕਰਕੇ ਲੋਹਾ ਵੀ ਤਰ ਜਾਂਦਾ। ਲੋਹੇ ਦਾ ਢੇਲਾ ਬੇੜੀ ਰੱਖਦੇ ਉਹਨੂੰ ਵੀ ਪਾਰ ਲੈ ਜਾਂਦੀ ਨਾ। ਜਾਂ ਨਾਨਕ ਨਾਮ ਧਿਆਏ ਤੂੰ ਜਾਂ ਬਾਰ ਹਰ ਨਾਮ ਤੂੰ ਹੋਇਆ, ਪਾਤਸ਼ਾਹ ਕਹਿੰਦੇ ਗੁਰਮੁਖੋ ਪਰਮਾਤਮਾ ਨਾਮ ਨੂੰ ਝੋਣਾ ਕਰੋ। ਜਿਹਨਾਂ ਨੇ ਪਰਮਾਤਮਾ ਦੇ ਨਾਮੀ ਪਰਮਾਤਮਾ ਨੂੰ ਜਪਿਆ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋ ਗਈ ਹੈ। ਮਹਲਾ ਚੌਥਾ ਬਿੰਡ ਭਾਗੀ ਸੁਹਾਗਣੀ ਜਿਹਨਾਂ ਗੁਰਮੁਖ ਮਿਲਿਆ ਹਰ ਰਾਏ, ਉਹ ਸੁਹਾਗਵੰਤੀਆਂ ਵੱਡੇ ਭਾਗਾਂ ਵਾਲੀਆਂ ਜਿਹਨਾਂ ਦਾ ਗੁਰੂ ਨਾਲ ਮਿਲਾਪ ਹੋਇਆ ਜੀਵਾਤਮਾ ਦਾ, ਉਹ ਗੁਰਮੁਖਾਂ ਨੂੰ ਪਰਮਾਤਮਾ ਰਾਜਾ ਪ੍ਰਕਾਸ਼ ਰੂਪ ਪਰਮੇਸ਼ੁਰ ਮਿਲਿਆ ਹੈ। ਹਰ ਰਾਏ ਹਰੀ ਰਾਜਾ ਰੂਪ ਮਿਲਿਆ, ਅੰਤਰ ਜੋਤ ਪ੍ਰਕਾਸ਼ੀ ਨਾਨਕ ਨਾਮ ਸਮਾਏ। ਪਾਤਸ਼ਾਹ ਕਹਿੰਦੇ ਉਹਨਾਂ ਦੇ ਅੰਦਰ ਗਿਆਨ ਦੀ ਜੋਤ ਪ੍ਰਕਾਸ਼ੀ ਲਟਾ ਲਟ ਬਲਦੀ ਹੈ, ਔਰ ਉਹ ਨਵੀਂ ਪਰਮਾਤਮਾ ਸਮਾਈਆ ਮੈਨੂੰ ਸਮਾ ਗਿਆ ਭੇਦ ਹੋਇਆ ਪੌੜੀ। ਇਹੋ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਚੀਜ਼ ਵਿੱਚ ਜੋਤ ਸਾਰਿਆਂ ਸਰੀਰਾਂ 'ਚ, ਇਹਦਾ ਮਨੁੱਖ ਸਰੀਰ ਆ ਇਹ ਧਰਮ ਰੂਪ ਹੈ, ਔਰ ਜਿਸ ਕਹਿੰਦੇ ਮਨੁੱਖਾ ਸਰੀਰ ਦੇ ਅੰਦਰ ਸੱਚੇ ਪਰਮਾਤਮਾ ਦੀ ਜੋਤ ਆ। ਹਾਂਜੀ, ਜਿਸ ਅੰਦਰ ਸੱਚੇ ਕੀ ਵੇ ਜੋਤ, ਜਿਸ ਸਰੀਰ ਦੇ ਅੰਦਰ ਸੱਚੇ ਪਰਮਾਤਮਾ ਦੀ ਇਹ ਜੋਤ ਆ, ਸੱਚੇ ਪਰਮਾਤਮਾ ਦੀ ਜੋਤ ਗਿਆਤ ਮੈਨੇ ਸੋਝੀ ਆ। ਗੋਹਜ ਰਤਨ ਵਿੱਚ ਲੋਕ ਰਹੇ ਗੁਰੂ ਗੁਰਮੁਖ ਸੇਵ ਕੱਢਿਆ ਕੋਤ, ਰਤਨ ਬਰਾਗ ਆਦਿ ਜਿਹੜੇ ਸ਼ੁਭ ਗੁਣ ਇਹਦੇ ਵਿੱਚ ਗੋਜ ਗੁਪਤ ਲੋਕ ਰਹੇ, ਪਰ ਕੋਈ ਗੁਰਮੁਖ ਪਿਆਰਾ ਵਿਰਲਾ ਸੇਵ ਕਿਹਾ ਜਿਹੜਾ ਸਤਿਗੁਰਾਂ ਖੋਤ ਮੈਨੇ ਵਿਚਾਰ ਕੇ ਖੋਜ ਕੇ ਢੂੰਡ ਕੇ ਕੱਢਦਾ, ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਕੋ ਉਤਪੋਤ। ਜਦੋਂ ਜੀਵ ਆਤਮਾ ਨੂੰ ਰਾਮ ਰਮੇ ਹੋਏ ਪਰਮਾਤਮਾ ਦੇ ਰੂਪ ਕਰਕੇ ਪਛਾਣ ਲਿਆ, ਇੱਕੋ ਇੱਕ ਨਿਰੰਕਾਰ ਨੂੰ ਓਤ ਪੋਤ ਤਾਣੇ ਪੇਟੇ ਵਾਂਗੂ ਸਾਰਿਆਂ 'ਚ ਰਵਿਆ ਮੈਨੇ ਵਿਆਪਕ ਰੂਪੀ ਨਿਸ਼ਚੇ ਕੀਤਾ ਹੈ। ਇੱਕ ਦੇਖਿਆ ਤੋਂ ਮੰਨਿਆ, ਇੱਕੋ ਸੁਣਿਆ ਸ਼ਰਵਣ ਸਰੋਤ, ਫਿਰ ਕੀ ਹੋਇਆ ਇੱਕ ਨੂੰ ਅੱਖਾਂ ਨਾਲ ਦੇਖ ਲਿਆ। ਅੱਗੇ ਤਾਂ ਅੱਖਾਂ ਕਈ ਤਰ੍ਹਾਂ ਦੇਖਦੀਆਂ, ਹੁਣ ਇੱਕ ਰੱਬ ਦੇਖਣ ਲੱਗ ਪਈਆਂ। ਇੱਕ ਨੂੰ ਮੰਨ ਲਿਆ ਸੀ ਕੋਈ ਪਰਮੇਸ਼ਰ, ਸਾਰਿਆਂ 'ਚ ਕੋਈ ਜੋਤ ਅਤੇ ਕੰਨਾਂ ਨਾਲ ਸਰੋਤ ਭਗਤੀ ਦੁਆਰਾ ਵੀ ਇੱਕ ਪਰਮੇਸ਼ਰ ਦੇ ਨਾਮ ਨੂੰ ਸੁਣਨਾ ਕੀਤਾ। ਜਾਂ ਨਾਨਕ ਨਾਮ ਸੁਲਾਹੇ ਤੂੰ ਸਾਹਿਬ ਸੱਚੇ ਸੇਵਾ ਕਰੀ ਹੋ। ਸੱਜੇ ਪਾਤਸ਼ਾਹ ਕਹਿੰਦੇ ਗੁਰਮੁਖੋ ਪਰਮਾਤਮਾ ਦੇ ਨਾਮ ਨੂੰ ਜਪਣਾ ਕਰੋ, ਤਾਂ ਫਿਰ ਤੇਰੇ ਵੱਲੋਂ ਸੱਚ ਨਿਸ਼ਚੇ ਕਰਕੇ ਸੱਚੇ ਦੀ ਸੇਵਾ ਹੋਤ ਹੁੰਦੀ ਰਹੇਗੀ। ਸੱਚੇ ਨਾਲ ਤੇਰਾ ਫਿਰ ਪਿਆਰ ਬਣਿਆ ਰਹੇਗਾ ਕਿ ਬਸ ਅਰਦਾਸ ਕਰੋ, ਆਪਣੇ ਚਰਨਾਂ ਦੀ ਭਗਤੀ ਬਖਸ਼ੋ, ਆਪਣੇ ਚਰਨਾਂ ਦਾ ਪਿਆਰ ਬਖਸ਼ੋ, ਫੁੱਲਾਂ ਗਣਾ ਮਾਫ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ

ਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਸੰਦਾਂ ਦੇ ਜਵਾਬ ਦੇਣ ਤੇ ਦੁਨੀ ਚੰਦ ਨੇ ਮਸੰਦਾਂ ਨੂੰ ਸਮਝਾਇਆ। ਮਸੰਦੋ, ਗੁਰੂ ਸਾਹਿਬ ਨੇ ਇੱਕ ਚਾਲ ਚੱਲੀ ਹੈ ਕਿ ਗੁਰੂ ਕੇ ਲੰਗਰਾਂ ਵਿੱਚੋਂ ਦਾਣਾ ਪਾਣੀ ਖਤਮ ਹੋ ਗਏ, ਤਾਂ ਕਿ ਗੁਰੂ ਸਾਹਿਬ ਨੇ ਕਿਹਾ ਮਸੰਦਾਂ ਨੂੰ ਮਰਵਾ ਦੇਈਏ ਤੇ ਹੁਣ ਕੋਈ ਸਕੀਮ ਬਣਾਈਏ ਜਿਹਦੇ ਵਿੱਚੋਂ ਬਾਹਰ ਚਲੇ ਗਏ ਆਪੋ ਆਪਣੇ ਘਰੇ ਚਲੇ ਜਾਵਾਂਗੇ। ਸਾਰਾ ਡਰਪੋਕ ਲੈਣਾ ਇਸ ਕਮਰੇ ਵਿੱਚ ਬੈਠਾ ਮੀਟਿੰਗ ਕਰ ਰਹੇ ਦੁਨੀ ਚੰਦ ਦੀ ਕਮਾਨ ਦੇ ਥੱਲੇ ਬਾਹਰ ਨਿਕਲਣ ਦੀਆਂ ਸਕੀਮਾਂ ਉਹ ਬਣਾ ਰਹੇ ਹੈ। ਅਜੈ ਸਿੰਘ ਢਿੱਲੋਂ, ਜਗਵੀਰ ਸਿੰਘ ਜੋਗੀ, ਅਜੈ ਸਿੰਘ ਅਰਖੀ ਤੇ ਗੁਰਬਖਸ਼ੀ ਅਲਬੇਲੇ ਦਾ ਢਾਡੀ ਜਥਾ ਇਉਂ ਬਿਆਨ ਕਰਨ ਲੱਗਿਆ ਬਈ

ਉਧਰ ਪਹਾੜੀਆਂ ਨੇ ਹਾਥੀ ਨੂੰ ਸ਼ਰਾਬ ਦੇ ਦੋ ਮਟ ਪਏ ਮੱਥੇ ਦੇ ਉੱਤੇ ਸੱਤ ਤਵੀਆਂ ਬੀੜ ਦਿੱਤੀਆਂ ਪਿੰਡੇ ਦੇ ਸੰਜੋਹ ਮਰ ਦਿੱਤੀ ਹੈ ਸੁੰਡ ਦੇ ਨਾਲ ਖੰਡਾ ਬਣ ਦਿੱਤਾ ਇੱਧਰ ਗੁਰੂ ਸਾਹਿਬ ਦਾ ਲਾਡਲਾ ਸਰਦਾਰ ਗੁਰਬਚਿੱਤਰ ਸਿੰਘ ਲੈ ਕੇ ਸਤਗੁਰਾਂ ਤੋਂ ਨਾਗਲੀ ਕੋਲੇ ਉੱਤੇ ਸਵਾਰ ਹੋ ਗਏ ਪੰਜਾਂ ਸਿੰਘਾਂ ਦਾ ਜੱਥਾ ਲੈ ਕੇ ਪਹਾੜੀਆਂ ਦੀ ਫੌਜ ਵੱਲ ਨੂੰ ਵਧੇ ਸਰਦਾਰ ਨੇ ਘੋੜੇ ਦੀਆਂ ਬਾਗਾਂ ਝੂਠੀਆਂ ਕੌਣ ਦਾ ਪੁੱਤ ਕੋੜਾ ਫਿਰ ਕੋਲ ਭੱਜੇ ਪਹੁੰਚੇ ਹਾਥੀ ਦੇ ਨੇੜੇ ਸ਼ੇਰ ਨੇ ਬਾਗਾਂ ਖਿੱਚ ਲੀਆਂ ਕੋੜਾ ਮਗਰ ਦੀਆਂ ਲੱਤਾਂ ਦੇ ਉੱਤੇ ਖੜਾ ਹੋ ਗਿਆ ਅਗਲੇ ਕੋੜੇ ਦੇ ਪੌੜ ਹਾਥੀ ਦੀ ਸੁਣਨ ਲੱਗ ਗਏ ਸਰਦਾਰ ਪੱਗਾਂ ਦੇ ਉੱਤੇ ਖੜਾ ਹੋ ਗਿਆ ਫੜ ਕੇ ਮੂੰਹ ਦੇ ਵਿੱਚ ਲਗਾਮ ਸਰਦਾਰ ਨੇ ਦੋਨਾਂ ਹੱਥਾਂ ਵਿੱਚ ਫੜ ਕੇ ਨਾਗਰੀ ਉਹ ਖੂਨੀ ਹਾਥੀ ਦੇ ਮੱਥੇ ਵਿੱਚ ਕਰਕੇ ਸਰਦਾਰ ਨੂੰ ਯਾਦ ਹੈ ਕਿਉਂ ਮਰੀ ਗਈ।

ਇੰਨਾ ਕੁਝ ਬੋਲਦੇ ਹੋਏ ਖਿਮਾ ਦੇ ਜੱਜ ਕੇ ਸਾਡੀ ਜਥਾ ਗੁਰਬਖਸ਼ ਵੇਲਾ ਪਿੰਡ ਬੁਰਜਰਾਗੜ ਜ਼ਿਲ੍ਹਾ ਬਠਿੰਡਾ ਆਪਣੇ ਜਥੇ ਸਮੇਤ ਖਿਮਾ ਦੇ ਜੱਜ ਕੇ ਬੱਚੋ ਆ ਗਿਆ ਅੱਠ ਵੱਜ ਕੇ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਅੱਜ ਉਸ ਚੱਪੜੀ ਦੀ ਥਾਂ ਦੇ ਉੱਤੇ ਅੰਮ੍ਰਿਤ ਸਰੋਵਰ ਬਣੇ ਇਸ ਧਰਤੀ ਨੂੰ ਗੁਰੂ ਜੀ ਨੇ ਨੇਕਾਂ ਬਰ ਦਿੱਤੇ ਤੇ ਅੱਗੇ ਚੱਲ ਪਏ ਇੱਥੋਂ ਨੇੜੇ ਪਿੰਡ ਬਦੇ ਦੇ ਇੱਕ ਪਾਸੇ ਸੰਘਣੇ ਜੰਗਲ ਦੇ ਝੁੰਡ ਵਿੱਚ ਗੁਰੂ ਜੀ ਸਮੇਤ ਸਿੰਘਾਂ ਦੇ ਬੈਠ ਗਏ ਗੁਰਦੇਵ ਦੇ ਪੈਰ ਦੇ ਅੰਗੂਠੇ ਤੇ ਪਾਕਾ ਹੋ ਗਿਆ ਸੀ ਇੱਥੇ ਇੱਕ ਲੁਹਾਰ ਮੁਸਲਮਾਨ ਮੱਝਾਂ ਚਾਰਦਾ ਗੁਰੂ ਜੀ ਦੇ ਕੋਲੇ ਆ ਗਿਆ ਤੇ ਸਾਹਿਬਾਂ ਦੇ ਨੀਲਾ ਬਣ ਪਹਿਨਿਆ ਹੋਇਆ ਸੀ ਇਸ ਨੇ ਚੁੱਕ ਕੇ ਸਲਾਮ ਕੀਤੀ ਤਾਂ ਗੁਰੂ ਜੀ ਨੇ ਆਪਣੇ ਬਾਰੇ ਦੱਸਿਆ ਇਸ ਮੁਸਲਮਾਨ ਲੁਹਾਰ ਨੇ ਪੰਜ ਵਾਰੀ ਪੀਰ ਪੀਰ ਕਿਹਾ ਅਤੇ ਸਰਦਾ ਰਾਣਾ ਗੁਰੂ ਜੀ ਦੇ ਅੰਗੂਠੇ ਤੋਂ ਆਪਣੇ ਮੂੰਹ ਦੀ ਭਾਪ ਦੇ ਕੇ ਚੰਬੜੀ ਹੋਈ ਪੱਟੀ ਖੋਲਦਾ ਇਹ ਸਰਦਾ ਵਾਨ ਦੇ ਸਿੰਘ ਨੂੰ ਢਾਡੀ ਜਥਾ ਬਲਦੇਵ ਸਿੰਘ ਬਿੱਲੂ ਜਸਵੰਤ ਸਿੰਘ ਦੀਵਾਨਾ ਇੰਜ ਪਿਆ

ਜਗ੍ਹਾ ਦੇ ਨੇੜੇ ਬਾਅਦ ਵਿੱਚ ਭਾਈ ਰੂਪ ਚੰਦ ਦੀ ਵੰਸ਼ ਵਿੱਚੋਂ ਧਰਮ ਸਿੰਘ ਦੇ ਪੁੱਤਰ ਭਾਈ ਦਿਆਲ ਸਿੰਘ ਨੇ ਇੱਕ ਪਿੰਡ ਵਸਾਇਆ ਜਿਸ ਦਾ ਨਾਮ ਦਿਆਲਪੁਰਾ ਭਾਈ ਕਾ ਰੱਖਿਆ। ਇਸੇ ਨਗਰ ਵਿੱਚ ਮਾਤਾ ਰੱਜੀ ਤੇ ਬਾਬਾ ਗੁੱਦੜ ਜੀ ਪੂਰਨ ਬ੍ਰਹਮ ਗਿਆਨੀ ਹੋਏ। ਇਹਨੇ ਕੁਝ ਬੋਲਦੇ ਖਿਮਾ ਦੇ ਜਾਚ ਕਰ ਬਖਸ਼ੋ ਅੱਗਿਆ ਵਾਹਿਗੁਰੂ ਜੀ ਕਾ ਖਾਲਸਾ।

0: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਅਲੋਪ ਹੋਣ ਲੱਗੇ ਤਾਂ ਉਹਨਾਂ ਨੇ ਸੰਗਤਾਂ ਲਈ ਇਹ ਫਰਮਾਨ ਜਾਰੀ ਕੀਤਾ ਕਿ ਸਾਡੇ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਤੁਹਾਡੇ ਗੁਰੂ ਹੋਣਗੇ। ਜਿਹੜੇ ਪ੍ਰਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਨਗੇ ਤੇ ਸ਼ਰਧਾ ਨਾਲ ਮੱਥਾ ਟੇਕਣਗੇ ਉਹਨਾਂ ਦੇ ਲੋਕ ਸੁਖੀ ਤੇ ਪਰਲੋਕ ਸੁਹੇਲੇ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਦੋਂ ਗੰਗੂ ਬ੍ਰਾਹਮਣ ਮਾਤਾ ਗੁਜਰੀ ਤੇ ਦੋ ਛੋਟੇ ਛੋਟੇ ਲਾਲਾਂ ਨੂੰ ਧੋਖੇ ਨਾਲ ਕਰ ਲਿਆ ਕੇ ਸੂਬੇ ਦੇ ਹਵਾਲੇ ਕਰ ਦਿੰਦਾ ਹੈ ਤੇ ਅੱਜ ਛੋਟੀਆਂ ਛੋਟੀਆਂ ਦੋ ਕੀਮਤੀ ਜਿੰਦਾਂ ਨੇ ਸੂਬੇ ਦੀ ਕਚਹਿਰੀ ਵਿੱਚ ਹਾਜ਼ਰ ਹੋਣਾ ਹੈ। ਉਦੋਂ ਦਾਦੀ ਮਾਤਾ ਗੁਜਰੀ ਜੀ ਬੱਚਿਆਂ ਨੂੰ ਕੀ ਸਿੱਖਿਆ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਦਰਸ਼ਨਾ ਬਾਣੀ ਨਾਲ ਦੇ ਹੱਥਾਂ ਬੰਦ ਕਰਕੇ ਚੌਂਕੜੇ ਲਾ ਕੇ ਸਤਿਗੁਰਾਂ ਤੋਂ ਹਾਜ਼ਰ ਨਾਜ਼ਰ ਜਾਣ ਲਿਆ ਮੈਂ ਸੂਝ ਕਰਕੇ ਪਿਆਰ ਨਾਲ ਭਿੱਜ ਕੇ ਆਵਾਜ਼ ਮਾਰੀਏ ਸਾਰੇ ਕਿਰਪਾ ਕਰੋ ਕੋਈ ਵਾਜਾ ਨਾ ਰਵੇ ਜਪਦਿਆਂ ਨੂੰ ਵੇਖੀਏ ਨਾ ਆਪ ਜਪੀਏ ਦਰਸ਼ਕ ਨਾ ਬਣੀਏ ਸਰੋਤੇ ਬਣੀਏ ਸਭ ਨੂੰ ਵੇਖੀਏ ਸਾਰੇ ਨਾਲ ਨਾਲ ਜਪੋ ਹੱਥਾਂ ਬੰਦ ਕਰ ਲਓ ਚੌਂਕੜੇ ਲਾਓ ਤੇ ਜਪੋ ਜੀ ਜੁੜੋ

ਮੀਤ ਨ ਭਾਈ ਮਨ ਊਹਾ ਨਾਮ ਸਿਰ ਉਹ ਜਦੋਂ ਆ ਗਿਆ ਨਾ ਅੰਤ ਸਮਾਂ ਕਿਹੜੀ ਚੀਜ਼ ਨਾਲ ਜਾਣ ਅੱਖਾਂ ਬੰਦ ਰੱਖਿਓ ਤੇ ਜਪਿਓ ਗੱਜ ਕੇ ਫਿਰ ਥੋੜ੍ਹਾ ਜਿਹਾ ਸਿਮਰਨ ਕਰਕੇ ਫਿਰ ਸ਼ੁਰੂ ਕਰਾਂਗੇ।

सारे फेर जोड़ो, आओ सारे ऊपर ही आ जाओ, बाबा जी तो ऊपर आ जाओ।

ਕਲਯੁਗ ਮਹਿ ਕੀਰਤਨ ਪ੍ਰਦਾਨ। ਗੁਰਮੁਖ ਜਪੀਐ ਲਾਇ ਧਿਆਨ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਥ ਕਿਉਂ ਜਾਏਗਾ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਤਸੰਗ ਜੀ, ਆਓ ਸਭ ਤੋਂ ਪਹਿਲਾਂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਸੱਚੇ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕੋ ਵਾਰੀ ਕਹਿਣ ਤੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਬੜੀ ਹੈ, ਆਵਾਜ਼ ਬੜੀ ਥੋੜੀ ਆਈ ਹੈ, ਸਾਰੀ ਸੰਗਤ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਨੇ ਬੜੀ ਕਿਰਪਾ ਕੀਤੀ ਹੈ ਜੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਬੈਠਣ ਦਾ ਮਿਲਵੇ ਕਿ ਮਹਿਮਾ ਵਰਨ ਨਾ ਸਾਕੋ ਨਾਨਕ ਪਰੇ ਤਰੀਲਾ, ਮਿਲ ਕੇ ਬਹਿਣ ਦਾ ਸਮਾਂ ਮਿਲਿਆ। ਬੇਅੰਤ ਸੰਗਤਾਂ ਵਾਰਾਂ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਵਾਸਤੇ ਪਹੁੰਚ ਰਹੀਆਂ ਨੇ। ਬਾਣੀ ਮਾਣੇ ਨਾਲ ਜਿਹੜਾ ਜੁੜਿਆ ਗੁਰਸਿੱਖ ਹੋਵੇ, ਅੱਖਾਂ ਨਾਲ ਸਤਿਗੁਰ ਦੇ ਦਰਸ਼ਨ ਕਰਦਾ ਹੋਵੇ, ਕੰਨਾਂ ਨਾਲ ਸਤਿਗੁਰ ਦੀ ਬਾਣੀ ਨੂੰ ਸੁਣਦਾ ਹੋਵੇ, ਅੰਦਰ ਸਤਿਗੁਰ ਦੀ ਬਾਣੀ ਦੀ ਵਿਚਾਰ ਕਰਦਾ ਹੋਵੇ, ਜਿਹੜਾ ਇਹ ਕਰ ਰਿਹਾ ਉਹਦੇ ਲਈ ਆ ਦੁਨੀਆ ਸੱਚਖੰਡ, ਉਹਨੇ ਸੱਚਖੰਡ ਜਾਣਾ ਨਹੀਂ, ਉਹਨੂੰ ਸੱਚਖੰਡ ਮਿਲ ਗਿਆ। ਉਹਨੇ ਬੈਕੁੰਠ 'ਚ ਜਾਣਾ ਨਹੀਂ, ਉਹਨੂੰ ਬੈਕੁੰਠ ਮਿਲ ਗਿਆ। ਕਲਗੀਧਰ ਸੱਚੇ ਪਾਤਸ਼ਾਹ ਸਾਨੂੰ ਬੈਕੁੰਠ ਦੇ ਗਏ ਨੇ, ਸੱਚਖੰਡ ਦੇ ਗਏ ਨੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਇਹ ਨਿਰੋਲ ਸੱਚ ਹੈ, ਤੇ ਜਿੱਥੇ ਸੱਚ ਹੈ ਉੱਥੇ ਨਿਰੰਕਾਰ ਹੈ, ਸੱਚਖੰਡ ਵਸੈ ਨਿਰੰਕਾਰ। ਸਤਿਗੁਰ ਦੀ ਬਾਣੀ ਸੱਚ ਹੈ। ਹੁਣ ਆਪਾਂ ਪੜ੍ਹਦੇ ਹਾਂ ਅੰਤਰ ਗੁਰ ਅਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸ੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ, ਪਾਲੇ ਦਰਗਾਹ ਬਣ ਗਈ। ਰੰਗੇ ਹੋਏ ਗੁਰੂ ਦੇ ਸਿੱਖ ਨੂੰ ਪੁੱਛੋ ਵੀ ਸੱਚਖੰਡ ਜਾਣਾ ਹੈ, ਉਹ ਕਹਿੰਦਾ ਬਣ ਗਿਆ ਸੱਚਖੰਡ, ਇੱਥੇ ਹੀ ਹੈ। ਉਹ ਤੇ ਜਦੋਂ ਸੱਚ ਨਾਲ ਜੁੜ ਗਿਆ ਤੇ ਸੱਚਖੰਡ। ਬਾਣੀ ਨਾਲ ਜੁੜ ਗਿਆ ਤੇ ਸੱਚਖੰਡ ਬਣ ਗਿਆ। ਇਸ ਕਰਕੇ ਉਹ ਕਬੀਰ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਹੇ। ਵੀਰ ਸਾਹਿਬ ਕਹਿੰਦੇ ਮੈਂ ਤੈਨੂੰ ਕਿੱਦਾਂ ਸਮਝਾਵਾਂ, ਕਿੱਦਾਂ ਦੱਸਾਂ ਵੀ ਬੈਕੁੰਠ ਕਿਤੇ ਹੋਰ ਨਹੀਂ, ਸਾਧ ਸੰਗਤ ਬੈਕੁੰਠੇ ਆਹੇ, ਆਹੀ ਹੈ ਬੈਕੁੰਠ, ਜਿੱਥੇ ਰਲ ਮਿਲ ਕੇ ਸਾਰੇ ਹਰ ਜਸ ਕਰਦੇ ਨੇ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਫਿਰ ਗੁਰੂ ਦਾ ਪਿਆਰਾ ਆਪ ਤਰੇ, ਕੱਲਾ ਹੀ ਨਹੀਂ ਤਰਦਾ, ਸਗਲੇ ਕੁੱਲ ਤਾਰੇ, ਹਰ ਦਰਗਹਿ ਪਥ ਕਿਉਂ ਜਾਏ। ਉਹ ਕੱਲਾ ਖੁਦ ਹੀ ਦਰਗਾਹ 'ਚ ਨਹੀਂ ਵੱਸਦਾ, ਉਹ ਹੋਰਾਂ ਨੂੰ ਵੀ ਦਰਗਾਹ ਬਣਾ ਦਿੰਦਾ। ਜਿਵੇਂ ਸੰਤ ਮਹਾਰਾਜ ਵਸਵਾਣਾ ਸਾਹਿਬ ਵਾਲਿਆਂ ਨੇ ਕਿੰਨੀ ਘਾਲਣਾ ਆਪਣੀ ਸਾਰੀ ਜ਼ਿੰਦਗੀ ਵਿੱਚ ਘਾਲੀ ਔਰ ਬੈਕੁੰਠ ਬਣਾ ਦਿੱਤਾ। ਉਹਨਾਂ ਦੇ ਸੰਗੀਆਂ ਨੂੰ ਪੁੱਛੋ ਜਿਹੜੇ ਉਹਨਾਂ ਵੇਲਿਆਂ 'ਚ ਸੰਗਤ ਕਰਦੇ ਸੀ, ਉਹ ਕਹਿੰਦੇ ਸੀ ਜਦੋਂ ਸੰਤ ਮਹਾਰਾਜ ਕੀਰਤਨ ਕਰਦੇ ਸੀ ਅਸੀਂ ਸੁਣਦੇ ਸਾਂ, ਤੇ ਬੈਕੁੰਠ ਫਿਰ ਹੋਰ ਕੀ ਹੈ, ਚੇਤੇ ਹੀ ਭੁੱਲ ਜਾਂਦਾ ਸੀ। ਇੰਨਾ ਪ੍ਰਭਾਵ ਸੀ, ਕਹਿੰਦੇ ਸੰਤ ਮਹਾਰਾਜ ਨੂੰ ਇੱਕ ਵਾਰੀ ਪੁੱਛਿਆ, ਕਹਿੰਦੇ ਇੰਨੇ ਇੱਕ ਆਵਾਜ਼ ਦਿੰਦੇ ਹੋ, ਹਜ਼ਾਰਾਂ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ ਜਾਂਦੇ ਨੇ, ਇੰਨੇ ਕਤਾਰ ਨਹੀਂ ਪੂਰੇ ਹੁੰਦੇ ਜਿੰਨੇ ਤੁਸੀਂ ਅੰਮ੍ਰਿਤ ਵਾਲੇ ਤਿਆਰ ਕਰ ਦਿੰਦੇ ਹੋ।
ਵੱਡੇ ਵੱਡੇ ਪ੍ਰਚਾਰਕ ਵੱਡੀਆਂ ਵੱਡੀਆਂ ਕਮੇਟੀਆਂ ਇਹ ਕੁਛ ਨਹੀਂ ਕਰ ਸਕੀਆਂ ਜੋ ਤੁਸੀਂ ਕਰ ਵਿਖਾਇਆ। ਇੰਨਾ ਪ੍ਰਭਾਵ ਹੈ ਤੇ ਹੈ ਕਿਵੇਂ? ਮਹਾਂਪੁਰਖ ਉਸ ਵੇਲੇ ਕਹਿਣ ਲੱਗੇ ਇਹ ਪ੍ਰਭਾਵ ਇਹ ਬਖਸ਼ਿਸ਼ ਸਭ ਕਲਗੀ ਤਰ ਸੱਚੇ ਪਾਤਸ਼ਾਹ ਦੀ ਹੈ। ਤੇ ਮੈਂ ਸਮਝਣਾ ਵੀ ਇਹ ਮੈਂ ਕੁਛ ਨਹੀਂ ਕਰਦਾ, ਇਹ ਕਲਗੀ ਧਾਰ ਆਪ ਕਰਦੇ ਨੇ, ਮੇਰੇ ਚ ਕੋਈ ਸਮਰੱਥਾ ਨਹੀਂ ਹੈ। ਕਲਗੀ ਧਾਰ ਆਪ ਬੋਲਦੇ ਨੇ, ਇਹ ਰੂਪ ਸਰੂਪ ਸਭ ਉਹਨਾਂ ਦਾ ਹੀ ਹੈ, ਮੇਰਾ ਤੇ ਕੁਛ ਹੈ ਹੀ ਨਹੀਂ। ਕਹਿੰਦੇ ਸਾਰੀ ਜ਼ਿੰਦਗੀ ਮੈਂ ਆਪਣੇ ਦਾੜੇ ਨੂੰ ਜੂਠਾ ਹੱਥ ਨਹੀਂ ਲਾਇਆ, ਮੈਂ ਇਹਨੂੰ ਕਲਗੀ ਧਰ ਦਾ ਹੀ ਦਾੜਾ ਸਮਝਿਆ, ਮੇਰਾ ਨਹੀਂ। ਮੈਂ ਕੱਲ ਵੀ ਅਰਜ ਕੀਤੀ ਸੀ, ਤਪ ਤਾਪਨ ਤੇ ਤਪ ਤੇਜ ਵਧੇ, ਘਾਲਣਾ ਘਾਲਦੇ ਨੇ ਮਹਾਂਪੁਰਖ, ਤਾਂ ਹੀ ਇੰਨਾ ਤਪ ਤੇਜ ਸੀ ਨਾ। ਹੁਣ ਅੱਜ ਕੱਲ੍ਹ ਕਈ ਕਹਿੰਦੇ ਨੇ ਕੀ ਲੋੜ ਹੈ ਜੀ ਬੰਦਗੀ ਦੀ, ਇਹੋ ਜਿਹੇ ਤਪ ਜੀ 125,000 ਜਪਜੀ ਸਾਹਿਬ ਦਾ ਜਾਂ ਚੌਪਈ ਸਾਹਿਬ ਦੇ ਪਾਠ ਕਰਨੇ, ਮੂਲ ਮੰਤਰ ਕਰਨੇ, ਜੇ ਨਹੀਂ ਲੋੜ ਤੇ ਫਿਰ ਲੈ ਆਓ ਖਾ ਪ੍ਰਚਾਰਕ ਉਦਾਂ ਦਾ ਕੋਈ ਬਿਨਾਂ ਕੀਤਿਆਂ ਲੈ ਆਓ, ਜਿਹੜਾ ਇੰਨੇ ਲੱਖਾਂ ਨੂੰ ਅੰਮ੍ਰਿਤ ਛਕਾ ਦੇਵੇ। ਅੱਜ ਰਲ ਸਾਰੇ ਜਿੰਨੇ ਫਿਰਦੇ ਨੇ ਵਿਰੁੱਧ ਬੋਲਦੇ, ਮਹਾਂਪੁਰਖਾਂ ਦੀ ਨਿੰਦਿਆ ਕਰਦੇ, ਸਾਰੇ ਰਲ ਜਾਣ, ਇਹ ਲੱਖ ਨੂੰ ਅੰਮ੍ਰਿਤ ਨਹੀਂ ਛਕਾ ਸਕਦੇ। ਜੇ ਭਜਨ ਬਿਨਾਂ ਸਰਦਾ ਹੈ ਤੇ ਇਕੱਲਾ ਗਿਆਨ ਪ੍ਰਾਪਤ ਕਰਕੇ ਲੈ ਆਓ, ਵਿਦਵਾਨ ਕਿਹੜਾ ਜਿਹੜਾ ਲੱਖਾਂ ਨੂੰ ਜੋੜ ਦੇਗਾ, ਨਹੀਂ ਜੋੜਦਾ, ਅਸਰ ਹੀ ਕੋਈ। ਇਹ ਤੇ ਉਹਨਾਂ ਦੀ ਕਮਾਈ ਨਾਲ ਬੋਲਦੀ ਹੈ, ਜੈ ਕੀਰਤਨ ਤੇਰਾ ਸਾਧੂ ਗਾਵੇ, ਐ ਮੇਰਾ ਮਨ ਲੱਗੇ। ਕੀਰਤਨੀਆਂ ਸਾਧੂ ਹੋਵੇ ਭਾਵ ਸਾਧਨਾ ਵਾਲਾ, ਕੱਪੜਿਆਂ ਦਾ ਨਾਂ ਸਾਧੂ ਨਹੀਂ ਹੁੰਦਾ, ਸਾਧਨਾ ਵਾਲਾ। ਪੈਂਟ ਸ਼ਰਟ ਵਾਲੇ ਬੜੇ ਸਾਧੂ ਨੇ, ਸਵੇਰੇ ਉੱਠਦੇ ਨੇ, ਨਿਤਨੇਮ ਕਰਦੇ ਨੇ, ਬਾਣੀ ਪੜ੍ਹਦੇ ਨੇ, ਕਿਰਤ ਧਰਮ ਦੀ ਹੈ, ਸੱਚ ਬੋਲਦੇ ਨੇ, ਉਹ ਸਾਧੂ ਹੀ ਨੇ। ਡੇਰਾ ਬਣਾ ਕੇ ਸਾਧੂ ਨਹੀਂ ਬਣਦਾ ਵੀ ਗੁਰਦੁਆਰੇ 'ਚ ਰਹਿੰਦਾ ਹੈ। ਕਈਆਂ ਦਾ ਘਰ ਗੁਰਦੁਆਰਾ ਹੈ, ਕਈਆਂ ਦੇ ਘਰ ਦੀ ਰਸੋਈ ਲੰਗਰ ਦਾ ਕੰਮ ਕਰ ਰਹੀ ਹੈ, ਕਿਸੇ ਦੇ ਘਰ ਦੀ ਰਸੋਈ ਲੰਗਰ ਹੈ। ਕਈ ਸੱਜਣ ਇੱਦਾਂ ਦੇ ਹੈ ਨੇ ਜਿਹਨਾਂ ਦੀ ਘਰ ਦੀ ਰਸੋਈ ਦਾ ਬੂਹਾ ਸਦਾ ਹੀ ਖੁੱਲ੍ਹਾ ਹੈ ਵੀ ਕੋਈ ਆ ਜਾਏ ਭੁੱਖਾ ਨਹੀਂ ਜਾਣ ਦੇਣਾ, ਉਹ ਗੁਰੂ ਦਾ ਲੰਗਰ ਹੀ ਹੈ। ਫਿਰ ਸੁਣੋ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਬਸੋਆ। ਅਸਲੀ ਗੱਲ ਉਦਣ ਬਣਨੀ ਹੈ ਜਿੱਦਣ ਘਰ ਘਰ ਵਿੱਚ ਧਰਮਸ਼ਾਲਾ ਬਣ ਜਾਏਗੀ। ਅਸਲੀ ਲੰਗਰ ਉਦਣ ਲੱਗਣਾ ਜਿੱਦਣ ਹਰ ਸਿੱਖ ਦਾ ਸਿੱਖ ਦੀ ਰਸੋਈ ਲੰਗਰ ਬਣੇਗੀ। ਅਸੀਂ ਕੀ ਕੀਤਾ, ਧਿਆਨ ਨਾਲ ਸਮਝਿਓ ਗੱਲ, ਅਸੀਂ ਕੀ ਕਹਿੰਦੇ ਹਾਂ, ਗੁਰਦੁਆਰਾ ਨਾਮ ਜਪਣ ਵਾਸਤੇ ਹੈ, ਗੁਰਦੁਆਰਾ ਬਾਣੀ ਪੜ੍ਹਨ ਵਾਸਤੇ ਹੈ, ਗੁਰਦੁਆਰਾ ਸੇਵਾ ਕਰਨ ਵਾਸਤੇ ਹੈ, ਗੁਰਦੁਆਰਾ ਗਰੀਬਾਂ ਨੂੰ ਲੰਗਰ ਛਕਾਉਣ ਵਾਸਤੇ ਹੈ। ਪਰ ਨਹੀਂ, ਗੁਰਦੁਆਰੇ ਤੋਂ ਤੇ ਸਿੱਖਿਆ ਲੈਣੀ ਹੈ, ਗੁਰਦੁਆਰਾ ਤੇ ਤੂੰ ਆਪਣੇ ਘਰ ਨੂੰ ਬਣਾਉਣਾ ਹੈ। ਅਸੀਂ ਇੱਕ ਬਣਾ ਦਿੱਤਾ ਵੀ ਇੰਨੇ ਕੁ ਥਾਂ 'ਚ ਭਜਨ ਕਰੋ, ਆਹ ਤੇ ਮੇਰਾ ਘਰ ਹੈ, ਮੇਰੇ ਘਰ 'ਚ ਮੇਰੀ ਮਰਜ਼ੀ ਚੱਲੇਗੀ। ਸਵਾਦ ਤਾਂ ਹੈ ਘਰ ਤੇਰਾ ਹੋਵੇ, ਮਰਜ਼ੀ ਤੇਰੇ ਘਰ 'ਚ ਵੀ ਗੁਰੂ ਦੀ ਚੱਲੇ, ਉਦਣ ਜੁੜਿਆ ਜੁੜਿਆ ਹੋਇਆ ਗੁਰੂ ਨਾਲ, ਅਸਲੀ ਗੁਰੂ ਨਾਲ ਜੁੜਿਆ ਉਦਣ ਹੀ ਜਾਣਿਆ ਜਾਏਗਾ। ਤੇਰੇ ਘਰ ਦੀ ਰਸੋਈ ਜਿਸ ਦਿਨ ਲੰਗਰ ਬਣ ਜਾਏਗੀ, ਉਦਣ ਤੂੰ ਗੁਰੂ ਦੇ ਲੰਗਰ ਦੀ ਮਰਿਆਦਾ ਨੂੰ ਸਮਝ ਸਕਿਆ। ਘਰ ਘਰ ਅੰਦਰ ਧਰਮਸਾਲ ਹੋਵੇਗੀ ਜਿੱਦਣ ਗੱਲ ਫੇਰ ਬਣੇਗੀ। ਅਸੀਂ ਸਾਰਿਆਂ ਨੇ ਬਣਾ ਲਿਆ ਵੀ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਜਾਓ, ਮੱਥਾ ਟੇਕ ਆਓ, ਗੁਰਦੁਆਰਾ ਇਸੇ ਕੰਮ ਲਈ ਹੈ। ਗੁਰਦੁਆਰੇ ਜਾਓ, ਲੰਗਰ ਵਿੱਚ ਭਾਂਡੇ ਮਾਂਜੋ, ਸੇਵਾ ਕਰੋ, ਗੁਰਦੁਆਰਾ ਇਸੇ ਕੰਮ ਲਈ ਹੈ। ਪਰ ਨਹੀਂ, ਸਕੂਲ ਤੇ ਜਾਤ ਸਿੱਖਣ ਲਈ ਹੁੰਦਾ ਹੈ, ਵਿਦਿਆ ਵਰਤਣੀ ਤੇ ਸੰਸਾਰ 'ਚ ਹੁੰਦੀ ਹੈ। ਗੁਰਦੁਆਰੇ ਵਿੱਚ ਤੇ ਅਸੀਂ ਸੇਵਾ ਸਿੱਖਣੀ ਹੈ, ਕਰਨੀ ਤੇ ਸੰਸਾਰ 'ਚ ਹੈ। ਨਾਮ ਜਪਣਾ ਅਸੀਂ ਗੁਰਦੁਆਰੇ ਸਿੱਖਣਾ ਹੈ, ਪਰ ਜਪਣਾ ਤੇ ਘਰ 'ਚ ਹੈ। ਆਏ ਜਾਏ ਦਾ ਸਤਿਕਾਰ ਕਿਵੇਂ ਕਰੀਦਾ, ਹੱਥ ਜੋੜ ਜੋੜ ਕੇ ਕਿਵੇਂ ਲੰਗਰ ਛਕਾਈਦਾ, ਇਹ ਗੁਰਦੁਆਰੇ 'ਚੋਂ ਸਿੱਖਣਾ ਹੈ। ਪਰ ਕਰਨੀ ਤੇ ਅਸੀਂ ਸਮਾਜ 'ਚ ਹੈ, ਤੇ ਸਾਡਾ ਸੁਭਾਅ ਕੀ ਹੈ, ਅਸੀਂ ਸੇਵਾ ਕਰਨੇ ਆ ਗੁਰਦੁਆਰੇ ਜਾ ਕੇ, ਨਾਮ ਜਪਣੇ ਆ ਗੁਰਦੁਆਰੇ ਜਾ ਕੇ, ਧਰਮੀ ਬਣਨੇ ਆ ਗੁਰਦੁਆਰੇ ਜਾ ਕੇ। ਗੁਰਦੁਆਰੇ ਤੋਂ ਬਾਹਰ ਆਏ ਤੇ ਕੋਈ ਸੇਵਾਦਾਰ ਨਹੀਂ, ਕੋਈ ਧਰਮੀ ਨਹੀਂ, ਕੋਈ ਨਾਮ ਨਹੀਂ, ਕੋਈ ਬਾਣੀ ਨਹੀਂ। ਉੱਥੇ ਤੇ ਜਾਚਾਂ ਸਿੱਖਣ ਜਾਣੀਆਂ ਨੇ, ਬਸ ਜਾਚ ਸਿੱਖਣੀ। ਇੱਕ ਸੇਵਾਦਾਰ ਲੁਧਿਆਣੇ
ਉਹ ਕੋਈ ਰਿਕਸ਼ੇ ਵਾਲਾ ਗਿਆ ਸੀ ਗੁਰਦੁਆਰੇ, ਗੁਰਦੁਆਰੇ ਵਿੱਚ ਨਾ ਇੱਕ ਆਦਮੀ ਭੱਜ ਕੇ ਲਿਆਓ ਜੀ ਜੋੜਾ, ਜੋੜਾ ਤੁਹਾਡਾ ਦਿਓ। ਉਹ ਜੋੜਾ ਇੱਦਾਂ ਫੜ ਲਿਆ, ਜਮਾ ਕੀਤਾ, ਉਹ ਜੋੜਾ ਛੱਡਿਆ। ਫਿਰ ਜਦੋਂ ਅੰਦਰ ਲੰਗਰ ਚ ਗਿਆ ਤੇ ਉਹੀ ਬੰਦਾ ਫਿਰ ਹੱਥ ਧੋ ਕੇ ਹੱਥ ਪੈਰ ਤੇ ਲੰਗਰ ਚ ਆ ਗਿਆ ਸੇਵਾ ਕਰ। ਪ੍ਰਸ਼ਾਦਾ ਵਾਹਿਗੁਰੂ ਜੀ, ਪ੍ਰਸ਼ਾਦਾ ਜੀ, ਦਾਲ ਹੋਰ ਲਓ ਜੀ। ਕਈ ਗੇੜੇ ਲਾਵੇ, ਕਹਿੰਦਾ ਧੰਨ ਨੇ ਭਾਈ ਸਿੱਖ, ਧੰਨ ਇਹਨਾਂ ਦੀ ਕਮਾਈ ਵੀ ਇੰਨੇ ਸੇਵਾ ਦਾ। ਭੱਜ ਕੇ ਜੋੜਾ ਫੜਦੇ ਨੇ, ਇੱਦਾਂ ਸਾਫ਼ ਕਰਦੇ ਨੇ, ਕਿੰਨੇ ਪਿਆਰੇ ਲੋਕ ਹਨ, ਕਿੰਨੇ ਚੰਗੇ ਨੇ ਬਈ। ਉਹ ਇੱਦਾਂ ਕਹਿ ਰਿਹਾ ਹੈ ਤੇ ਉਹੀ ਰਸਤੇ ਵਾਲਾ ਗੁਰਦੁਆਰੇ ਚੋਂ ਬਾਹਰ ਨਿਕਲਦਾ ਹੈ। ਰਸਤੇ ਦੇ ਵਿੱਚ ਬਾਜ਼ਾਰ 'ਚ ਗੱਡੀ, ਕਿਸੇ ਦੀ ਗੱਡੀ ਅੱਗੋਂ ਬ੍ਰੇਕ ਲਾਈ, ਉਹਨੇ ਵੀ ਬ੍ਰੇਕ ਲਾ ਤੀ, ਪਿਛਲੇ ਦੀ ਗੱਡੀ ਵਿੱਚ ਵੱਜ ਗਈ। ਉਹ ਮਾੜਾ ਜਿਹਾ ਬਸ ਰੰਗ ਲੱਥਾ, ਅਗਲਾ ਗੱਡੀ ਵਾਲਾ ਉਤਰਿਆ, ਉਹਨੇ ਨਾ ਕੋਈ ਹਾਂ ਨਾ ਗੱਲ ਨਾ ਬਾਤ ਪੁੱਛਿਆ, ਕੁਛ ਨਹੀਂ, ਤਿੰਨ ਚਾਰ ਕੰਨ ਤੇ ਜੜ ਦਿੱਤੀਆਂ ਰਕਸ਼ੇ ਵਾਲੇ ਦੇ। ਤੇ ਜਦੋਂ ਉਹਨੇ ਪਛਾਣਿਆ ਤੇ ਉਹੀ ਹੈ ਜਿਹੜਾ ਸਵੇਰੇ ਜੋੜੇ ਲਿਆਓ ਦੀ ਜੋੜਾ, ਇਹ ਬੰਦਾ ਉਹੀ ਹੈ ਜਿਹੜਾ ਸਵੇਰੇ ਗੁਰਦੁਆਰੇ ਮਿਲਿਆ ਸੀ। ਉਹ ਸੋਚਦਾ, ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਸੱਚ ਹੈ ਕਿ ਆਹ ਸੱਚ ਹੈ, ਇਹ ਸਵੇਰ ਵਾਲਾ ਹੀ ਬੰਦਾ। ਮੈਂ ਗੁਰਦੁਆਰੇ ਗਿਆ ਸੀ ਤੇ ਜੋੜਾ ਮੇਰਾ ਫੜਿਆ ਗਰੀਬ ਦਾ, ਮੈਂ ਬੜਾ ਹੈਰਾਨ ਹੋਇਆ। ਹਰਾ ਕੀ ਬਣ ਗਿਆ, ਇਹ ਬੰਦਾ ਉਹੀ ਹੈ ਅਸਲ ਚ ਜਿਹੜਾ ਉਹ ਰੂਪ ਹੁੰਦਾ ਨਾ। ਜੇ ਉਹ ਰੂਪ ਸਾਡਾ ਸਾਡੇ ਘਰ ਆ ਜਾਏ ਤੇ ਦੇਖੋ ਬਣ ਗਈ ਨਾ ਗੱਲ। ਆ ਜਿੱਦਾਂ ਹੁਣ ਆਪਾਂ ਬੈਠੇ ਹਾਂ, ਸੁਣੋ, ਜਿੱਦਾਂ ਆਪਾਂ ਇੱਥੇ ਹੁਣ ਬੈਠੇ ਹਾਂ, ਕਿਤੇ ਇਹਦੇ ਇੱਦਾਂ ਬਹਿਣਾ ਆ ਜਾਏ। ਆ ਤਰੀਕਾ ਜਿੱਦਾਂ ਹੁਣ ਆਪਾਂ ਬੈਠੇ ਹਾਂ, ਵੇਖੋ ਕਿੰਨੀ ਸ਼ਾਂਤੀ ਹੈ ਸਾਡੇ, ਕਿੰਨੇ ਢੰਗ ਨਾਲ ਬੈਠੇ ਹਾਂ। ਹੈ ਕੋਈ ਦੁਸ਼ਮਣ? ਇੱਕ ਪਿੰਡ ਵਿੱਚ ਲੜਦੇ ਰਹਿੰਦੇ ਆ, ਉਹ ਇਸ ਵੇਲੇ ਕੀ ਪਤਾ ਕਿਹੜਾ ਆ ਕੇ ਗੋਡੇ ਨਾਲ ਜੁੜ ਕੇ ਬਹਿ ਜਾਏ। ਇੱਥੇ ਕਿਹੜਾ ਕਿਹੜੀ ਜਾਤ ਦਾ ਕੋਈ ਮੇਰ ਤੇਰ ਹੈ ਵੀ ਨਾਲ ਬੈਠਾ ਕਿਹੜੀ ਜਾਤ ਦਾ? ਜਿਹੜਾ ਨਾਲ ਬੈਠਾ ਉਹਦੀ ਗੋਦ ਕੀ ਹੈ ਬਈ, ਉਹਦੀ ਜਾਤ ਕੀ ਹੈ? ਹੁਣ ਇਸ ਵੇਲੇ ਪਤਾ ਹੈ ਕੋਈ ਆਹੀ ਆਹੀ ਚੀਜ਼ ਸੀ ਜਿਹਨੂੰ ਅਸੀਂ ਘਰ ਲੈ ਕੇ ਜਾਣਾ ਸੀ, ਪਰ ਕਮਾਲ ਦੀ ਗੱਲ ਹੈ ਇੱਥੇ ਹੀ ਛੱਡ ਜਾਂਦੇ ਹਾਂ। ਇਹੀ ਇਹੀ ਸਿਧਾਂਤ ਨੇ ਸਾਡੇ। ਸੇਵਾ ਕਰਨੀ ਜਿਹੜੀ ਅਸੀਂ ਬਾਹਰ ਕਰ ਰਹੇ ਹਾਂ ਲੰਗਰ ਦੇ ਵਿੱਚ, ਇਹੀ ਅਸੀਂ ਘਰ ਲੈ ਕੇ ਜਾਣੀ ਸੀ। ਜਿਹੜਾ ਇੱਥੇ ਵਾਹਿਗੁਰੂ ਜੀ ਵਾਹਿਗੁਰੂ ਪ੍ਰਸ਼ਾਦਾ ਵਾਹਿਗੁਰੂ ਜੀ ਪ੍ਰਸ਼ਾਦਾ, ਉਦਾਂ ਵਾਹਿਗੁਰੂ ਨਿਕਲਦੇ ਜੀ ਸਾਡੇ ਮੂੰਹ ਚੋਂ, ਉਹੀ ਅਸੀਂ ਘਰ ਲੈ ਕੇ ਜਾਣਾ। ਗੁਰਦੁਆਰਾ ਘਰ ਲੈ ਜਾਓ। ਗੁਰਦੁਆਰੇ ਦੀ ਮਰਿਆਦਾ ਮਤਲਬ ਗੁਰਦੁਆਰਾ, ਜੋ ਗੁਰੂ ਤੋਂ ਸਿੱਖਿਆ ਮਿਲੀ ਆ ਉਹਨੂੰ ਘਰ ਲੈ ਜਾ। ਪਰ ਅਸੀਂ ਨਾਮ ਜਪਦੇ ਹਾਂ ਤਾਂ ਗੁਰਦੁਆਰੇ ਜਾ ਕੇ ਵੀ ਇੱਥੇ ਵਾਹਿਗੁਰੂ ਵਾਹਿਗੁਰੂ ਕਰ ਲਓ, ਕਰ ਜਾਗੇ ਫਿਰ ਉਦਾਂ ਹੀ। ਪਰ ਹਰ ਸਮੇਂ ਹਰ ਪਲ ਗੁਰੂ ਨੂੰ ਚੇਤਾ ਰੱਖੇ। ਜਿਵੇਂ ਹੁਣ ਆਪਾਂ 300 ਸਾਲਾਂ ਮਨਾਇਆ ਤਾਂ ਆਪਾਂ ਕਹਿੰਦੇ ਹੀ ਸੀ ਨਾ 300 ਸਾਲ ਗੁਰੂ ਦੇ ਨਾਲ, ਸਾਰੇ ਪੜ੍ਹਦੇ ਸੀ 300 ਸਾਲ ਗੁਰੂ ਦੇ ਨਾਲ। ਪਰ 300 ਸਾਲ ਹੀ ਗੁਰੂ ਦੇ ਨਾਲ ਨਹੀਂ, ਹਰ ਦਮ ਹਰ ਪਲ ਗੁਰੂ ਦੇ ਨਾਲ, ਹਰ ਸਾਹ ਗੁਰੂ ਦੇ ਨਾਲ, ਹਰ ਸਮੇਂ ਅਸੀਂ ਸਤਿਗੁਰਾਂ ਨੂੰ ਚੇਤਾ ਰੱਖੀਏ, ਇੱਕ ਪਲ ਵੀ ਦੂਰ ਨਾ ਸਮਝੀਏ। ਤੇ ਚੜ੍ਹਦੀ ਕਲਾ ਵਾਲੇ ਗੁਰੂ ਦੇ ਸਿੱਖ ਹਮੇਸ਼ਾ ਆਪਣੇ ਸਤਿਗੁਰ ਨੂੰ ਅੰਗ ਸੰਗ ਸਮਝਦੇ ਨੇ ਹਰ ਵੇਲੇ। ਦੁਕਾਨ ਪ੍ਰਨਾਸੀ ਦਿਆਲਕ ਸਰੂਪੇ ਸਦਾ ਅੰਗ ਸੰਗੇ ਅਪੰਗਲ, ਉਹ ਹਮੇਸ਼ਾ ਆਪਣੇ ਨਾਲ ਸਮਝਦੇ ਆ ਸਤਿਗੁਰ ਨੂੰ, ਹਮੇਸ਼ਾ ਆਪਣੇ ਅੰਗ ਸੰਗ ਸਮਝਦੇ ਆ। ਉਹ ਦੂਰ ਨਹੀਂ, ਦੇਖ ਸੁਣ ਸਦਾ ਹੈ ਸੰਗੇ, ਉਹ ਸਦਾ ਅੰਗ ਸੰਗ ਹੈ। ਮੈਂ ਮੂਰਖ ਜਾਂਦੇ ਹਾਂ ਦੂਰੀ ਦੇ, ਅਸੀਂ ਆਪਣੀਆਂ ਮੂਰਖਤਾਈਆਂ ਕਰਕੇ ਦੂਰ ਸਮਝਦੇ ਹਾਂ। ਇਹ ਸਾਡੀ ਛੋਟੀ ਸੋਚ, ਉਹਦੇ ਹਮੇਸ਼ਾ ਹੀ ਅੰਗ ਸੰਗ ਹੈ। ਮਨਮੁਖ ਦੂਰ ਸਮਝਦੇ ਨੇ ਤੇ ਗੁਰੂ ਦੇ ਪਿਆਰੇ ਗੁਰਮੁਖ ਹਮੇਸ਼ਾ ਅੰਗ ਸੰਗ ਸਮਝਦੇ ਨੇ, ਹਰ ਵੇਲੇ ਨਾਲ ਸਮਝਦੇ ਨੇ।

0: ਉਹਦਾ ਸਿੱਖ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ। ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ। ਹੁਣ ਨੂਰ ਕਿੱਥੋਂ ਆਉਣਾ ਸੀ? ਗਿਆਨ ਅੰਜਨ ਗੁਰਦੀਆ। ਗਿਆਨ ਅੰਜਨ ਕਹਿੰਦੇ ਆ ਸੁਰਮੇ ਨੂੰ। ਗਿਆਨ ਗੁਰੂ ਤੋਂ ਮਿਲਦਾ ਹੈ, ਫਿਰ ਕੀ ਹੁੰਦਾ ਹੈ? ਅਗਿਆਨਤਾ ਦਾ ਹਨੇਰਾ ਦੂਰ ਹੁੰਦਾ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਟ। ਹਿਰਦੇ ਵਿੱਚ ਪ੍ਰਕਾਸ਼ ਫੇਰ ਹੁੰਦਾ ਹੈ। ਇਸ ਕਰਕੇ ਸਿਧਾਂਤਾਂ ਨੂੰ ਆਪਣੇ ਘਰ ਲੈ ਕੇ ਜਾਈਦਾ ਹੈ। ਜਿੱਦਣ ਬਾਣੀ ਗੁਰਦੁਆਰੇ ਵਾਲੀਆਂ ਗੂੰਜਾਂ ਸਾਡੇ ਘਰ 'ਚ ਪੈਣ ਲੱਗ ਗਈਆਂ, ਅਸਲੀ ਗੁਰਸਿੱਖ ਉਦਣ ਬਣਾਂਗੇ। ਉਹ ਸੇਵਾ ਵਾਲਾ ਭਾਵ ਸਾਡੇ ਘਰਾਂ 'ਚ ਆ ਗਿਆ, ਫਿਰ ਗੱਲ ਬਣੇਗੀ। ਹੁਣ ਜਿਹੜਾ ਬੰਦਾ ਆਪਣੇ ਘਰ ਨੂੰ ਗੁਰਦੁਆਰਾ ਸਮਝਦਾ ਹੈ, ਉਸ ਘਰ ਵਿੱਚ ਸ਼ਰਾਬ ਕਿੱਦਾਂ ਆਏਗੀ? ਕਿਉਂਕਿ ਗੁਰਦੁਆਰੇ 'ਚ ਸ਼ਰਾਬ ਮਨਾ ਹੈ। ਜਿਹੜਾ ਗੁਰੂ ਦਾ ਸਿੱਖ ਹੈ, ਉਹਦੇ ਹਿਰਦੇ 'ਚ ਗੁਰੂ ਦਾ ਵਾਸਾ ਹੈ, ਉਹਦੇ ਘਰ ਵਿੱਚ ਗੁਰੂ ਦੀ ਮਰਿਆਦਾ ਪੂਰੀ ਹੈ। ਉਸ ਗੁਰੂ ਦੇ ਸਿੱਖ ਦੇ ਘਰ ਦੇ ਵਿੱਚ ਸ਼ਰਾਬ ਕਿੱਦਾਂ ਵੜੇਗੀ? ਅੱਜ ਕੱਲ੍ਹ ਤੇ ਜਲ ਪਾਣੀ ਛਕਣ ਕਿਸੇ ਦੇ ਘਰ ਚਲ ਜਾਓ ਨਾ, ਆ ਸਿੰਘ ਕਈ ਵਾਰੀ ਜਲ ਪਾਣੀ ਲਓ ਤੇ ਚਾਹ ਬਣਾਓ, ਦੁੱਧ ਛਕਾਓ, ਉਹ ਛਕਣ ਵਾਸਤੇ ਫਰਿੱਜ ਖੋਲਦੇ ਨੇ, ਅੰਡਿਆਂ ਦੀ ਲਾਈਨ ਲੱਗੀ ਹੁੰਦੀ ਉੱਤੇ, ਪਹਿਲੇ ਹੀ ਲਿਆ ਕੇ ਇਕੱਠੇ ਕਰਕੇ ਰੱਖਦੇ ਆ। ਹੁਣ ਜਿੱਦਣ ਗੁਰੂ ਦਾ ਘਰ ਬਣ ਜਾਏਗਾ, ਧਰਮਸ਼ਾਲਾ ਬਣ ਜਾਏਗੀ। ਅਸੀਂ ਕਹਿੰਦੇ ਗੁਰਦੁਆਰੇ ਸ਼ਰਾਬ ਪੀ ਕੇ ਨਾ ਬਣੇ, ਮੇਰੇ ਘਰ ਮੈਂ ਵੀ ਪੀ ਰਿਹਾ, ਮੇਰੇ ਘਰ ਵੜਦੇ ਨੇ ਵੜੀ ਜਾਣ, ਮੇਰੇ ਘਰ ਕੋਈ ਪ੍ਰੋਬਲਮ ਨਹੀਂ। ਅਸਲ ਵਿੱਚ ਉਹ ਪੂਰੀ ਮਰਿਆਦਾ ਸਾਡੇ ਘਰ ਵਿੱਚ ਆਵੇ। ਹਰ ਸਿੱਖ ਦਾ ਘਰ ਧਰਮਸ਼ਾਲਾ ਬਣੇ, ਹਰ ਸਿੱਖ ਦਾ ਘਰ ਗੁਰਦੁਆਰਾ ਬਣੇ। ਉਹ ਮਰਿਆਦਾ ਸਾਡੇ ਘਰ ਵਿੱਚ ਲਾਗੂ ਹੋਣੀ ਚਾਹੀਦੀ ਹੈ, ਜੋ ਸਤਿਗੁਰੂ ਦੀ ਮਰਿਆਦਾ ਸੀ। ਗੁਰੂ ਦੇ ਸਿੱਖਾਂ ਦੇ ਘਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਨ ਉਹ ਇੱਕ ਬਤਾਲੇ ਨਗਰ ਵਿੱਚ ਗਏ ਇੱਕ ਸਮੇਂ। ਉੱਥੇ ਇੱਕ ਸਤਿਗੁਰੂ ਦਾ ਬੜਾ ਪਿਆਰ ਵਾਲਾ ਪਰਿਵਾਰ ਰਹਿੰਦਾ ਸੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ ਸਿੱਖੀ ਲਈ, ਸਿੱਖੀ ਦੀ ਦਾਤ ਪ੍ਰਾਪਤ ਕੀਤੀ ਇੱਕ ਪਰਿਵਾਰ ਨੇ। ਹੁਣ ਬੱਚੇ ਵੀ ਨੇ, ਬੱਚੀਆਂ ਵੀ ਨੇ, ਸਾਰੇ ਜਦੋਂ ਗੁਰਸਿੱਖ ਬਣ ਗਏ, ਸਤਿਗੁਰੂ ਦੀ ਮਰਿਆਦਾ ਵਿੱਚ ਆ ਗਏ, ਚਰਨ ਪਹੁਲ ਲਈ, ਉਸੇ ਪਰਿਵਾਰ ਦੀ ਇੱਕ ਬੀਬੀ, ਇਤਿਹਾਸ ਉਹਦਾ ਨਾਂ ਬੀਬੀ ਸੰਤੀ ਲਿਖਿਆ, ਉਹ ਬਤਾਲੇ ਪਿੰਡ ਵਿੱਚ ਵਿਆਹੀ ਗਈ। ਬਤਾਲੇ ਪਿੰਡ ਵਿੱਚ ਉਹਦੀ ਸ਼ਾਦੀ ਹੋਈ। ਇਹ ਬਤਾਲਾ ਪਿੰਡ ਜਿਹੜਾ ਅੰਮ੍ਰਿਤਸਰ ਦੇ ਜ਼ਿਲ੍ਹੇ 'ਚ ਪੈਂਦਾ ਹੈ। ਬਾਬਾ ਬਤਾਲਾ ਇਹ ਨੇੜੇ ਨੇ, ਆਪਾਂ ਉੱਥੇ ਦੋ ਤਿੰਨ ਵਾਰੀ ਦੀਵਾਨ ਵੀ ਲਾਏ ਨੇ, ਦੋ ਤਿੰਨ ਵਾਰੀ ਪ੍ਰੋਗਰਾਮ ਹੋਏ ਨੇ। ਜਦੋਂ ਅੰਮ੍ਰਿਤਸਰ ਸਾਹਿਬ ਜਾਂਦੇ ਹਾਂ, ਬਾਬਾ ਬਤਾਲਾ ਸਾਹਿਬ ਤੋਂ ਬਿਲਕੁਲ ਨੇੜੇ ਪੈਂਦਾ ਹੈ, ਬਤਾਲਾ ਪਿੰਡ ਹੈ। ਸਾਰਾ ਪਿੰਡ ਮਨਮਤੀਆਂ ਦਾ ਹੈ, ਮਨਮਤ ਕਰਨ ਵਾਲੇ ਲੋਕ ਨੇ, ਗੁਰਮਤ ਨਹੀਂ ਕਿਸੇ ਕੋਲ। ਧਿਆਨ ਨਾਲ ਸੁਣਿਓ, ਗੁਰਮਤੀਆ ਗੁਰਸਿੱਖ ਜਿਹੜਾ ਹੈ ਉਹ ਗੁਰੂ ਦੀ ਮਤ ਤੇ ਚੱਲਦਾ ਹੈ, ਤੇ ਮਨਮਤੀ ਅਸੀਂ ਉਹਨੂੰ ਕਹਿੰਦੇ ਹਾਂ ਜਿਹੜਾ ਮਨ ਦੀਆਂ ਮਰਜ਼ੀਆਂ ਕਰਦਾ ਹੈ। ਮਨ ਦੀ ਮਰਜ਼ੀ, ਜੋ ਮਨ ਕਹਿੰਦਾ ਉਹ ਕਰਨਾ ਹੈ, ਜੋ ਸਤਿਗੁਰੂ ਕਹਿੰਦੇ ਨੇ ਉਹ ਨਹੀਂ ਕਰਨਾ। ਪਰ ਮਨ ਤੇ ਜ਼ਿੰਦਗੀ ਵਿੱਚ ਬਹੁਤ ਵਾਰ ਮਾਰਨਾ ਪੈਂਦਾ ਗੁਰਮੁਖੋ, ਜ਼ਿੰਦਗੀ ਵਿੱਚ ਹਰ ਬੰਦੇ ਨੂੰ ਆਪਣਾ ਮਨ ਮਾਰਨਾ ਪੈਂਦਾ। ਕਈ ਬੰਦਿਆਂ ਨੂੰ ਆਖੀਦਾ ਅੰਮ੍ਰਿਤ ਛਕ ਲੈ, ਸਿੰਘ ਬਣ ਭਾਈ, ਹੁਣ ਗੁਰੂ ਵਾਲਾ ਬਣ ਜਾ, ਅੰਮ੍ਰਿਤਧਾਰੀ ਹੋ ਜਾ। ਜ਼ਿਆਦਾਤਰ ਲੋਕ ਕੀ ਕਹਿਣਗੇ, ਮੇਰਾ ਜੀ ਮਨ ਨਹੀਂ ਮੰਨਦਾ, ਮੈਂ ਕੀ ਕਰਾਂ, ਮੇਰਾ ਮਨ ਨਹੀਂ ਮੰਨਦਾ। ਮਨ ਤੇ ਬੜੀਆਂ ਗੱਲਾਂ ਨੂੰ ਨਹੀਂ ਮੰਨਦਾ, ਆਪਾਂ ਕਰਨੇ ਆ, ਮਨ ਨਹੀਂ ਮੰਨਦਾ ਹੁੰਦਾ ਪਰ ਕਰਨੇ। ਹੁਣ ਇੱਥੇ ਬੜੇ ਬੰਦੇ ਬੈਠੇ ਨੇ ਜਿਨ੍ਹਾਂ ਦਾ ਦਿਲ ਕਰਦਾ ਮੈਂ ਵੀ ਬੋਲਾਂ, ਕਈਆਂ ਨੂੰ ਕਈ ਗੱਲਾਂ ਪਸੰਦ ਨਹੀਂ ਆਉਂਦੀਆਂ, ਉਹਨਾਂ ਦਾ ਦਿਲ ਕਰਦਾ ਵਿੱਚ ਹੀ ਖਰਲ ਪਾ ਦਈਏ। ਕਈਆਂ ਨੂੰ ਇਹ ਵੈਸੇ ਹੀ ਪਸੰਦ ਨਹੀਂ ਆਉਂਦਾ ਵੀ ਸਮਾਗਮ ਹੋ ਰਿਹਾ, ਇੰਨੀ ਸੰਗਤ ਆਈ ਹੈ, ਕਿਉਂ ਆਈ ਹੈ, ਕਿਵੇਂ ਆਈ ਹੈ, ਕਾਹਦੇ ਲਈ ਆਈ ਹੈ। ਉਹ ਅੰਦਰੇ ਅੰਦਰ ਉੱਬਲਦੇ ਵੀ ਰਹਿੰਦੇ ਨੇ, ਉਹਨਾਂ ਦੇ ਭਾਵ ਚਿਹਰੇ ਤੇ ਵੀ ਪ੍ਰਗਟ ਹੋ ਜਾਂਦੇ ਨੇ, ਪਰ ਮਨ ਦੀ ਮਨ ਮਾਰ ਕੇ ਬੈਠੇ ਰਹਿੰਦੇ ਨੇ। ਇਹਨੂੰ ਕਹਿੰਦੇ ਨੇ ਮਨ ਮਾਰਨਾ, ਮਨ ਕੁਝ ਹੋਰ ਕਹਿੰਦਾ ਪਰ ਬੈਠਾ ਹੈ, ਇਹ ਮਨ ਮਾਰਨਾ ਹੁੰਦਾ ਹੈ। ਵੀ ਮਨ ਜੋ ਕਹਿ ਰਿਹਾ ਜੇ ਬੰਦਾ ਕਰ ਦੇਵੇ, ਮਨ ਤੇ ਬੜਾ ਕੁਝ ਕਹਿੰਦਾ ਹੈ, ਜੇ ਬੰਦਾ ਮਨ ਦੀਆਂ ਆਈਆਂ ਕਰਨ ਲੱਗੇ ਪਤਾ ਨੀ ਕਿੰਨੀ ਵਾਰੀ ਦਿਨ ਚ ਛਿੱਤਰ ਖਾਏ। ਮਨ ਜੋ ਕਹਿੰਦਾ ਕਰ ਦਿਓ ਫਿਰ ਤੇ ਛਿੱਤਰ ਹੀ ਖਾਵੇਗਾ। ਮਨ ਤੇ ਬੜਾ ਬੜੇ ਥਾਵਾਂ ਤੇ ਬੋਲਦਾ, ਮਨ ਤੇ ਬੜਾ ਕੁਝ ਕਹਿੰਦਾ, ਪਰ ਬੰਦਾ ਮਨ ਮਾਰਦਾ। ਸਮਾਜ ਵਿੱਚ ਜੇ ਚੱਲਣਾ ਹੈ ਤੇ ਮਨ ਮਾਰਨਾ ਪਏਗਾ, ਸਮਾਜ ਦੇ ਡਰ ਤੋਂ ਮਨ ਮਾਰਦਾ ਹੈ, ਵੱਡਿਆਂ ਦੇ ਡਰ ਤੋਂ ਮਨ ਮਾਰਦਾ ਹੈ, ਪੈਸੇ ਕਰਕੇ ਮਨ ਮਾਰਦਾ ਹੈ, ਧੀਆਂ ਕਰਕੇ ਮਨ ਮਾਰਦਾ ਹੈ, ਪੁੱਤਰਾਂ ਕਰਕੇ ਮਨ ਮਾਰਦਾ। ਪਰ ਜਦੋਂ ਆਖੀਏ ਨਾ ਵੀ ਗੁਰੂ ਵਾਲਾ ਬਣ ਜਾ, ਮੇਰਾ ਮਨ ਨਹੀਂ ਮੰਨਦਾ। ਮਨ ਤੇ ਤੇਰਾ ਬੜੀਆਂ ਗੱਲਾਂ ਨੂੰ ਨਹੀਂ ਮੰਨਦਾ, ਪਰ ਕਰਨਾ ਹੈ ਤੂੰ। ਹੁਣ ਵੇਖੋ ਜਿਹੜੇ ਬੱਚੇ ਜੌਬ ਤੇ ਜਾਣ ਵਾਲੇ ਨੇ, ਨੌਕਰੀ ਕਰਨ ਵਾਲੇ ਨੇ, ਡਿਊਟੀ ਕਰਦੇ ਨੇ, ਕਈ ਤੇ ਬੜੇ ਚਾਅ ਨਾਲ ਜਾਂਦੇ ਨੇ। ਵੀ ਕਰਮ ਜਿਹੜਾ ਬੰਦਾ ਕਰਮ ਜੋਗੀ ਨਹੀਂ, ਉਹ ਬਾਕੀ ਦਾ ਕੋਈ ਯੋਗ ਨਹੀਂ ਕਮਾ ਸਕਦਾ। ਕਰਮ ਜੋਗੀ ਪਹਿਲਾਂ, ਬਾਕੀ ਦੇ ਯੋਗ ਸਭ ਬਾਅਦ ਵਿੱਚ ਨੇ। ਜਿਹੜਾ ਬੰਦਾ ਆਪਣੇ ਕਰਮ ਪ੍ਰਤੀ ਵਫ਼ਾਦਾਰ ਨਹੀਂ ਨਾ, ਉਹ ਆਪਣੇ ਧਰਮ ਪ੍ਰਤੀ ਵਫ਼ਾਦਾਰ ਨਹੀਂ ਬਣ ਸਕਦਾ ਕਦੀ। ਜਿਸ ਬੰਦੇ ਦਾ ਕਰਮ ਸੱਚਾ ਹੈ, ਉਸੇ ਦਾ ਧਰਮ ਸੱਚਾ ਹੈ। ਜਿਹੜਾ ਬੰਦਾ ਆਪਣੇ ਕੰਮ ਪ੍ਰਤੀ ਵਫ਼ਾਦਾਰ ਨਹੀਂ, ਉਹ ਧਰਮ ਪ੍ਰਤੀ ਵਫ਼ਾਦਾਰ ਨਹੀਂ ਹੋ ਸਕਦਾ। ਬੜੇ ਬੰਦੇ ਵੇਖੇ ਨੇ ਆਪਣੇ ਕੰਮ ਤੋਂ ਟਲਦੇ ਨੇ, ਆਪਣੇ ਕੰਮ ਤੋਂ ਦੌੜਦੇ ਨੇ, ਪਰ ਜਿਹੜਾ ਬੰਦਾ ਕਰਮ ਯੋਗੀ ਨਹੀਂ ਹੋ ਸਕਿਆ, ਉਹ ਹੋਰ ਭੁੱਲ ਜਾਏ, ਉਹ ਹੋਰ ਕੋਈ ਯੋਗ ਨਹੀਂ ਕਮਾ ਸਕਦਾ। ਸਾਡੇ ਸਿੱਖ ਧਰਮ ਦਾ ਅਸੂਲ ਹੈ, ਪਹਿਲੇ ਨੰਬਰ ਤੇ ਕਿਰਤ ਕਰੋ, ਦੂਜੇ ਨੰਬਰ ਤੇ ਨਾਮ ਜਪੋ, ਤੇ ਤੀਜੇ ਨੰਬਰ ਤੇ ਵੰਡ ਕੇ ਛਕੋ, ਤੇ ਪਹਿਲੇ ਨੰਬਰ ਤੇ ਕੰਮ ਕਰੋ, ਕੰਮ ਕਰੋ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਅੱਜ ਕੱਲ੍ਹ ਆ ਸਵੇਰੇ ਬਹਿ ਜਾਣਗੇ ਤਿਲਕ ਲਾ ਕੇ, ਫਲਾਣਾ ਜੰਤਰ ਘਰ ਵਿੱਚ ਰੱਖ ਲਓ, ਤੁਹਾਡੇ ਘਰ ਲਕਸ਼ਮੀ ਦਾ ਮੀਂਹ ਪਏਗਾ, ਸਿੱਧਾ ਹੀ ਬਾਰਿਸ਼ ਹੋਏਗੀ। ਇਹ ਕਿਸੇ ਧਰਮ ਦੀ ਵਿਰੋਧਤਾ ਨਹੀਂ ਹੈ, ਧਰਮ ਦੇ ਵਿੱਚ ਧਰਮ ਦੇ ਨਾਂ ਤੇ ਪਖੰਡ ਕਰਨ ਵਾਲੇ ਲੋਕਾਂ ਦਾ ਵਿਰੋਧ ਹੈ। ਧਰਮ ਵਿੱਚ ਚੰਗੇ ਬੰਦੇ ਵੀ ਹੁੰਦੇ ਨੇ, ਮਾੜੇ ਵੀ ਹੁੰਦੇ ਨੇ, ਸਾਡਿਆਂ 'ਚ ਵੀ ਬੜੇ ਨੇ। ਹੁਣ ਇੱਦਾਂ ਦੇ ਲੋਕ ਬੜੇ ਨੇ ਵੀ ਆਹ ਜੰਤਰ ਰੱਖੋ, ਤੇਰੇ ਘਰ ਦੇ ਵਿੱਚ ਮੀਂਹ ਪਏਗਾ, ਵਰਖਾ ਹੋਏਗੀ। ਜੇ ਇਹੋ ਜਿਹੇ ਬੰਦਿਆਂ ਦੇ ਪਿੱਛੇ ਸਾਰੀ ਦੁਨੀਆ ਲੱਗ ਜਾਏ ਤੇ ਵਿਹਲੜ ਹੋ ਜਾਣਗੇ ਸਾਰੇ, ਕੰਮ ਕੌਣ ਕਰੇਗਾ? ਸਾਡੇ ਸਤਿਗੁਰੂ ਕਹਿੰਦੇ ਨੇ ਕਿਰਤ ਕਰੋ, ਕੰਮ ਕਰੋ। ਲਕਸ਼ਮੀ ਘਰ ਬਹਿ ਕੇ ਹੱਥ ਤੇ ਹੱਥ ਧਰ ਕੇ ਨਹੀਂ ਆਉਣੀ, ਲਕਸ਼ਮੀ ਮਿਹਨਤ ਕਰਕੇ ਆਏਗੀ। ਮਿਹਨਤੀ ਬਣੋ, ਕੋਈ ਇਹੋ ਜਿਹਾ ਜੰਤਰ ਦੁਨੀਆ 'ਚ ਨਹੀਂ ਬਣਿਆ, ਜੰਤਰ ਧਰ ਦਿਓਗੇ ਤੇ ਲਕਸ਼ਮੀ ਆ ਜਾਏਗੀ, ਐਸਾ ਜੰਤਰ ਕੋਈ ਨਹੀਂ ਬਣਿਆ ਅੱਜ ਤੱਕ। ਪਰ ਵਿਹਲੜ ਜਿਹੜੇ ਬੰਦੇ ਹੁੰਦੇ ਨੇ, ਜਿਹੜੇ ਚਾਹੁੰਦੇ ਨੇ ਵੀ ਲਾਟਰੀ ਵਾਂਗੂ ਸਭ ਕੁਝ ਇੱਕਦਮ ਆ ਜਾਏ, ਉਹ ਫਿਰ ਪੰਜ ਪੰਜ ਹਜ਼ਾਰ ਦਸ ਦਸ ਹਜ਼ਾਰ ਰੁਪਇਆਂ ਦੇ ਜੰਤਰ ਰੱਖ ਵੀ ਲੈਂਦੇ ਨੇ ਵੀ ਸ਼ਾਇਦ ਪਤਾ ਨਹੀਂ ਇੱਦਾਂ ਹੀ ਮੇਰੇ ਭਾਗ ਖੁੱਲ ਜਾਣ, ਇੱਦਾਂ ਹੀ ਮੇਰੇ ਕਰਮ ਖੁੱਲ ਜਾਣ। ਪਰ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਕਿਰਤ ਕਰੋ, ਖੁਦ ਹਲ ਵਾਹ ਕੇ ਸਾਨੂੰ ਜਾਤ ਸਿਖਾਈ ਵੀ ਸਿੱਖਾ ਕਿਰਤ ਕਰਨੀ ਹੈ। ਮਿਹਨਤ ਕਰੇਗਾ ਤੇ ਮਾਇਆ ਤੇਰੇ ਮਗਰ ਮਗਰ ਫਿਰੇਗੀ, ਮਾਇਆ ਤੇਰੇ ਮਗਰ ਮਗਰ ਫਿਰੇਗੀ। ਕਿਰਤ ਕਰੋ ਪਹਿਲੇ ਨੰਬਰ ਤੇ। ਜਿਹੜਾ ਬੰਦਾ ਕਰਮ ਯੋਗੀ ਨਹੀਂ, ਉਹ ਬਾਕੀ ਦੇ ਕੋਈ ਯੋਗ ਨਹੀਂ ਕਮਾ ਸਕਦਾ। ਹੁਣ ਗੱਲ ਸੁਣੋ, ਮੈਂ ਕਹਿ ਰਿਹਾ ਕਿ ਮਨ ਮਾਰਦੇ ਨੇ ਬੜੇ ਲੋਕ, ਕਈਆਂ ਦਾ ਸਵੇਰੇ ਨੌਕਰੀ ਤੇ ਜਾਣ ਨੂੰ ਦਿਲ ਨਹੀਂ ਕਰਦਾ, ਡਿਊਟੀ ਤੇ ਜਾਣ ਨੂੰ ਦਿਲ ਨਹੀਂ ਕਰਦਾ, ਦੁਕਾਨ ਖੋਲਣ ਨੂੰ ਦਿਲ ਨਹੀਂ ਕਰਦਾ, ਸਕੂਲ ਜਾਣ ਨੂੰ ਦਿਲ ਨਹੀਂ ਕਰਦਾ, ਦਿਲ ਕਰਦਾ ਛੁੱਟੀ ਹੋਵੇ, ਦਿਲ ਕਰਦਾ ਵਿਹਲੇ ਰਹੀਏ, ਪਰ ਮਨ ਮਾਰ ਕੇ ਤੁਰਿਆ ਜਾਂਦਾ। ਉਹ ਜੇ ਨਾ ਗਏ ਤੇ ਤਨਖਾਹ ਨਹੀਂ ਮਿਲਣੀ, ਨਾ ਗਏ ਤੇ ਕਮਾਵਾਂਗੇ ਕੀ? ਮਨ ਮਾਰ ਕੇ ਤੁਰ ਪੈਂਦਾ ਫਿਰ, ਮਨ ਮਾਰਿਆ ਨੌਕਰੀ ਲਈ, ਪੈਸੇ ਲਈ ਮਨ ਮਾਰਿਆ। ਜਿੰਨੇ ਜ਼ਿਮੀਂਦਾਰ ਬੈਠੇ ਹੋ ਪਿਆਰੇ, ਹੋ ਦਿਲ ਕਰਦਾ ਰਾਤ ਨੂੰ ਸੋ ਦੇ ਮਹੀਨੇ ਵਿੱਚ ਕਣਕਾਂ ਨੂੰ ਪਾਣੀ ਲਾਉਣ ਜਾਈਏ, ਪਰ ਜਦੋਂ ਵਾਰੀ ਆ ਜਾਏ
1: ਤੇ ਬੰਦਾ 12 ਵਜੇ ਉੱਠ ਪੈਂਦਾ ਹੈ ਵੀ ਉੱਠਣਾ ਪੈਣਾ, ਨਹੀਂ ਤੇ ਬੋਲ ਕਿੱਦਾਂ ਲੱਗਣਗੇ, ਪਿੱਛੇ ਰਹਿ ਜਾਂਗੇ, ਮੇਰੀ ਫਸਲ ਮਾਰੀ ਜਾਏਗੀ। ਪਾਣੀ ਦੀ ਵਾਰੀ ਹੈ ਤੇ ਉੱਠਦਾ ਹੈ, ਮਨ ਤੇ ਕਹਿੰਦਾ ਸੌਂ ਜਾ ਪਰ ਮਨ ਦੀ ਨਹੀਂ ਮੰਨਦਾ। ਜਿਹੜਾ ਜ਼ਿਮੀਂਦਾਰ 1 ਵਜੇ ਕਹੀ ਲੈ ਕੇ ਤੁਰਿਆ ਜਾਂਦਾ ਹੈ, ਉਹ ਆਪਣਾ ਮਨ ਮਾਰ ਕੇ ਹੀ ਜਾ ਰਿਹਾ। ਮਨ ਤੇ ਕਹਿੰਦਾ ਸੀ ਸੌਂ ਜਾ, ਪਰ ਮਨ ਨੂੰ ਸਮਝਾਉਂਦਾ ਨਾ ਹੋਏ ਮਨਾ, ਜੇ ਤੇਰੀ ਮੰਨ ਲਈ ਤੇ ਭੁੱਖੇ ਮਰ ਜਾਂਗੇ, ਉੱਠ ਚੱਲ ਕੰਮ ਕਾਰ ਕਰਨਾ ਪੈਣਾ ਹੈ। ਜਿੰਨੇ ਸਵੇਰੇ ਪਸ਼ੂ ਕੱਢਦੇ ਹੋ, ਜਿੰਨੇ ਬੰਦੇ ਤੁਹਾਡੇ ਘਰਾਂ ਦੇ ਵਿੱਚ ਸਾਰੇ ਸਵੇਰੇ ਧਾਰਾਂ ਕੱਢਣੀਆਂ ਨੇ, ਤੇ ਵੇਖੋ ਕਿੰਨੀ ਠੰਡ ਹੈ, ਸੰਗਲ ਖੋਲਣੇ ਪੈਂਦੇ ਨੇ, ਕਈ ਵਾਰੀ ਸੰਗਲ ਚ ਹੱਥ ਵੀ ਆ ਜਾਂਦਾ, ਮੱਝਾਂ ਧੱਕਾ ਕਰਦੀਆਂ ਨੇ, ਪਰ ਕਰਦਾ ਨਾ ਬੰਦਾ, ਕਿਉਂ ਕਰਦਾ ਹੈ? ਉਹਨੂੰ ਪੁੱਛੋ ਕਿਉਂ ਕਰਨਾ, ਤੇਰਾ ਮਨ ਮੰਨਦਾ ਹੈ? ਉਹ ਕਹਿੰਦਾ ਕਰੀਏ ਕਰਨਾ ਪੈਣਾ, ਕਰੀਏ ਕੀ ਕਰਨਾ ਪੈਣਾ। ਉਦੋਂ ਮਨ ਤੇ ਕਹਿੰਦਾ ਸੌਂ ਜਾ, ਪਰ ਬੰਦਾ ਕਰਦਾ, ਮਨ ਮਾਰ ਕੇ ਕਰਦਾ। ਬੰਦਾ ਬੱਚਿਆਂ ਲਈ ਮਨ ਮਾਰਦਾ ਹੈ। ਤੁਹਾਡਾ ਪੁੱਤਰ ਕਹਿੰਦਾ ਮੋਟਰਸਾਈਕਲ ਲੈਣਾ ਹੈ, ਤੂੰ ਕਹਿੰਦਾ ਨਹੀਂ ਲੈ ਕੇ ਦੇਣਾ, ਤੇ ਬੱਚਾ ਕਹਿੰਦਾ ਜੇ ਨਹੀਂ ਲੈ ਕੇ ਦੇਗਾ ਮੋਟਰਸਾਈਕਲ ਮੈਂ ਨਹਿਰ 'ਚ ਛਾਲ ਮਾਰ ਦਿਆਂਗਾ। ਤੇ ਮਨ ਤੇ ਨਹੀਂ ਮੰਨਦਾ, ਪਰ ਡਰਦੇ ਨੇ, ਮੋਟਰਸਾਈਕਲ ਲੈ ਕੇ ਦਿੱਤਾ, ਪੁੱਤਰ ਪਿੱਛੇ ਆਪਣਾ ਮਨ ਮਾਰ ਲਿਆ। ਮਨ ਤੇ ਨਹੀਂ ਮੰਨਦਾ, ਹੁਣ ਬੱਚਾ ਸਾਹਮਣੇ ਬਾਜ਼ਾਰ ਜਾਂਦਾ ਹੈ, ਘੁੰਮਦਾ ਹੈ, ਮਨ ਨਹੀਂ ਮੰਨਦਾ, ਪਰ ਮਨ ਮਾਰਦਾ, ਝਿੜਕਦਾ ਨਹੀਂ। ਜੇ ਝਿੜਕਾਂਗੇ ਗੁੱਸਾ ਕਰਕੇ ਘਰ ਹੀ ਨਾ ਛੱਡ ਜਾਏ। ਮਨ ਮਾਰ ਲਿਆ ਨਾ ਬੱਚੇ ਲਈ, ਪੁੱਤਰ ਲਈ ਮਨ ਮਾਰ ਲਿਆ। ਧੀਆਂ ਅਸੀਂ ਵਿਆਹਨੇ ਆ, ਬੱਚੀਆਂ ਦੀ ਸ਼ਾਦੀ ਕਰਨੇ ਆ, ਤੇ ਤੁਹਾਨੂੰ ਪਤਾ ਸਾਰੇ ਜਵਾਈ ਭਾਈ ਤੇ ਚੰਗੇ ਨਹੀਂ ਨਾ ਮਿਲਦੇ। ਔਰ ਜਦੋਂ ਵਿਹੜੇ ਵਿੱਚ ਆ ਕੇ ਬੈਠਾ ਹੁੰਦਾ, ਲਿਆ ਕੇ ਦਿਓ ਬੋਤਲ, ਲਿਆ ਕੇ ਦਿਓ ਮੁਰਗਾ, ਕਦੇ ਕੁਛ ਮੰਗਦਾ ਕਦੇ ਕੁਛ ਮੰਗਦਾ, ਗੁੱਸਾ ਤੇ ਚੜ੍ਹਦਾ ਵੀ ਦੋ ਇਹਦੇ ਕੰਨ ਤੇ ਚੜ੍ਹ ਦਈਏ ਤੇ ਬਾਂਹ ਤੋਂ ਫੜ ਕੇ ਬਾਹਰ ਕੱਢੀਏ, ਚੱਲ ਓਏ। ਪਰ ਫਿਰ ਕੀ ਕਹਿੰਦੇ ਆ, ਓਏ ਨਾ, ਜੇ ਮੈਂ ਗੁੱਸਾ ਕੀਤਾ ਮੇਰੀ ਧੀ ਮੇਰੇ ਘਰ 'ਚ ਬੈਠੀ ਰਹੇਗੀ। ਬੰਦਾ ਆਪਣੀ ਧੀ ਲਈ ਮਨ ਮਾਰ ਕੇ ਸਾਰੀ ਜ਼ਿੰਦਗੀ ਬਿਜੂਆਂ ਜੀਆਂ ਦੀ ਝੱਲੀ ਜਾਂਦਾ, ਪਤਾ ਵੀ ਹੈ ਡੰਗਰ ਹੀ ਹੈ, ਪਰ ਸਾਰੀ ਜ਼ਿੰਦਗੀ ਜਵਾਈ ਨੂੰ ਭਾਈ ਭਾਜੀ ਭਾਜੀ ਕਰਦੇ ਰਹਿੰਦੇ ਆ, ਕਰਦੇ ਰਹੀਏ ਆਪਾਂ। ਸਾਰੇ ਤੇ ਭਾਜੀ ਬੰਦੇ ਯੋਗ ਨਹੀਂ ਹੁੰਦੇ, ਕਈ ਤੇ ਏਦਾਂ ਦੇ ਨਲਾਇਕ ਵੀ ਮਿਲਦੇ ਨੇ ਸਾਨੂੰ, ਪਰ ਅਸੀਂ ਕੀ ਕਰਨਾ ਆ, ਆਪਣੀਆਂ ਧੀਆਂ ਲਈ ਮਨ ਮਾਰਨੇ ਆ, ਆਪਣੀਆਂ ਧੀਆਂ ਲਈ, ਆਪਣੀਆਂ ਬੱਚੀਆਂ ਲਈ, ਆਪਣੀਆਂ ਭੈਣਾਂ ਲਈ ਮਨ ਮਾਰਨੇ ਆ। ਕਮਾਲ ਦੀ ਗੱਲ ਹੈ, ਵੇਖੋ, ਬੰਦਾ ਧੀਆਂ ਲਈ ਮਨ ਮਾਰ ਸਕਦਾ ਹੈ, ਪੁੱਤਰਾਂ ਲਈ ਮਨ ਮਾਰ ਸਕਦਾ ਹੈ, ਕਣਕਾਂ ਨੂੰ ਪਾਣੀ ਲਾਉਣ ਲਈ ਮਨ ਮਾਰ ਸਕਦਾ ਹੈ, ਨੌਕਰੀ ਤੇ ਜਾਣ ਲਈ ਮਨ ਮਾਰ ਸਕਦਾ ਹੈ। ਤੇ ਜਦੋਂ ਕਹਿੰਦੇ ਅੰਮ੍ਰਿਤ ਛਕ ਲੈ, ਨਾੜੀ ਰੱਖ, ਕੇਸ ਰੱਖ, ਸਿੰਘ ਬਣ ਜਾ, ਫਿਰ ਉਸ ਵੇਲੇ ਕਹਿੰਦਾ ਮੇਰਾ ਜੀ ਮਨ ਨਹੀਂ ਮੰਨਦਾ। ਮਨ ਇੱਥੇ ਕਿਉਂ ਨਹੀਂ ਆਪਾਂ ਮਨ ਮਾਰਦੇ? ਕਿਉਂਕਿ ਧੀ ਦਾ ਪਿਆਰ ਹਾਵੀ ਹੈ, ਅਸੀਂ ਆਪਣਾ ਮਨ ਮਾਰ ਲਿਆ। ਪੁੱਤਰ ਦਾ ਪਿਆਰ ਸਾਡੇ ਤੇ ਹਾਵੀ ਹੈ, ਪੈਸੇ ਦਾ ਪਿਆਰ ਹਾਵੀ ਹੈ, ਪਰ ਗੁਰੂ ਨਾਲ ਪਿਆਰ ਨਹੀਂ ਤੇ ਉੱਥੇ ਫਿਰ ਬਹਾਨਾ ਘੜਦੇ ਨੇ ਆ, ਮੈਂ ਕੀ ਕਰਾਂ ਜੀ, ਮੇਰਾ ਮਨ ਨਹੀਂ ਮੰਨਦਾ। ਮਨ ਤੇ ਤੇਰਾ ਹੋਰ ਵੀ ਬੜੀਆਂ ਗੱਲਾਂ ਨੂੰ ਨਹੀਂ ਮੰਨਦਾ, ਜਾਂ ਫਿਰ ਉਹ ਵੀ ਕਰਿਆ ਕਰ। ਬੰਦਾ ਮਨ ਮਾਰਦਾ ਇੱਥੇ ਕਿਉਂ ਨਹੀਂ ਮਨ ਮਾਰਦਾ? ਜਿਹੜਾ ਬੰਦਾ ਮਨ ਮਾਰ ਲਵੇ, ਗੁਰੂ ਦੀ ਮਤ ਧਾਰਨ ਕਰ ਲਵੇ, ਗੁਰ ਦੀ ਮਤ, ਤੂੰ ਲਿਹੇ ਗਿਆਨੇ ਭਗਤ ਬਿਨਾ ਬਹੁਤ ਡੁੱਬੇ ਸਿਆਣੇ, ਬੜੇ ਬੜੇ ਸਿਆਣੇ ਭਗਤੀ ਤੋਂ ਬਿਨਾਂ ਡੁੱਬ ਗਏ। ਗੁਰੂ ਦੀ ਮਤ ਧਾਰਨ ਕਰੀਏ, ਜੋ ਸਤਿਗੁਰੂ ਕਹਿੰਦੇ ਆ ਉਹ ਕਰਕੇ ਵੇਖੀਏ। ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲਿਆਂ ਨੇ ਆਪਣੀ ਸਾਰੀ ਜ਼ਿੰਦਗੀ ਉਹ ਕੀਤਾ ਜੋ ਕਲਗੀਆਂ ਵਾਲੇ ਕਹਿੰਦੇ ਨੇ, ਇੱਕ ਕਦਮ ਵੀ ਨਹੀਂ ਪੁੱਟਿਆ ਸਤਿਗੁਰ ਦੇ ਹੁਕਮ ਤੋਂ ਬਿਨਾਂ। ਸੁਣੋ, ਗੁਰੂ ਅੰਗਦ ਦੇਵ ਸਾਹਿਬ ਦਾ ਸਲੋਕ ਪੜ੍ਹਨੇ ਆ, ਜਿਸ ਪਿਆਰੇ ਸਿਉਂ ਨੇ ਹੋ ਤਿਸ ਆਗੈ ਮਰ ਚੱਲੀਏ। ਕਹਿੰਦੇ ਜਿਹੜੇ ਮਾਲਕ ਨਾਲ ਮੁਰਸ਼ਦ ਨਾਲ ਪਿਆਰ ਕਰਨਾ ਹੈ, ਉਹਦੇ ਹੁਕਮ ਵਿੱਚ ਆਪਣਾ ਮਨ ਮਾਰ ਕੇ ਚੱਲਦਾ, ਉਹਦੇ ਅੱਗੇ ਮਨ ਮਾਰਦੇ ਆਪਣਾ ਮਰ ਚੱਲੀਏ, ਮਨ ਮਾਰਦੇ ਆਪਣਾ ਮਨ ਨਾ ਰੱਖੀ, ਆਪਣੀ ਮਤ ਨਾ ਵਰਤੀ, ਸੱਤ ਵਚਨ ਕਹਿ ਦੇ ਬਸ, ਫਿਰ ਝੁਕਾ ਦੇ। ਤ੍ਰਿਗ ਜੀਵਨ ਸੰਸਾਰ ਤੰਗ ਹੈ ਪੱਛ ਹੈ ਜੀਵਣਾ। ਕਹਿੰਦੇ ਜਿਹੜੇ ਬੰਦੇ ਸਤਿਗੁਰ ਦੇ ਆਪਣੇ ਪਿਆਰੇ ਦੇ ਹੁਕਮ ਤੋਂ ਪਿੱਛੇ ਹੋ ਕੇ ਜਿਉਂਦੇ ਨੇ, ਭਾਵ ਕੇ ਹੁਕਮ ਨਹੀਂ ਮੰਨਦੇ, ਉਹਨਾਂ ਦਾ ਸੰਸਾਰ ਜਿਉਣਾ ਤ੍ਰਿਗ ਹੈ। ਬਾਬਾ ਫਰੀਦ ਸਾਹਿਬ ਨੇ ਦੇਖੋ ਤੱਕ ਵੀ ਆਖਿਆ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਓ ਤੇ ਭਾਰ ਨੇ ਭਾਈ। ਬਾਬਾ ਫਰੀਦ ਸਾਹਿਬ ਕਹਿੰਦੇ ਧਰਤੀ ਤੇ ਬੋਝ ਨੇ, ਧਰਤੀ ਤੇ ਭਾਰ ਨੇ। ਗੁਰੂ ਦੇ ਮੰਤਰ ਤੋਂ ਹੀਣਾ ਬੰਦਾ ਕਹਿੰਦੇ ਕੁੱਤਿਆਂ ਵਾਲੀ ਜੂਨ ਭੋਗਦਾ ਹੈ। ਗੁਰਮੰਤਰ ਹੀਣ ਜੋ ਪ੍ਰਾਣੀ ਤਿਰਗੰਤ ਜਨਮ ਪ੍ਰਸ਼ਨ ਹੈ, ਕੁਕਰ ਹੈ ਸੁਕਰ ਹੈ, ਗਰਤ ਪੈ ਕੰਕ ਹੈ ਸਰਪਨ ਹੈ ਤੁਲ ਖਲ ਹੈ। ਕਹਿੰਦੇ ਮੂਰਖਾਂ ਵਾਲਾ ਕੰਮ ਕਰਦਾ ਹੈ, ਗੁਰੂ ਦੇ ਗਿਆਨ ਤੋਂ ਬਿਨਾਂ ਕੁੱਤਿਆਂ ਵਾਲੀ ਜ਼ਿੰਦਗੀ ਜਿਉ ਕੇ ਮਰ ਜਾਂਦਾ ਹੈ, ਗੁਰੂ ਦੇ ਗਿਆਨ ਤੋਂ ਬਿਨਾਂ ਗਧਾ ਬਣਿਆ ਰਹਿੰਦਾ ਸਾਰੀ ਜ਼ਿੰਦਗੀ ਭਾਰ ਹੀ ਧੋਈ ਜਾਂਦਾ ਹੈ, ਗੁਰੂ ਦੇ ਗਿਆਨ ਤੋਂ ਬਿਨਾਂ ਕਾਵਾਂ ਰੌਲੀ ਪਾਈ ਰੱਖਦਾ ਹੈ, ਕਾਵਾਂ ਵਾਲਾ ਕੰਮ ਕਰਦਾ ਹੈ, ਗੁਰੂ ਦੇ ਗਿਆਨ ਤੋਂ ਬਿਨਾਂ ਸੂਰਾਂ ਵਾਲੀ ਜ਼ਿੰਦਗੀ ਬਤੀਤ ਕਰਕੇ ਚਲਿਆ ਜਾਂਦਾ ਹੈ। ਜਿਹਦੇ ਕੋਲ ਗੁਰੂ ਦੀ ਮੱਤ ਹੈ, ਜਿਹਦੇ ਕੋਲ ਗੁਰੂ ਦਾ ਗਿਆਨ ਹੈ, ਅਸਲ ਵਿੱਚ ਜ਼ਿੰਦਗੀ ਉਹ ਮਾਣਦੇ ਨੇ, ਜ਼ਿੰਦਗੀ ਦਾ ਰਸ ਉਹ ਲੈਂਦੇ ਨੇ। ਟਾਈਮ ਪਾਸ ਬਹੁਤੀ ਦੁਨੀਆ ਕਰਦੀ ਹੈ, ਪਰ ਜ਼ਿੰਦਗੀ ਜਿਉਣ ਵਾਲਾ ਤੇ ਕੋਈ ਕੋਈ ਹੈ। ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ, ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਮੁਰਦਾ ਦਿਲ ਕਿਆ ਖਾਕ ਜੀਆ ਕਰਤੇ ਹੈ, ਮੁਰਦਾ ਦਿਲ ਬੰਦਾ ਜਿਹੜਾ ਹੈ ਉਹ ਸਵਾ ਜਾਂਦਾ ਹੈ, ਉਹਦੀ ਕਾਹਦੀ ਜ਼ਿੰਦਗੀ ਹੈ। ਮੁਰਦਾ ਦਿਲ ਬੰਦਾ ਅਰਬਾਂ ਰੁਪਈਆ ਦੀ ਕੋਠੀ ਬਣਾ ਲਵੇ ਪਰ ਵਿੱਚ ਮੁਰਝਾਇਆ ਰਹੇਗਾ, ਮਰ ਗਏ ਜੀ ਦਿਲ ਨਹੀਂ ਲੱਗਦਾ, ਬੜਾ ਬੁਰਾ ਹਾਲ ਹੈ, ਏਦਾਂ ਹੀ ਕਹਿੰਦੇ ਰਹਿਣਗੇ। ਜਿੰਦਾ ਦਿਲ ਇਨਸਾਨ ਛੱਪਰੀ ਚ ਰਹਿੰਦਾ ਵੀ ਚੜ੍ਹਦੀ ਕਲਾ ਚ ਹੈ, ਕਿਉਂ? ਕਿਉਂਕਿ ਉਹਦੇ ਕੋਲ ਜਾਗਦਾ ਜਿਉਂਦਾ ਗਿਆਨ ਹੈ, ਮਰਿਆ ਗਿਆਨ ਨਹੀਂ। ਜਾਗਤ ਜੋਤ ਜਪੈਨੇ ਸਵਸਤ, ਇਹ ਜਾਗਦਾ ਗਿਆਨ ਹੈ ਸਾਡਾ, ਅਸਲੀ ਗਿਆਨ ਮੁਰਦਾ ਨਹੀਂ ਹੈ, ਸੱਚਾ ਗਿਆਨ, ਸੱਚਾ ਗਿਆਨ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਹੀ ਰਸਤਾ ਹੈ, ਤੇ ਸਤਿਗੁਰੂ ਤੋਂ ਗਿਆਨ ਲੈ ਕੇ ਜਿੰਦਾ ਦਿਲੀ ਆਉਂਦੀ ਹੈ। ਸਰੀਰ ਕਮਜ਼ੋਰ ਹੋਵੇ, ਸਰੀਰ ਬੋਝਾ ਹੋਵੇ, ਸਰੀਰ ਕਾਲਾ ਹੋਵੇ, ਬੰਦਾ ਛੱਪਰੀ ਚ ਰਹਿੰਦਾ ਹੋਵੇ, ਪਰ ਜਿਹਦੇ ਕੋਲ ਸਤਿਗੁਰੂ ਦਾ ਗਿਆਨ ਹੈ ਉਹ ਕਹਿੰਦਾ ਪਰਾਂ ਹਟ ਜਾਓ ਰਾਜੇ, ਮੇਰੀ ਕੀ ਰੀਸ ਕਰਨਗੇ। ਬਸਤਾ ਸੁੱਤੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇਸ ਤਨ ਰੂਪਹੀਣ, ਇਸ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ।

ਸਾਂ ਬੜਾ ਆਨੰਦ ਸੀ। ਜਿੱਦਣ ਦੇ ਆ ਨਵੇਂ ਘਰ ਚ ਆਇਆ ਨਾ ਫਿੱਟ ਜਿਹਾ ਨੀ ਬੈਠਾ। ਮੈਂ ਪੁੱਛਦਾ ਹੁੰਦਾ ਵੀ ਕੀ ਗੱਲ ਕੀ ਏ, ਆਖਣਗੇ ਜਿੱਦਣ ਦੇ ਇਸ ਘਰ ਚ ਆਇਆ ਨਾ ਜੀ ਰਾਤ ਨੂੰ ਨੀਂਦ ਨੀ ਆਉਂਦੀ, ਡਰਾਵਣੇ ਸੁਪਨੇ ਆਉਂਦੇ ਆ। ਹੁਣ ਆਉਂਦੀ ਨੀਂਦਰ ਕਿਉਂ ਨੀ ਆਉਂਦੀ? ਕਿਉਂਕਿ ਮਨ ਵਿੱਚ ਇਹ ਸੀ ਕਿ 10 ਲੱਖ ਲੱਗੇਗਾ, ਜਦੋਂ ਕੰਮ ਪੰਗਾ ਲੈ ਲਿਆ ਉਹ 20-25-30 ਜਾ ਕੇ ਨਿਬੜਦਾ। ਕਰਜ਼ਾ ਪਹਿਲਾਂ ਹੈ ਨਹੀਂ ਸੀ, ਨੀਂਦ ਸੌਖੀ ਸੀ, ਜਾਂ 5-7 ਲੱਖ ਕੋਲ ਸੀ ਤੇ ਨੀਂਦ ਸੌਖੀ ਸੀ। ਫਿਰ ਨਜ਼ਰ ਬੱਟੂ ਬਾਹਰ ਟੰਗਦੇ ਨੇ, ਇੱਡੀ ਉਹਦੀ ਜੀਭ ਗੱਡੀ ਹੁੰਦੀ ਹੈ, ਅਖੇ ਨਜ਼ਰ ਨਾ ਲੱਗੇ। ਮੈਂ ਤੇ ਕਹਿੰਦਾ ਹੁੰਦਾ ਸਾਨੂੰ ਜਾਚਾਂ ਸਿਖਾਉਂਦੇ ਆ, ਓਏ ਸਾਡੀ ਤੇ ਜੀਭ ਕਢਾਤੀ ਆ, ਤੁਸੀਂ ਪੰਗਾ ਨਾ ਲਿਓ, ਇਹ ਤੇ ਸਾਨੂੰ ਜਾਚਾਂ ਸਿਖਾਉਂਦੇ ਆ। ਇਹ ਆਪਣੀ ਫੋਟੋ ਹੈ ਵੀ ਸਾਡੀ ਤੇ ਆ ਜੀਭ ਨਿਕਲ ਗਈ, ਇੱਡੀ ਪੋਥੀ ਬਣਾ ਕੇ ਦੇਖਿਓ ਕਿਤੇ। ਜ਼ਿਆਦਾਤਰ ਇਹੀ ਹਾਲ ਹੈ। ਹੁਣ ਵੇਖੋ ਪਹਿਲਾਂ 4 ਪੈਸੇ ਕੋਲ ਸੀ, ਬੰਦਾ ਸੁਰਖਰੂ ਸੀ, ਆਰਾਮ ਨਾਲ ਸੌ ਜਾਂਦਾ ਸੀ, ਬੇਫਿਕਰ ਹੋ ਗਏ। ਹੁਣ ਲੋਕਾਂ ਦੇ ਕਰਜ਼ੇ ਦੇਣੇ ਨੇ, ਕੋਠੀ ਤੇ ਵੱਡੀ ਬਣਾ ਲਈ, ਜਿੱਡਾ ਵੱਡਾ ਫਿਰ ਓਡੀ ਵੱਡੀ ਪੀੜ ਹੈ। ਫਿਰ ਰੋਂਦੇ ਹਾਂ, ਫਿਰ ਦੁਖੀ ਹੁੰਦੇ ਹਾਂ, ਫਿਰ ਅਸੀਂ ਪੁੱਛਣ ਚਲੇ ਜਾਂਦੇ ਹਾਂ ਬਾਬਿਆਂ ਕੋਲ, ਦੱਸੋ ਜੀ ਜਗ੍ਹਾ ਮਾੜੀ ਹੈ ਨਾ ਪਿਆਰਿਓ? ਜਗ੍ਹਾ ਨਹੀਂ ਮਾੜੀ, ਹਮੇਸ਼ਾ ਕਰਮ ਮਾੜੇ ਹੁੰਦੇ ਨੇ। ਪੁਰਾਣੇ ਸਮਿਆਂ 'ਚ ਲੋਕ ਕਹਿੰਦੇ ਹੁੰਦੇ ਸੀ ਕਰਮ ਜਾਣਗੇ ਨਾਲੇ ਸੁਰ ਜਾ ਵਰਮਾ ਨੂੰ, ਕਹਿੰਦੇ ਹੁੰਦੇ ਸੀ ਤੂੰ ਵਰਮਾ ਚਲਿਆ ਜਾ ਤੇਰੇ ਕਰਮ ਨਾਲ ਜਾਣਗੇ। ਮੈਂ ਬੜੀ ਵਾਰੀ ਆਖਿਆ ਤੂੰ ਜਗ੍ਹਾ ਬਦਲ, ਤੂੰ ਘਰ ਬਦਲ, ਤੂੰ ਪਿੰਡ ਬਦਲ, ਤੂੰ ਸ਼ਹਿਰ ਬਦਲ, ਤੂੰ ਜ਼ਿਲ੍ਹਾ ਬਦਲ, ਤੂੰ ਦੇਸ਼ ਬਦਲ ਲੈ ਭਾਵੇਂ। ਜੇ ਕਰਮ ਮਾੜੇ ਨੇ ਤੈਨੂੰ ਅਮਰੀਕਾ ਵੀ ਸੁਖੀ ਨਹੀਂ ਕਰ ਸਕਦਾ। ਜੇ ਕਰਮ ਮਾੜੇ ਨੇ ਤੂੰ ਜਿੱਥੇ ਮਰਜ਼ੀ ਚਲਿਆ ਜਾ, ਕਰਮ ਦੇਸ਼ ਨਾ ਬਦਲ, ਗੱਡੀਆਂ ਨਾ ਬਦਲ, ਲੋਹਾ ਨਹੀਂ ਮਾੜਾ ਹੁੰਦਾ, ਕਰਮ ਮਾੜੇ ਹੁੰਦੇ ਨੇ। ਤੂੰ ਧਰਤੀ ਨਾ ਬਦਲ, ਜਗ੍ਹਾ ਨਾ ਬਦਲ, ਪਿੰਡ ਨਾ ਬਦਲ, ਜੇ ਬਦਲਣੇ ਨਹੀਂ ਤੇ ਆਪਣੇ ਕਰਮ ਬਦਲ। ਕਰਮ ਬਦਲੇਗਾ ਛੱਪੜੀਆਂ ਚੋਂ ਵੀ ਆਨੰਦ ਵਰਸੇਗਾ, ਅੰਮ੍ਰਿਤ ਵਰਸੇਗਾ, ਛੱਪੜੀਆਂ ਵੀ ਸੁਹਾਵਣੀਆਂ ਹੋ ਜਾਣਗੀਆਂ ਜੇ ਬੰਦਾ ਕਰਮ ਬਦਲ ਲਵੇ। ਤੇ ਮਹਾਰਾਜ ਕਹਿੰਦੇ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ। ਉਹ ਤੂੰ ਦੇਸ਼ ਛੱਡ, ਤੂੰ ਭਾਵੇਂ ਜਨਮ ਵੀ ਬਦਲ ਲੈ, ਸਰੀਰ ਬਦਲ ਲੈ, ਇਹਨੂੰ ਮਾਰ ਦੇ, ਜੇ ਕਰਮ ਨਿਮਾੜੇ ਨੇ ਨਾ ਤੇ ਅਗਲੇ ਜਨਮ ਵਿੱਚ ਵੀ ਭੋਗਣੇ ਪੈ ਸਕਦੇ। ਇਹ ਨਹੀਂ ਬਦਲ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਜਿਹਾ ਬੀਜੈ। ਇਹ ਜਿੰਨੇ ਬੰਦੇ ਅੱਜ ਇਹ ਕਹਿੰਦੇ ਆ, ਬੀਬੀਆਂ ਵੀ ਸੁਣੋ, ਜਿਹੜੀਆਂ ਬੀਬੀਆਂ ਕਹਿੰਦੀਆਂ ਗੁਆਂਢਣ ਨੇ ਕਰਾ ਦਿੱਤਾ ਕੁਛ, ਫਲਾਣਾ ਬਾਬੇ ਕੋਲ ਜਾਂਦਾ, ਫਲਾਣੀ ਗੁਆਂਢਣ ਬਾਬੇ ਕੋਲ ਜਾਂਦੀ, ਉਹਨੇ ਕੁਛ ਮੇਰੇ ਘਰ 'ਚ ਕਰਾ ਦਿੱਤਾ, ਸਾਡੇ ਪਸ਼ੂਆਂ ਨੂੰ ਕਰਾ ਦਿੱਤਾ, ਸਾਡੇ ਘਰ 'ਚ ਇੱਦਾਂ ਕਰਾਇਆ ਕਿਸੇ ਨੇ। ਉਹ ਪੱਕੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਸੁਣ ਲਓ, ਮਹਾਰਾਜ ਕਹਿੰਦੇ ਨੇ ਦੱਤਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ ਕਰਮਾਂ ਦਾ ਦੋਸ਼ ਹੁੰਦਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਇਹਨੇ ਕਿਸੇ ਨੂੰ ਦੋਸ਼ ਨਾ ਦਿਓ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ। ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮੰਨਣੀ ਹੈ, ਕਿਸੇ ਸਿਆਣੇ ਦੀ ਨਹੀਂ ਮੰਨਣੀ। ਜਿਹੜਾ ਸਾਨੂੰ ਕਹਿੰਦਾ ਤੇਰੇ ਤੇ ਕਰਾਇਆ ਹੈ, ਕਦੇ ਨਾ ਮੰਨੋ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬੰਦਾ ਆਪਣੇ ਕਰਮਾਂ ਦਾ ਭੋਗਦਾ ਹੈ। ਜੇ ਕਰਮ ਮਾੜੇ ਨੇ ਤੇ ਖਾਲੀ ਵੀ ਚੱਲ ਜਾਂਦੀ ਹੈ। ਇਹ ਸਿਆਣੇ ਕਹਿੰਦੇ ਨੇ ਕਰਮ ਮਾੜੇ ਆਏ ਹੋਣ ਨਾ ਤੇ ਖਾਲੀ ਵੀ ਚੱਲੇਗੀ। ਜੇ ਤੇਰੇ ਕਰਮ ਚੰਗੇ ਨੇ, ਬੰਦਾ ਕੋਈ ਜੋ ਮਰਜ਼ੀ ਕਰਦਾ ਰਹੇ ਕੁਛ ਨਹੀਂ ਹੋ ਸਕਦਾ। ਆਪਣੇ ਕਰਮ ਤਕੜੇ ਕਰੋ, ਹਮੇਸ਼ਾ ਸਤਿਗੁਰੂ ਤੋਂ ਗਿਆਨ ਲੈ ਕੇ ਦ੍ਰਿੜਤਾ ਨਾਲ ਜਿਉਣਾ ਚਾਹੀਦਾ, ਕੌਨਫੀਡੈਂਸ ਨਾਲ। ਆਤਮ ਵਿਸ਼ਵਾਸ ਜਗਾਓ, ਆਤਮ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਜਗਾਉਣਗੇ। ਇਹ ਸਾਡੇ ਆਤਮਕ ਗੁਰੂ ਨੇ। ਗੁਰੂ ਗ੍ਰੰਥ ਸਾਹਿਬ ਕੱਲੇ ਵਿਆਹ ਕਰਨ ਵਾਸਤੇ ਵਿਚਾਰੇ ਰੱਖ ਲਓ ਜੀ, ਆਨੰਦ ਕਾਰਜ ਕਰਾਓ, ਬੁੱਢਾ ਮਰ ਗਿਆ ਜੀ ਲੈ ਆਓ। ਇਹ ਤੇ ਕਾਰਜ ਆਪਾਂ ਕਰਨੇ ਹੀ ਨੇ, ਪਰ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਸਾਨੂੰ ਗਿਆਨ ਦੇ ਕੇ ਤਕੜੇ ਕਰਦੇ ਨੇ, ਅੰਦਰੋਂ ਅੰਦਰੋਂ ਮਜ਼ਬੂਤ ਕਰਦੇ ਨੇ। ਸਤਿਗੁਰੂ ਜੀਵਨ ਜਾਚ ਦਿੰਦੇ ਨੇ, ਜਿਉਣਾ ਕਿੱਦਾਂ ਹੈ। ਮੈਂ ਹੈਰਾਨ ਹੁੰਦਾ ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਦੋਂ ਪੜ੍ਹਦੇ ਹਾਂ ਕਦੀ ਕਦੀ, ਤੇ ਵੇਖੀਦਾ ਏਦਾਂ ਦੇ ਬਚਨ। ਤੁਸੀਂ ਕਿਸੇ ਡਾਕਟਰ ਕੋਲ ਚਲੇ ਜਾਓ, ਡਾਕਟਰ ਕਹਿਣਗੇ ਘੱਟ ਖਾਇਆ ਕਰ, ਬਿਮਾਰੀਆਂ ਦਾ ਕਾਰਨ ਹੈ ਵੱਧ ਖਾਣਾ, ਲੋੜ

0: ਉਹ ਵੱਧ ਜਿਹੜਾ ਬੰਦਾ ਖਾਂਦਾ ਹੈ ਉਹ ਰੋਗੀ ਹੋ ਜਾਂਦਾ, ਉਹ ਬਿਮਾਰ ਹੋ ਜਾਂਦਾ। ਆਪਾਂ ਆਪ ਵੇਖਦੇ ਹਾਂ ਘਰਾਂ ਦੇ ਵਿੱਚ ਪ੍ਰਸ਼ਾਦਾ ਬਣ ਰਿਹਾ, ਖਾ ਰਿਹਾ ਤੇ ਖਾਂਦਾ ਖਾਂਦਾ ਘਰ ਵਿੱਚ ਪੁੱਜੇਗਾ, ਰਾਤ ਨੂੰ ਕੀ ਬਣਾਏਗੀ? ਅਜੇ ਸਵੇਰ ਵਾਲਾ ਖਾ ਹੀ ਰਿਹਾ, ਜਦੋਂ ਆ ਤੇ ਦੱਸ ਲੈ ਪਹਿਲਾਂ, ਫਿਰ ਹੁਣੇ ਰਾਤ ਨੂੰ ਕੀ ਬਣੇਗਾ? ਪੰਦਰਾਂ ਪੰਦਰਾਂ ਦਿਨਾਂ ਦੀ ਪਲੈਨਿੰਗ ਕਰੀ ਰੱਖਦੇ ਨੇ ਵੀ ਕੱਲ ਨੂੰ ਆਹ ਬਣਾਈ, ਪਰਸੋਂ ਨੂੰ ਆਹ ਬਣਾਵਾਂਗੇ, ਚੌਥ ਨੂੰ ਆਹ ਬਣਾਵਾਂਗੇ। ਕਈ ਜਿਉਣ ਵਾਸਤੇ ਖਾਂਦੇ ਆ, ਕਈ ਖਾਣ ਵਾਸਤੇ ਹੀ ਜਿਉਂਦੇ ਆ, ਕਈ ਜਿਉਣ ਲਈ ਪਾਉਂਦੇ ਨੇ, ਕਈ ਪਾਉਣ ਵਾਸਤੇ ਹੀ ਜਿਉਂਦੇ ਆ। ਕਈ ਬੰਦੇ ਇੱਦਾਂ ਦੇ ਵੇਖੇ ਨੇ, ਉਹਨਾਂ ਨੂੰ ਸਭ ਪਤਾ ਹੈ ਵੀ ਸਨਾਮ ਵਿੱਚ ਕਿਹੜੀ ਚੀਜ਼ ਕਿੱਥੇ ਵਧੀਆ ਮਿਲਦੀ ਹੈ, ਪਟਿਆਲੇ ਕਿਹੜਾ ਰੈਸਟੋਰੈਂਟ ਚੰਗਾ ਹੈ, ਕਿਹੜੀ ਚੀਜ਼ ਕਿੱਥੋਂ ਖਾਣ ਵਾਲੀ ਵਧੀਆ ਹੈ। ਉਹ ਸਪੈਸ਼ਲ ਜਾਂਦੇ ਨੇ, ਪੂਰੀ ਪੂਰੀ ਤਨਖਾਹ ਖਾਣ ਵਿੱਚ ਲਾ ਦਿੰਦੇ ਨੇ, ਕਈ ਪੂਰੀ ਪੂਰੀ ਤਨਖਾਹ ਪਾਉਣ ਵਿੱਚ ਲਾ ਦਿੰਦੇ ਨੇ। ਬੀਬੀਆਂ ਕਹਿਣਗੀਆਂ ਸਬਜ਼ੀ ਖਰਾਬ ਹੋ ਜਾਏਗੀ, ਕੰਡੀ ਹੋਰ ਪਵਾ ਲਓ, ਉਹਨੂੰ ਬਾਹਰ ਖਰਾਬ ਹੋ ਜਾਣ ਦਿਓ, ਜੇ ਅੰਦਰ ਜਾਏਗੀ ਕੰਡੀ ਉਹਨੇ ਤੇ ਖਰਾਬ ਹੋਣਾ ਹੀ ਹੈ, ਤੈਨੂੰ ਵੀ ਖਰਾਬ ਕਰੇਗੀ ਨਾਲ। ਪ੍ਰਸ਼ਾਦਾ ਘੱਟ ਛੱਡਣਾ, ਹੁਣ ਮਹਾਰਾਜ ਕਹਿੰਦੇ ਨੇ ਬਾਬਾ ਹੋਰ ਖਾਣਾ ਸੁੱਕੀ ਖਵਾਰ, ਜਿੱਤ ਖਾਧੇ ਤਨ ਪੀੜੀ ਹੈ, ਮਨ ਮੈਂ ਚੱਲੇ ਵਕਾਰ। ਕਹਿੰਦੇ ਬੰਦਾ ਜਦੋਂ ਲੋੜ ਤੋਂ ਵੱਧ ਖਾਏਗਾ ਉਹਦਾ ਤਨ ਪੀੜਿਆ ਜਾਏਗਾ। ਉਹ ਕਿਉਂ? ਕਿਉਂਕਿ ਬੜਾ ਕੁਝ ਬੋਡੀ ਚ ਵੱਧ ਜਾਏਗਾ, ਸਰੀਰ ਚ ਬੜਾ ਕੁਝ ਵੱਧ ਜਾਂਦਾ ਹੈ, ਮੋਟਾਪਾ ਕਿੰਨੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਉਹ ਕਹਿੰਦੇ ਲੋੜ ਤੋਂ ਵੱਧ ਖਾਣਾ। ਹੁਣ ਤੁਸੀਂ ਕਮਾਲ ਦੀ ਗੱਲ ਵੇਖੋ, ਮੰਨ ਕੇ ਜਿੰਨੇ ਬੰਦੇ ਪ੍ਰਸ਼ਾਦਾ, ਹੁਣ ਕਈ ਤੇ ਮਾਫ਼ ਕਰ ਦਿਓ, ਕਈ ਗਿਣ ਕੇ ਨਹੀਂ ਖਾਂਦੇ, ਤੈਅ ਲਾ ਕੇ ਖਾਂਦੇ ਨੇ, ਏਦਾਂ ਦੇ ਵੀ ਹੈ ਕਈ। ਉਹਨਾਂ ਨੂੰ ਸੁਭਾਅ ਬਣਿਆ ਦਸ ਦਸ ਪ੍ਰਸ਼ਾਦੇ ਵੀ ਕਈ ਬੰਦੇ ਇੱਕ ਟਾਈਮ ਛੱਕ ਜਾਂਦੇ ਆ, ਹੁਣ ਉਹਨਾਂ ਕੰਮ ਕਿਹੜਾ ਕਰਦਾ ਹੈ। ਬਜ਼ੁਰਗ ਕਈ ਇੱਥੇ ਵਧੀਆ ਬੈਠੇ ਆ ਤੇ ਕਈ ਨੌਜਵਾਨ ਮੁੰਡੇ ਲੱਭਦੇ ਆ, ਕੋਈ ਸੰਭਲਾ ਸੁਭਲਾ ਮਿਲ ਜਾਏ, ਢੋਲ ਲਾ ਕੇ ਬਹੀਏ ਵੀ ਇੱਦਾਂ ਬਹਿਣਾ ਉੱਠਾ ਅੱਜ ਕੱਲ੍ਹ, ਕਿਉਂਕਿ ਕੰਮ ਹੈ ਨਹੀਂ। ਜਿਹੜੇ ਪੁਰਾਣੇ ਬੰਦੇ ਖੁਰਾਕਾਂ ਖਾਂਦੇ ਸੀ ਉਹ ਮਿਹਨਤਾਂ ਵੀ ਤੇ ਕਰਦੇ ਸੀ ਨਾ, ਉਹਨਾਂ ਦੀ ਵਰਜਿਸ਼ ਹੁੰਦੀ ਸੀ, ਹੁਣ ਅੱਜ ਕੱਲ੍ਹ ਉਹਨਾਂ ਕੰਮ ਹੈ ਨਹੀਂ। ਜ਼ਿਮੀਦਾਰਾਂ ਦੇ ਮੁੰਡੇ ਕੰਮ ਛੱਡੀ ਜਾਂਦੇ ਆ, ਬਈਏ ਸਾਡੇ ਜਾ ਰਹੇ ਨੇ, ਹਰ ਇੱਕ ਠੇਕੇਦਾਰ ਬਈਆ ਬਣ ਗਿਆ ਹਰ। ਪਰ ਵੇਖੋ ਮੈਂ ਹੈਰਾਨ ਹਾਂ, ਕਲਗੀਧਰ ਸੱਚੇ ਪਾਤਸ਼ਾਹ ਨੇ ਕਿਹਾ ਸੀ ਜਦੋਂ ਅੰਮ੍ਰਿਤ ਛਕਾਇਆ, ਉਹਨਾਂ ਨੇ ਕਿਹਾ ਸੀ ਤੇਰਾ ਭਰਮ ਨਾਸ਼, ਤੇਰਾ ਵਰਨ ਨਾਸ਼, ਪੁਰਾਣਾ ਕੀ ਧਰਮ ਹੈ ਉਹ ਵੀ ਨਾਸ਼, ਚੰਗੇ ਕਰਮਾਂ ਕਰਕੇ ਵੱਡੇ ਘਰਾਂ 'ਚ ਜਨਮ ਹੁੰਦਾ, ਕਹਿੰਦੇ ਕਰਮ ਨਾਸ਼। ਤੇ ਇੱਕ ਕਲਗੀਧਰ ਨੇ ਕਿਹਾ ਸੀ ਸ਼ਰਮ ਨਾਸ਼, ਤੇ ਸ਼ਰਮ ਨਾਸ਼ ਦਾ ਅਰਥ ਕੀ ਸੀ? ਉਹਦਾ ਅਰਥ ਸੀ ਉਹ ਭਾਈ ਜਿਹੜਾ ਵੀ ਕੰਮ ਮਿਲੇ ਤੈਨੂੰ ਗੁਰੂ ਕਿਹਾ ਸਿੱਖਾ, ਤੂੰ ਸ਼ਰਮ ਨਾ ਕਰੀ, ਕੰਮ ਕਰਦਿਆਂ ਸ਼ਰਮ ਨਾ ਕਰੀ, ਕੰਮ ਕਰਦਿਆਂ ਸ਼ਰਮ ਨਾ ਕਰੀ, ਕੋਈ ਕੰਮ ਮਿਲੇ ਕਰੀ। ਤੇ ਆਪਾਂ ਸ਼ਰਮ ਨਾਲ ਹੀ ਮਰ ਜਾਂਦੇ ਹਾਂ। ਇੱਕ ਸਾਡੇ ਉੱਥੇ ਅੱਜ ਰਿਕਸ਼ਾ ਲੈ ਕੇ ਆਇਆ ਬੱਚਾ ਸਾਡੇ ਨਾਲ ਪਿੰਡ ਹੈ ਫਤਿਹਪੁਰ, ਉਹ ਮੈਨੂੰ ਕਹਿੰਦਾ ਬਾਬਾ ਜੀ ਮੇਰੇ ਰਿਕਸ਼ੇ ਵਿੱਚ ਤੁਸੀਂ ਥੋੜਾ ਜਿਹਾ ਗੇੜਾ ਦਿਓ। ਰਿਕਸ਼ਾ ਥ੍ਰੀ ਵੀਲਰ ਜਿਹਨੂੰ ਆਪਾਂ ਕਹਿੰਦੇ ਹਾਂ, ਛੋਟਾ ਜਿਹਾ, ਤੇ ਮੈਂ ਉਹਦੇ 'ਚ ਬੈਠਾ। ਉਹਦੀ ਮਾਂ ਮੈਨੂੰ ਕਹਿੰਦੀ ਬਾਬਾ ਜੀ ਬੀ ਏ ਪੜ੍ਹਿਆ ਹੈ, ਨੌਕਰੀ ਕਹਿੰਦਾ ਮਿਲੀ ਨਹੀਂ, ਆ ਥ੍ਰੀ ਵੀਲਰ ਜਿਹਾ ਲੈ ਆਇਆ। ਮੈਨੂੰ ਤੇ ਸ਼ਰਮ ਬਹੁਤ ਆਉਂਦੀ, ਪਿੰਡ ਵਿੱਚ ਫਿਰਦੇ ਆ ਵੀ ਮੁੰਡਾ ਆ ਕੀ ਆਟੋ ਚਲਾਈ ਫਿਰਦਾ, ਮੈਨੂੰ ਸ਼ਰਮ ਬੜੀ ਆਉਂਦੀ। ਹੁਣ ਮੈਂ ਥ੍ਰੀ ਵੀਲਰ 'ਚ ਬੈਠਾ, ਨਾਲੇ ਚਲਾਇਆ, ਮੈਂ ਗੇੜਾ ਦਿੱਤਾ, ਮੈਂ ਉਹਨੂੰ ਕਿਹਾ ਪਿੱਛੇ ਬੈਠਾ ਮੇਰੇ ਕੋਲ, ਮੈਂ ਕਿਹਾ ਬਈ ਕਿੰਨੇ ਪੈਸੇ ਕਮਾ ਲੈਂਦਾ? ਕਹਿੰਦਾ ਬਾਬਾ ਜੀ ਜਿਹੜੇ ਹਿਸਾਬ ਨਾਲ ਹੁਣ ਮੈਂ ਦੋ ਤਿੰਨ ਦਿਨ ਤੋਂ ਸ਼ੁਰੂ ਕੀਤਾ ਹੈ, ਮੈਨੂੰ ਇਹ ਲੱਗਦਾ ਹੈ ਕਿ ਮੈਂ ਇਹਦੀ ਕਿਸ਼ਤ ਭਰ ਕੇ ਵੀ 10,000 ਜਾਂ 12-15,000 ਤੱਕ ਕਮਾ ਸਕਦਾ। ਮੈਨੂੰ ਕਹਿੰਦਾ ਲੱਗਦਾ ਹੈ, ਆਈਡੀਆ ਹੋ ਗਿਆ ਦੋ ਤਿੰਨ ਦਿਨ। ਮੈਂ ਕਿਹਾ 10-12,000? ਕਹਿੰਦਾ ਜੀ ਬਿਲਕੁਲ, ਨਾਲੇ ਤੇ ਮਨ ਲੱਗਾ ਰਹਿੰਦਾ, ਸਾਰਾ ਦਿਨ ਘੁੰਮਦੇ ਰਹੀਦਾ ਹੈ, ਤੇ ਲੱਗਦਾ ਹੈ ਵੀ ਮੈਨੂੰ ਕੰਮ ਚੰਗਾ ਹੈ। ਹੁਣ ਉਹ ਕਹਿ ਰਿਹਾ ਤੇ ਮੈਂ ਸੋਚ ਰਿਹਾ ਵੀ ਸਤਿਗੁਰੂ ਉਦੋਂ ਕਹਿੰਦੇ ਸੀ ਸ਼ਰਮ ਨਾਲ, ਮੇਰਾ ਸਿੱਖ ਹੈ ਨਾ ਜਿਹੜਾ ਪਹਿਲਾਂ ਕਹਿੰਦੇ ਸੀ ਕਿ ਵੇਦ ਨੇ ਜਿਹੜੇ ਵੇਦ ਇਹ ਬ੍ਰਹਮਣ ਪੜ੍ਹ ਸਕਦੇ ਨੇ, ਬ੍ਰਹਮਣਾਂ ਤੋਂ ਬਿਨਾਂ ਦੂਜਾ ਬੰਦਾ ਵੇਦ ਨਹੀਂ ਪੜ੍ਹ ਸਕਦਾ ਛੋਟੀ ਜਾਤ ਦਾ।
1: ਕਹਿੰਦੇ ਜਿਹੜੇ ਖੱਤਰੀ ਨੇ ਸ਼ਸਤਰ ਨਹੀਂ ਚਲਾ ਸਕਦਾ, ਸ਼ਸਤਰ ਹੋਰ ਕੋਈ ਨਹੀਂ ਚਲਾ ਸਕਦਾ। ਧਿਆਨ ਨਾਲ ਸੁਣਿਓ, ਵੈਸ ਕਹਿੰਦੇ ਸੀ ਵਪਾਰੀਆਂ ਨੂੰ, ਖੱਤਰੀ ਬ੍ਰਾਹਮਣ ਸੂਦ ਵੈਸ, ਵੈਸ ਕਿਹਨਾਂ ਨੂੰ ਕਹਿੰਦੇ ਸੀ? ਵਪਾਰੀ, ਵਪਾਰੀ ਜਾਂ ਜ਼ਿਮੀਂਦਾਰ, ਇਹਨਾਂ ਨੂੰ ਵੈਸ ਕਿਹਾ ਜਾਂਦਾ ਹੈ। ਜ਼ਮੀਨ ਦਾ ਕੰਮ ਕਰਨ ਵਾਲਾ ਜ਼ਿਮੀਂਦਾਰ, ਵਪਾਰ ਕਰਨ ਵਾਲੇ ਨੂੰ ਆਪਾਂ ਵੈਸ ਕਹਿੰਦੇ ਹਾਂ। ਵੈਸ ਆ, ਉਹਨਾਂ ਚਿਰ ਧਾਰਨਾ ਪੜੋ,

ਗੁਰੂ ਗ੍ਰੰਥ ਸਾਹਿਬ ਜੀ ਨੂੰ ਸਹੀ ਢੰਗ ਨਾਲ ਪੜ੍ਹੀਏ ਸਮਝੀਏ। ਆਪਾਂ ਵੀ ਨਾ ਐਵੇਂ ਹੀ ਭਟਕਦੇ ਫਿਰਦੇ ਰਹੇ। ਗੁਰੂ ਗ੍ਰੰਥ ਸਾਹਿਬ ਨੂੰ ਸਮਝ ਆਈ ਨਹੀਂ, ਸਾਰੀ ਜ਼ਿੰਦਗੀ ਐਵੇਂ ਹੀ ਪਿਆਸੇ ਮਰਦੇ ਰਹੇ ਆ, ਸਾਰੀ ਜ਼ਿੰਦਗੀ ਐਵੇਂ ਹੀ ਭਟਕਦੇ ਫਿਰਦੇ ਰਹੇ। ਸਹੀ ਢੰਗ ਨਾਲ ਸਮਝਾਂਗੇ ਤੇ ਆਪ

ਵੇਖਿਓ ਇੱਕ ਨਸ਼ਾ ਚੜ ਜਾਏਗਾ, ਐਸਾ ਨਸ਼ਾ ਜਿਹੜਾ ਲੈਂਦਾ ਨਹੀਂ ਕਦੀ। ਅੱਖਾਂ ਬੰਦ ਕਰਿਓ, ਬੋਲਿਓ ਗੱਜ ਕੇ ਨਾਲ, ਜੇ ਬੋਲਣਾ ਨਹੀਂ ਤੇ ਨੰਦ ਕਿੱਥੋਂ। ਆਇਓ ਜਰਾ ਨਾਲ ਰਲ ਕੇ।

Back to back.

0: tad sasti dido
1: pehli baar hi darshan hoye ta guru arjan dev ji ਭੁੱਖ ਮਿਟ ਗਈ ਜਨਮਾ ਜਨਮਾ ਦੀ ਸੁੱਤੀ ਕਿਸਮਤ ਜਾਗ ਪਈ ਉਹ ਬੀਬੀ ਪਹਿਲੀ ਵਾਰੀ ਲੈ ਕੇ ਗਈ ਆਪਣੇ ਪਤੀ ਨੂੰ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ ਐਸਾ ਮੱਥਾ ਟੇਕਿਆ ਚੁੱਕਿਆ ਹੀ ਨਹੀਂ ਮੁੜ ਕੇ ਹੇ ਗਰੀਬ ਨਵਾਜ
0: ਲੜ ਲੱਗਿਆ
1: ਤੇਰਾ ਲੜ ਫੜਿਆ ਨਾ ਹੁਣ ਹੋਰ ਨਾ ਵੇਖੀਏ ਕਿਸੇ ਵੱਲ ਪਾਏ ਪੜਦੇ ਰੋਜ ਗਏ ਜਬ ਤੇ ਤੁਮਰੇ ਸਭ ਤੇ ਤੂੰ ਆਖ ਤਰੇ ਨਹੀਂ ਆਨਿਓ ਜਦੋਂ ਤੋਂ ਤੇਰੇ ਚਰਨ ਫੜ ਲਏ ਨੇ ਜਦੋਂ ਤੋਂ ਤੇਰੇ ਚਰਨ ਫੜ ਲਏ ਨੇ ਉਦੋਂ ਬਾਅਦ ਇਸ ਅੱਖ ਨੂੰ ਚੰਗਾ ਲੱਗਿਆ ਹੀ ਕੋਈ ਮੁੜ ਕੇ ਸੱਖ ਨੂੰ ਪਸੰਦ ਆਇਆ ਹੀ ਕੋਈ ਨਹੀਂ ਜਦੋਂ ਤੋਂ ਤੇਰੇ ਬਣਿਆ

ਕਿਰਪਾ ਨਾਲ ਐਵੇਂ ਹੀ ਭਟਕਦੇ ਰਹੇ ਹਾਂ। ਹੁਣ ਮਿਹਰ ਕਰੋ ਗੁਰੂ ਅਰਜਨ ਦੇਵ ਜੀ, ਸਿੱਖੀ ਦੀ ਦਾਤ ਪੱਕੀ ਹੈ, ਸਿੱਖੀ ਕਿਰਸਾ ਸਵਾਸਾ ਸੰਗ ਨਿਵੇ, ਵਾਪਸ ਘਰ ਆਏ, ਗਏ ਰੰਗ ਕੋਈ ਹੋਰ ਸੀ ਤੇ ਮੁੜੇ, ਹੁਣ ਰੰਗ ਕੋਈ ਹੋਰ ਹੈ, ਹੁਣ ਨਾਮ ਦਾ ਰੰਗ ਚੜਿਆ, ਨਸ਼ਾ ਚੜ ਗਿਆ, ਅਮਲ ਲੱਗ ਜਾਏ ਸਹੀ ਫਿਰ ਨਹੀਂ ਛੁੱਟਦਾ। ਜਿਹੜੇ ਬੰਦੇ ਨੂੰ ਨਾਮ ਦਾ ਅਮਲ ਲੱਗ ਜਾਏ, ਸਾਧ ਸੰਗਤ ਕਰਨ ਦਾ ਰਸ ਪੈ ਜਾਂਦਾ, ਉਹ ਨਹੀਂ ਬਚ ਸਕਦਾ। ਕੱਚਾ ਅਮਲ ਹੀ ਅਮਲ ਛੱਡ ਦਿੰਦਾ, ਪੱਕਾ ਨਹੀਂ ਛੱਡਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਮਾਰਵੇ ਕੋ ਤਰਾਸ ਦੇ ਚੋਰ ਨਾ ਤਜਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ ਸਖਤ ਹੈ। ਕਹਿੰਦੇ ਪੱਕਾ ਚੋਰ ਹੈ ਨਾ ਜਿਹੜਾ, ਲੱਖ ਹਟਾ ਲਓ ਚੋਰੀਓ ਬਾਜ ਨਹੀਂ ਆਉਂਦਾ, ਫੜਿਆ ਜਾਏਗਾ ਫਿਰ ਵੀ ਕਰੇਗਾ, ਪੱਕਾ ਚੋਰ ਨਹੀਂ ਛੱਡੇਗਾ ਕਦੇ ਚੋਰੀ। ਬਟਵਾਰਾ ਬਟਵਾਰੀ ਸੰਗ ਹੋਏ ਸਖਤ ਹੈ, ਅਮਲੀ ਨਾ ਅਮਲ ਤਜਤ ਜਿਉਂ ਧਕਾਰ ਕੀਏ, ਦੋਖ ਦੁੱਖ ਲੋਗ ਵੈਦ ਸੁਣ ਤੇ ਸਖਤ ਹੈ। ਕਹਿੰਦੇ ਪੱਕਾ ਅਮਲੀ ਜਿਹਦੇ ਅਮਲ ਹੱਡਾਂ ਚ ਰੱਖਿਆ ਹੋਵੇ ਉਹ ਵੀ ਨਹੀਂ ਛੱਡਦਾ। ਵੇਸ਼ਵਾ ਰੱਬ ਵਿਰਥਾ ਭਏ ਮਨ ਮੇ ਨਾ ਸ਼ੰਕਾ ਮਾਨੈ। ਕਹਿੰਦੇ ਜਿਹੜਾ ਬੰਦਾ ਵੇਸ਼ਵਾ ਗਾਮੀ ਹੋ ਜਾਏ, ਜਿਹਨੂੰ ਥਾਂ ਥਾਂ ਤੇ ਧੱਕੇ ਖਾਣ ਦੀ ਆਦਤ ਪੈ ਜਾਏ, ਜਦ ਤੱਕ ਦੇ ਉੱਚੇ ਸਿਧਾਂਤ ਨੂੰ ਛੱਡ ਦੇਵੇ, ਏਕਾ ਨਾਰੀ ਜੱਤੀ ਹੋਏ ਪਰ ਨਾਰੀ ਧੀ ਭੈਣ ਵਖਾਣੇ ਦੇ ਸਿਧਾਂਤ ਨੂੰ ਭੁੱਲ ਜਾਏ, ਥਾਂ ਥਾਂ ਤੇ ਧੱਕੇ ਖਾਣ ਦਾ ਆਦੀ ਹੋ ਜਾਏ, ਜਿਹੜਾ ਬੰਦਾ ਵੇਸ਼ਵਾ ਗਾਮੀ ਹੋ ਜਾਏ, ਕਹਿੰਦੇ ਉਹ ਵੀ ਨਹੀਂ ਹੱਟਦਾ। ਜ਼ੋਰ ਲਾ ਲਓ, ਵੇਸ਼ਵਾ ਰੱਬ ਵਿਰਥਾ ਭਏ ਮਨ ਮੇ ਨਾ ਸ਼ੰਕਾ ਮਾਨੈ, ਜਵਾਰੀ ਨਾ ਸਰਬੰਸ ਹਾਰੈ ਸੈ ਠਗਤ ਹੈ। ਕਹਿੰਦੇ ਜਵਾਰੀ ਪੱਕਾ ਜਵਾਰੀ ਸਭ ਕੁਝ ਭਾਵੇਂ ਦਾਅ ਤੇ ਲੱਗ ਜਾਏ, ਕਹਿੰਦੇ ਜੂਆ ਖੇਡਣਾ ਨਹੀਂ ਛੱਡ ਸਕਦਾ। ਅਦਮ ਅਸਾਦ ਸੰਗ ਛੱਡ ਕਰਨਾ ਅੰਗੀਕਾਰ। ਕਹਿੰਦੇ ਮਾੜੇ ਬੰਦੇ ਮਾੜੇ ਸੁਭਾਅ ਨਹੀਂ ਛੱਡਦੇ, ਗੁਰਸਿੱਖ ਸਾਧ ਸੰਗ ਛੱਡ ਕਿਉਂ ਸਕਤ ਹੈ। ਕਹਿੰਦੇ ਪੱਕਾ ਗੁਰੂ ਦਾ ਸਿੱਖ ਜਿਹਨੂੰ ਅਮਲ ਲੱਗਾ ਹੋਵੇ, ਉਹ ਸਾਧ ਸੰਗਤ ਕਿਵੇਂ ਛੱਡ ਦੇਵੇ। ਆਖੋ ਸਾਧਨਾ, ਉਹ ਪੱਕਾ ਜਿਹੜਾ ਸਤਸੰਗੀ ਹੈ, ਜਿਹੜਾ ਜਾਂਦਾ ਉਹਨੂੰ ਲੋਕੀ ਕਹਿੰਦੇ ਕੀ ਕਰਨ ਚੱਲਿਆ, ਉਹ ਆਖੇ ਅਮਲੀ ਜਿਵੇਂ ਅਮਲ ਨਹੀਂ ਛੱਡਦਾ, ਸਾਨੂੰ ਏਦਾਂ ਅਮਲ ਹੈ ਨਹੀਂ ਛੱਡ ਸਕਦੇ। ਜਿਹਨਾਂ ਨੂੰ ਸੁਭਾਅ ਬਣਿਆ ਹੋਵੇ ਪੱਕੇ ਨਹੀਂ ਛੱਡਦੇ, ਕੱਚੇ ਜਿਹੜੇ ਨੇ ਬੜੀ ਛੇਤੀ ਡੋਲ ਜਾਂਦੇ ਆ, ਬੜੀ ਖੇਤੀ, ਮਾੜਾ ਜਿਹਾ ਕਿਸੇ ਨੇ ਕੁਛ ਕਹਿਤਾ ਛੱਡੋ ਜੀ, ਅਸੀਂ ਕੀ ਲੈਣਾ ਹੈ, ਪਰ ਪੱਕਾ ਨਹੀਂ ਛੱਡਦਾ ਕਦੀ। ਇਹ ਦੋਵੇਂ ਪਤੀ ਪਤਨੀ ਵਾਪਸ ਆਏ, ਗਏ ਰੰਗ ਹੋਰ ਸੀ ਤੇ ਮੁੜੇ ਰੰਗ ਹੋਰ ਹੈ। ਹੁਣ ਇਹ ਜਦੋਂ ਵੇਖਿਆ ਵੀ ਜਿੱਦਾਂ ਦੀ ਆਪ ਆਈ ਸੀ, ਨਾ ਇਹ ਪੀਰਾਂ ਫਕੀਰਾਂ ਦੇ ਥਾਂ ਥਾਂ ਤੇ ਮੱਥੇ ਨਹੀਂ ਸੀ ਟੇਕਦੀ, ਹੁਣ ਇਹ ਵੀ ਨਹੀਂ ਟੇਕਦਾ, ਉਹ ਵੀ ਪੱਕਾ ਗੁਰੂ ਦਾ ਸਿੱਖ ਬਣ ਗਿਆ। ਕਹਿੰਦੇ ਫਲਾਣੇ ਥਾਂ ਤੇ ਜਾਣਾ ਹੈ, ਉੱਥੇ ਰੋਡ ਚੜ੍ਹਾਉਣਾ ਹੈ, ਉਹ ਕਹਿੰਦਾ ਇਹ ਸਿਰ ਹੈ ਅਮਾਨ ਸਤਿਗੁਰ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ, ਇਹ ਦਿਲ ਹੈ ਅਮਾਨਤ ਸਤਿਗੁਰ ਦੀ, ਦਰ ਦਰ ਤੇ ਲਗਾਇਆ ਨਹੀਂ ਜਾਂਦਾ। ਜਿਸੇ ਦੇਖ ਕਰ ਸਰ ਝੁਕ ਨਾ ਜਾਏ, ਉਸੇ ਦਰ ਨਹੀਂ ਕਹਤੇ, ਜੋ ਦਰ ਦਰ ਤੇ ਝੁਕਦਾ ਹੈ ਉਸੇ ਸਰ ਨਹੀਂ ਕਹਤੇ। ਬੜੀਆਂ ਕਬਰਾਂ ਏਦਾਂ ਦੀਆਂ ਵੇ, ਇਹ ਵੀ ਨੀ ਪਤਾ ਵੀ ਹੈ ਕਿਹਦੀ, ਮੱਥਾ ਟੇਕ ਦਿੰਦੇ ਆ, ਵੱਡੇ ਟੇਕਦੇ ਸੀ, ਆਪਾਂ ਵੀ ਟੇਕਦੇ ਹੋ। ਪਰ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਸਮਝੋ, ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਬੋਲਦਿਆਂ ਨੂੰ ਸੁਣੋਗੇ, ਆਪਣੇ ਆਪ ਸਿਰ ਚੁੱਕੇਗਾ, ਸਤਿਗੁਰੂ ਇੱਥੇ ਸਿੱਖਿਆ, ਆਹ ਗੱਲ ਤੇ ਸੁਣੀਓ ਹੀ ਨਹੀਂ ਸੀ ਕਿਸੇ ਤੋਂ, ਆਖੋ ਸਤਨਾ, ਉਦੋਂ ਸਿਰ ਚੁੱਕੇਗਾ ਆਪਣੇ ਆਪ, ਫਿਰ ਅੰਦਰੋਂ ਚੁੱਕੇਗਾ ਸਿਰ। ਉਹਨਾਂ ਕਬਰਾਂ ਨੂੰ ਮੱਥੇ ਟੇਕੀ ਜਾਂਦੀ, ਜਿਹਨਾਂ ਪਤਾ ਹੀ ਨਹੀਂ ਕਦੋਂ ਦੀਆਂ ਨੇ, ਹੈ ਕਿਹਦੀ, ਪਰ ਝੁਕੀ ਜਾਂਦੇ ਆ, ਦੁਨੀਆਂ ਲੱਗੀ ਆਪਾਂ ਵੀ ਲੱਗ ਜਾਓ। ਹੁਣ ਇਹ ਦੋਵੇਂ ਜਣੇ ਹੱਟ ਗਏ, ਕਹਿੰਦੇ ਆਪਾਂ ਨਹੀਂ ਜਾਣਾ ਕਿਤੇ, ਉਹ ਜਦੋਂ ਕਹਿੰਦੇ ਮੱਥਾ ਨਹੀਂ ਟੇਕਣਾ ਤੇ ਪਰਿਵਾਰ ਵਾਲੇ ਵਿਰੁੱਧ ਹੋ ਗਏ। ਪਰਿਵਾਰ ਵਾਲੇ ਕਹਿੰਦੇ ਵੀ ਜੇ ਤੇ ਮੱਥਾ ਟੇਕਣਾ ਤੇ ਠੀਕ ਹੈ, ਨਹੀਂ ਤੇ ਪਿੰਡ ਵਾਲੇ ਕਹਿੰਦੇ ਨੇ ਵੀ ਤੁਹਾਨੂੰ ਅੱਜ ਕਰ ਦੇਣਾ ਹੈ, ਤੁਹਾਡੇ ਨਾਲ ਸਾਂਝ ਨਹੀਂ ਰੱਖਣੀ ਕੋਈ। ਇਹ ਦੋਵੇਂ ਆਖਣ ਲੱਗੇ ਸਾਂਝ ਰੱਖਣੀ ਹੈ, ਰੱਖੋ, ਨਹੀਂ ਰੱਖਣੀ ਨਾ ਰੱਖੋ, ਪਰ ਅਸੀਂ ਗੁਰੂ ਦਾ ਲੜ ਨਹੀਂ ਛੱਡ ਸਕਦੇ। ਮੂੰਹ ਲਾਲਣ ਸਿਉਂ ਪ੍ਰੀਤ ਬਣੀ, ਤੋਰੀ ਨਾ ਟੁੱਟੈ ਥੋੜੀ ਨਾ ਟੁੱਟੈ, ਐਸੀ ਮਾਧੋ ਖਿੱਚ ਤਣੀ, ਖਿੱਚ ਕੇ ਤਣੀ ਹੋਈ ਪ੍ਰੀਤ ਹੈ, ਟੁੱਟ ਨਹੀਂ ਸਕਦੀ। ਰੋਟੀ ਅੱਡ ਕਰ ਦਿੱਤੀ, ਥੋੜੀ ਜੀ ਜ਼ਮੀਨ ਦਿੱਤੀ, ਥੋੜੀ ਜੀ ਜ਼ਮੀਨ ਅੱਡ ਹੋ ਗਏ,
کہتے کوئی نہیں غریبی بھی ہے تو ٹائم پاس کر لیں گے چھپری چ رہ لیں گے کوئی نہیں بنتا نہ بنے سدگرو تو ہے نہیں سڈے کوئی گل نہیں ہوں ویکو سال بعد گھر پتر ہویا پتر ہویا تے نا رکھیا پلہ پلہ نا رکھیا ہوگا اجے بچہ ایک سال کا ہوا سی تے بی بی دے گھر والا چڑھائی کر گیا ہوں رہ گئی کلی پنڈ سارا ایک پاسے وہ کلی ایک پاسے ودوا گھر والا سر تے نہیں پنڈ والے سارے ورودھ نے سس سہرا ورودھ نے رشتے دار ورودھ نے پر کمر کسا کر لیا آپ ہلوایا کرے کھیتوں میں آپ کام کیتا تے اپنے بچے نو سکھیا دینی پترا آپ گرو دے سکھ ہاں نکے جے نو بچپن تو ایداں دی سکھیا دتی بچہ وڈا ہویا ایک دن اپنی ماں نو کہندا بیبے ساریاں دے پیر انہاں دے گھر آندے آ کدے کوئی کتے جاندا کوئی کتے جاندا اپنے سدگرو نہیں کدی آئے آخر لگی پترا جے تیری شردا تے آؤ گے ادو گرو ارجن دیو تو بعد چھویں پاتشاہ گدی تے بہ گئے کہ مہاراج آؤ گے آخر لگا ماں دھن گرو ہر گوبند سچے پاتشاہ آؤ گے آپ بےنتی کریے جا کے کہتے جی جا کے کہنا پیا پھر کا گرو ہویا وہ آپ آؤ گے بس ارداس کریا کر روز مہاراج کو یاد کریا کر اس ویلے وہ پلہ ارداس کرتا رہتا ہے ماں لگتے کہہو جہ نے کہ سیس سے کڑگی ہوئے گی اچا قد مہاراج کا ستویں چھویں پاتشاہ کے بستر بھائی کی ڈرولی پے ہے بھائی کی ڈرولی موگے کے کول ہے اتنے مرد بستر نے ستگران کا چولا تو چولہے کی جیڑی باجو ہے نا باہ جیڑی آپ آم باجو پانے ہیں نا آپ یہ بائی انچ کی ہوں جہاں بندہ تھوڑا جا لمبے کٹتا ہے وہ 23 انچ لمبی ہوں باہ لمبائی بہت ہی ہوئے گی تو 24 انچ کی لمبائی ہوئے گی باہ کی باہ کی 24 انچ پر ستگرو سچے پاتشاہ کا چولا پیا ہے بھائی کی ڈرولی 42 انچ لمبی باہ ہے مہاراج کے چولہے سے وہ بنتی کی تھی 42 انچ آم بندے تو ڈبل بڑھ جاتی ہے دسیا مہاراج اچھا لمبا کد ہے بہت سونے نے فیس سے کلگی ہوئے گی آن کے پریم کرنا ہے تو ضرور آن ہوں یاد کرتا ہے تو ماں نے آخیا پترا سما تھوڑا ہوتا ہے انہوں کو کالی کالی آن گے تو چلے جان گے متھا ٹیک نہیں خالی ہاتھ نہ جان نہیں متھا ٹیک نہیں ان ایک ٹکا پلے نال بن لیا انہیں آخیا پترا کچھ شکا بھی نہیں گڑ گڑ کی پہلی پلے نال بن لئی کئی اتہاسکار نے لکھیا بھی پلا یہ نا ہی تا پی گیا سی بھی ستگران نو شکان لئی انہیں گڑ کی روڑی پلے نال بن کے رکھتا سی لوکی پلا ہی لگ کے کہن بھی پلا ہے کملا آ گڑ کی روڑی بنی پھرتا ہے ایدا آن لگے نے ستگرو ایدا آن لگے نے پر روز کھیتوں کام کرتا دوپہرے چونکڑا مار کے بہ جایا کرے کھیت ہی اکھان بند کر لیا کرے تے یاد کریا کرے سچے پاتشاہ کدوں آؤ گے کدوں درشن دیو گے اندر جنہ دے پریم ہووے نا بھائی دل ہو محبت جن صحیح سچیا انہاں تے کرپا ایک دن ضرور ہوندی ہے اندروں جڑے جڑے ہوئے ہیں اندروں لگن لگی ہوئی ہے جنہ نو جڑے اندروں جنہ دے فقیری ہے بھاویں کپڑے جنہ دے مرضی پاؤندے نے پینٹ شرٹ پان کرتا پجامہ پان گھر چ رہن بچے پالن پر منو فقیر ہون منو فقیری ہوے انہاں تے سدا ہی کرپا ہوندی ہے منان

ਯਾਦ ਕਰਦਾ ਮਹਾਰਾਜ ਕਿਰਪਾ ਕਰੋ। ਇੱਕ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਅੰਮ੍ਰਿਤਸਰ ਤੋਂ 25-30 ਸੇਵਾਦਾਰਾਂ ਨੂੰ ਨਾਲ ਲੈ ਕੇ ਬਤਾਲੇ ਪਿੰਡ ਵਿੱਚ ਆਏ। ਸੇਵਾਦਾਰਾਂ ਨੂੰ ਨਾਲ ਲੈ ਕੇ ਬਤਾਲੇ ਆਏ ਤੇ ਬਤਾਲੇ ਦੇ ਲੋਕਾਂ ਨੇ ਸਤਿਗੁਰ ਤੋਂ ਨਮਸਕਾਰ ਨਹੀਂ ਕੀਤੀ, ਕਿਉਂਕਿ ਸਾਰੇ ਹੀ ਮਨ ਮਤੀਏ ਸਨ। ਕੋਈ ਨਹੀਂ ਸੀ ਜਿਹੜਾ ਮਨ ਦੇ ਚਰਨਾਂ 'ਚ ਜੁੜਿਆ ਹੋਇਆ ਹੋਵੇ। ਕਿਸੇ ਨੇ ਮੱਥਾ ਨਹੀਂ ਟੇਕਿਆ। ਮਹਾਰਾਜ ਫਿਰ ਚੱਲਦੇ ਚੱਲਦੇ ਖੇਤ ਗਏ ਜਿੱਥੇ ਪੱਲਾ ਬੈਠਾ ਸੀ। ਉੱਥੇ ਜਦੋਂ ਮਹਾਰਾਜ ਗਏ, ਭਾਈ ਪੱਲੇ ਨੂੰ ਮਹਾਰਾਜ ਜਾ ਕੇ ਕਹਿੰਦੇ, ਪੱਲਿਆ ਖੋਲ ਅੱਖਾਂ, ਅੱਖਾਂ ਬੰਦ ਕਰਕੇ ਬੈਠਾ, ਇਹਨਾਂ ਨਾਮ ਸੱਚੇ ਪਾਤਸ਼ਾਹ ਅੱਖਾਂ ਨਹੀਂ ਖੋਲਣੀ। ਮਹਾਰਾਜ ਕਹਿੰਦੇ, ਕਿਉਂ? ਇਹਨਾਂ ਅੱਖਾਂ ਬੰਦ ਕਰਦਾ ਤੇ ਦਿਸਦੇ ਹੋ, ਅੱਖਾਂ ਖੋਲਦਾ ਤੇ ਚਲੇ ਜਾਂਦੇ ਹੋ। ਕਿਉਂਕਿ ਉਹਨੂੰ ਰੋਜ਼ ਅੱਖਾਂ ਬੰਦ ਕਰਕੇ ਦਿਸਦੇ ਸੀ, ਪਰ ਜਿੱਦਾਂ ਦੀ ਮਾਂ ਨੇ ਦੱਸਿਆ ਉਵੇਂ ਹੀ ਵੇਖਦਾ ਸੀ, ਮੂਰਤ ਬਣਾ ਲੈਂਦਾ ਸੀ ਮਨ ਚ ਹਿਰਦੇ ਚ। ਮਹਾਰਾਜ ਕਹਿੰਦੇ, ਸੱਚ ਬਚਾਏ ਅੱਖਾਂ ਖੋਲ। ਜਦੋਂ ਕਹਿੰਦੇ ਭਾਈ ਪੱਲੇ ਨੇ ਅੱਖਾਂ ਖੋਲੀਆਂ, ਮਹਾਰਾਜ ਸਾਹਮਣੇ ਖਲੋਤੇ, ਛੇਤੀ ਮੱਥਾ ਟੇਕਿਆ ਮਹਾਰਾਜ ਦੇ ਚਰਨਾਂ ਦਾ, ਬੜਾ ਰੋਇਆ। ਕਹਿੰਦਾ, ਗਰੀਬ ਨੂੰ ਆ ਜਾਈ ਦੀ ਕਿਰਪਾ ਮੇਰੇ ਗਰੀਬ ਤੇ। ਟਕਾ ਰੱਖ ਕੇ ਮੱਥਾ ਟੇਕਿਆ, ਭੇਲੀ ਦਿੱਤੀ ਗੁੜ ਦੀ, ਲਓ ਮਹਾਰਾਜ ਖਾਓ ਗੁੜ। ਮਹਾਰਾਜ ਕਹਿੰਦੇ, ਮੱਥਾ ਟੇਕਦਾ ਟੇਕ ਦਿੱਤਾ, ਗੁੜ ਖਵਾ ਦਿੱਤਾ, ਨਵੇੜਾ ਲੱਗਾ ਕਰਨ, ਅਸੀਂ ਤੇ ਪ੍ਰਸ਼ਾਦਾ ਛਕਣ ਆਏ ਆ। ਕਹਿੰਦਾ, ਮਹਾਰਾਜ ਜੇ ਪ੍ਰਸ਼ਾਦਾ ਛਕਣਾ ਫਿਰ ਘਰ ਚੱਲੋ, ਮੇਰੀ ਮਾਂ ਬੜਾ ਪ੍ਰੇਮ ਕਰਦੀ ਤੁਹਾਨੂੰ, ਬੜੇ ਚਿਰ ਤੋਂ ਉਡੀਕਦੀ ਹੈ, ਫਿਰ ਤੇ ਘਰ ਚੱਲੋ। ਧੰਨ ਗੁਰੂ ਹਰਗੋਬਿੰਦ ਸਾਹਿਬ ਫਿਰ ਕਹਿੰਦੇ, ਚੱਲ ਲੱਗੇ ਲੱਗ ਘੋੜੇ ਤੇ, ਆਪ ਸੇਵਾਦਾਰ ਨਾਲ ਅੱਗੇ ਅੱਗੇ ਭੱਜਿਆ ਜਾਂਦਾ ਹੈ। ਕਿੰਨੀ ਖੁਸ਼ੀ ਹੋਈ ਹੋਣੀ ਹੈ, ਸਾਰੀ ਦੁਨੀਆ ਨਾਲ ਜਿੰਨਾ ਪਿੱਛੇ ਲੜਦੇ ਸੀ, ਅੱਜ ਮਹਾਰਾਜ ਆਪ ਆਏ ਚਰਨ ਪਾਣ, ਪੱਲੇ ਦੇ ਮਗਰ ਮਗਰ ਘੋੜੇ ਤੇ ਸਵਾਰ, ਬੜਾ ਖੁਸ਼ ਹੈ। ਉਹ ਵੇਖੋ ਦੁਨੀਆ ਵਾਲਿਓ, ਮੇਰੇ ਸਤਿਗੁਰੂ ਆਏ, ਮੇਰੇ ਸਤਿਗੁਰੂ ਆਏ। ਭੱਜਿਆ ਜਾਂਦਾ ਅੱਗੇ ਅੱਗੇ, ਮਾਂ ਨੂੰ ਆਵਾਜ਼ਾਂ ਮਾਰਦਾ, ਮਾਂ ਆ

ਬਾਹਰ ਆ ਕੇ ਵੇਖ ਸਤਿਗੁਰੂ ਆਏ ਨੇ, ਇਹਨੇ ਪੁੱਤਰਾ ਮਜ਼ਾਕ ਨਾ ਕਰ, ਇਹਨਾਂ ਮਜ਼ਾਕ ਨਹੀਂ ਕਰਦਾ ਵੇਖ ਆ ਕੇ। ਜਦੋਂ ਬੂਹਾ ਖੋਲਿਆ ਛੇਵੇਂ ਪਾਤਸ਼ਾਹ ਖਲੋਤੇ, ਧੰਨ ਬੀਬੀ ਬੜਾ ਭੱਜ ਕੇ ਮੱਥਾ ਟੇਕਿਆ, ਜਿੰਨਾ ਪਿੱਛੇ ਸਾਰੀ ਜ਼ਿੰਦਗੀ ਘਰ ਵਾਲਾ ਚੜ੍ਹਾਈ ਕਰ ਗਿਆ, ਫਿਰ ਵੀ ਉਹਨੇ ਨਿਭਾਈ, ਅਰਦਾਸ ਕਰਦੀ ਰਹਿੰਦੀ ਸੀ, ਬੱਚਾ ਜੁੜਿਆ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਬਿਠਾਇਆ, ਜਿੱਦਾਂ ਦਾ ਆਸਣ ਸੀ ਲਾ ਦਿੱਤਾ, ਮਹਾਰਾਜ ਉਹਦੇ ਘਰ ਬੜੀ ਮੌਜ ਵਿੱਚ ਬੈਠੇ, ਚੌਂਕੜਾ ਮਾਰ ਕੇ ਬੈਠ ਗਏ, ਸਾਰੇ ਸੇਵਾਦਾਰ ਨੇੜੇ ਨੇ, ਸਤਿਗੁਰੂ ਗੁਰਮਤਿ ਦਾ ਉਪਦੇਸ਼ ਦੇ ਰਹੇ ਆ। ਥੋੜੇ ਸਮੇਂ ਬਾਅਦ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਜਦੋਂ ਅੰਦਰ ਗਈ, ਇੰਨਾ ਕੁ ਆਟਾ ਹੈ ਘਰ 'ਚ ਜਿਹਦੇ ਨਾਲ ਪੰਜ ਸੱਤ ਦਾ ਪ੍ਰਸ਼ਾਦਾ ਪੱਕ ਸਕਦਾ ਹੈ, ਥੋੜਾ ਸਵਾਇਆ ਹੈ। ਹੁਣ ਅਰਦਾਸ ਕੀਤੀ, ਮੇਰ ਕਰਨ ਸੱਚੇ ਪਾਤਸ਼ਾਹ, ਪਿੰਡ ਦੇ ਲੋਕੀ ਹੱਸਦੇ ਨੇ ਵੀ ਸਤਿਗੁਰੂ ਪ੍ਰਸ਼ਾਦਾ ਛਕਣ ਆਏ ਨੇ, ਆਟਾ ਇਹਨਾਂ ਘਰ ਹੋਣਾ ਨਹੀਂ, ਬੀਬੀ ਨੇ ਮੰਗਣ ਆਉਣਾ, ਆਪਾਂ ਇਹਨੂੰ ਆਟਾ ਦੇਣਾ ਨਹੀਂ, ਤੇ ਗੁਰੂ ਇਹਨਾਂ ਦਾ ਭੁੱਖਾ ਜਾਏਗਾ। ਸਾਰੇ ਪਿੰਡ ਵਾਲੇ ਵੇਖਣ ਲਈ, ਕੁਝ ਪਿੰਡ ਵਾਲੇ ਕੋਠਿਆਂ ਤੇ ਚੜ ਗਏ, ਵੇਖਾਂਗੇ ਕੀ ਬਣੇਗਾ, ਮਜ਼ਾਕ ਉਡਾਵਾਂਗੇ, ਇਹਨਾਂ ਦੇ ਆਪਣੇ ਖਾਣ ਜੋਗਾ ਆਟਾ ਨਹੀਂ, ਗੁਰੂ ਨੂੰ ਕਿੱਥੋਂ ਛਕਾ ਦੇਣਗੇ, ਤੇ ਕਿਵੇਂ ਪ੍ਰਸ਼ਾਦਾ ਛਕਾ ਦੇਣਗੇ, ਇੱਦਾਂ ਸੋਚਦੇ ਆ। ਤੇ ਸੰਗਤੇ, ਧੰਨ ਗੁਰੂ ਹਰ ਗੋਬਿੰਦ ਸੱਚੇ ਪਾਤਸ਼ਾਹ ਉਸ ਵੇਲੇ ਬੀਬੀ ਨੂੰ ਕਹਿੰਦੇ, ਬੀਬੀ ਜਿੰਨਾ ਕਾਟਾ ਹੈ ਗੁੰਨ ਲੈ, ਪਾ ਕੇ ਕੱਪੜਾ ਅਰਦਾਸ ਕਰੀ ਚੱਲ, ਇਹ ਗੁਰੂ ਦੇ ਸਿੱਖ ਦੀ ਰਸੋਈ ਹੈ, ਇਹ ਗੁਰੂ ਦਾ ਹੀ ਲੰਗਰ ਹੈ, ਲੰਗਰ 'ਚ ਕਦੇ ਟੋਟ ਨਹੀਂ ਆਉਂਦੀ। ਕਦੇ ਟੋਟ ਨਹੀਂ ਆਉਂਦੀ, ਤੂੰ ਪ੍ਰਸ਼ਾਦਾ ਬਣਾਈ ਚੱਲ। ਤੇ ਸੰਗਤੇ ਕਹਿੰਦੇ, ਜਿੰਨਾ ਕੁ ਸੀ ਆਟਾ ਗੁੰਨਿਆ, ਪ੍ਰਸ਼ਾਦਾ ਬਣਾਉਣ ਲੱਗ ਪਈ, ਨਾਲੇ ਪ੍ਰਸ਼ਾਦਾ ਬਣਾਵੇ, ਨਾਲੇ ਸਤਿਗੁਰੂ ਨੂੰ ਯਾਦ ਕਰੇ, ਵਾਹਿਗੁਰੂ ਵਾਹਿਗੁਰੂ ਕਰੇ, ਪਿਆਰ ਵਿੱਚ ਪਤਾ ਹੀ ਨਹੀਂ ਲੱਗਦਾ। ਹੁਣ ਪ੍ਰਸ਼ਾਦਾ ਥਾਲ ਪਰੋਸਿਆ ਤੇ ਮਹਾਰਾਜ ਅੱਗੇ ਲਿਆ ਧਰਿਆ, ਲਓ ਸਤਿਗੁਰੂ ਛਕੋ। ਮਹਾਰਾਜ ਕਹਿੰਦੇ, ਪਹਿਲਾਂ ਸੰਗਤ ਨੂੰ ਛਕਾਓ, ਜਿਹੜੇ ਕੋਠਿਆਂ ਤੇ ਚੜੇ ਨੇ, ਸਤਿਗੁਰਾਂ ਨੇ ਆਵਾਜ਼ ਮਾਰੀ, ਕਹਿੰਦੇ ਭਾਈ ਕੋਠਿਆਂ ਤੇ ਨਾ ਬੈਠੋ, ਥੱਲੇ ਆਓ, ਆ ਜਾਓ, ਸਿੱਖ ਦੇ ਘਰ ਗੁਰੂ ਨਾਨਕ ਦਾ ਲੰਗਰ ਚੱਲਦਾ, ਤੁਸੀਂ ਵੀ ਛਕੋ ਆ ਕੇ। ਆ ਗਏ ਮੀਡੀਆ ਪਾ ਕੇ ਹੱਸਦੇ ਨੇ, ਕਹਿੰਦੇ ਸਾਨੂੰ ਸੱਦ ਰਹੇ ਨੇ, ਪ੍ਰਸ਼ਾਦਾ ਤੇ ਇਹਨਾਂ ਨੂੰ ਆਪ ਨੂੰ ਨੀ ਮਿਲਣਾ। ਸਾਰੇ ਆ ਕੇ ਬਹਿ ਗਏ, ਤਮਾਸ਼ਬੀਨ ਲੋਕ ਹੁੰਦੇ ਆ, ਤਮਾਸ਼ਾ ਵੇਖਣ ਵਾਲੇ, ਕਈਆਂ ਤੋਂ ਬੜੀ ਭੈੜੀ ਆਦਤ ਹੈ, ਕਿਸੇ ਦਾ ਮਾੜਾ ਜਿਹਾ ਕੋਈ ਹੋਵੇ ਨਾ, ਮੂੰਹ ਜੋੜ ਜੋੜ ਗੱਲਾਂ ਕਰਨਗੇ, ਫਲਾਣੇ ਦਾ ਮੁੰਡਾ ਇੱਦਾਂ ਦਾ ਸੁਣਿਆ, ਫਲਾਣੇ ਦੀ ਧੀ ਇੱਦਾਂ ਦੀ, ਫਲਾਣੇ ਦੀ ਗੱਲ ਸੁਣੀ ਹੈ, ਇੱਦਾਂ ਕਹਿਣਗੇ। ਪਰ ਕਦੇ ਉੱਚਾ ਨਾ ਬੋਲੋ, ਕਦੇ ਇੱਦਾਂ ਨਾ ਆਖੋ, ਫਲਾਣੇ ਦੀ ਧੀ, ਫਲਾਣੇ ਦਾ ਪੁੱਤਰ, ਗੁਰੂ ਦਾ ਸਿੱਖ ਤੇ ਗੁਰੂ ਤੇ ਮਾਪੇ, ਇਹ ਤਿੰਨ ਹੀ ਨੇ ਜਿਹੜੇ ਪੜਦੇ ਪਾਉਂਦੇ ਨੇ। ਜਾਂ ਤੇ ਗੁਰੂ ਪੜਦੇ ਕੱਢਦਾ, ਨਿਰਗੁਣ ਰਾਖ ਲਈਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਈਆ ਮੋਏ ਪਾਪੀ, ਪੜਦਾ ਸਤਿਗੁਰੂ ਪੜਦੇ ਪਾਉਂਦਾ, ਸਤਿਗੁਰੂ ਸਾਰੇ ਔਗਣਾਂ ਤੇ ਪੜਦੇ ਪਾ ਦਿੰਦਾ। ਤੁਸੀਂ ਸਤਿਗੁਰ ਦੀ ਸਿੱਖੀ ਘਰ ਲੈ ਆਓ, ਜਿੰਨੇ ਪਾਪ ਪਹਿਲਾਂ ਕੀਤੇ ਨੇ, ਸ਼ਰਾਬਾਂ ਪੀਤੀਆਂ, ਮਾੜੇ ਕੰਮ ਕੀਤੇ, ਅੱਜ ਤੋਂ ਪੜਦਾ ਪਾਤਾ ਸਤਿਗੁਰਾਂ ਨੇ, ਉਹੀ ਪਿੰਡ ਹੈ, ਪਿੰਡ ਸਤਿਕਾਰ ਹੋਣਾ ਸ਼ੁਰੂ ਹੋ ਜਾਏਗਾ, ਰਿਸ਼ਤੇਦਾਰਾਂ ਦਾ ਸਤਿਕਾਰ ਹੋਣਾ ਸ਼ੁਰੂ ਹੋ ਜਾਏਗਾ, ਬੱਚਿਆਂ ਦੇ ਘਰਾਂ ਦੀ ਸਤਿਕਾਰ ਕਰਨ ਲੱਗ ਜਾਏਗੀ, ਕਿਉਂਕਿ ਪੜਦਾ ਪੈ ਗਿਆ ਨਾ, ਹੁਣ ਸਤਿਗੁਰਾਂ ਨੇ ਪੜਦਾ ਪਾਤਾ। ਸਾਰੀ ਉਮਰ 20 ਸਾਲ, 30 ਸਾਲ, 50 ਸਾਲ ਭੇੜੇ ਲੰਘੇ, ਅੱਜ ਤੋਂ ਹੀ ਪੜਦਾ ਪੈ ਜਾਏਗਾ, ਗੁਰੂ ਪੜਦੇ ਪਾਉਂਦਾ ਹੈ, ਮਾਪੇ ਪੜਦੇ ਕੱਢਦੇ ਨੇ, ਹਮੇਸ਼ਾ ਕਹਿਣਗੇ ਮੇਰੇ ਬੱਚੇ ਦੀ ਗੱਲ ਹੋ ਗਈ ਹੈ, ਘਰ ਚ ਰਵੇ ਬਾਹਰ ਨਾ ਪਤਾ ਲੱਗੇ, ਮਾਂ ਪਿਓ ਪੜਦੇ ਪਾਉਂਦੇ ਨੇ, ਤੇ ਤੀਜਾ ਗੁਰੂ ਦਾ ਸਿੱਖ ਪੜਦੇ ਪਾਉਂਦਾ ਹੈ, ਤੇ ਜਿਹੜਾ ਪੜਦੇ ਤੇ ਭੇੜਦਾ ਹੈ ਉਹ ਸਿੱਖ ਨਹੀਂ ਹੋ ਸਕਦਾ, ਸਿੱਖ ਵੀ ਪੜਦੇ ਪਾਏਗਾ। ਆਪਾਂ ਕਹਿੰਦੇ ਹਾਂ ਨਾ, ਜਿੰਨਾ ਵੇਖ ਕੇ ਅਣਦਿਸ ਕੀਤਾ, ਕਹਿੰਦੇ ਹਾਂ ਰੋਜ਼ ਅਰਦਾਸ ਵਿੱਚ

ਕੜਿਆ ਫਲਾਣੇ ਦੀ ਧੀ ਦੀ ਆਹ ਗੱਲ ਹੈ ਉਹ ਯਾਦ ਰੱਖੋ ਪਿਆਰਿਓ ਜਿੰਨਾ ਨਿੱਕੀਆਂ ਨਿੱਕੀਆਂ ਨੂੰ ਗੋਦੀਆਂ 'ਚ ਚੁੱਕੀ ਫਿਰਦੇ ਆ ਕੋਈ ਪਤਾ ਨਹੀਂ ਵੱਡੇ ਹੋ ਕੇ ਇਹਨਾਂ ਨੇ ਕਿੱਦਾਂ ਨੇ ਨਿਕਲਣਾ ਹੈ ਕਦੇ ਉੱਚਾ ਨਾ ਬੋਲੋ ਬੀਜਿਆ ਸਾਹਮਣੇ ਆ ਜਾਂਦਾ ਹੈ ਇਹ ਸਵਾਲ ਨਹੀਂ ਹੋਣਾ ਚਾਹੀਦਾ ਤਮਾਸ਼ਬੀਨ ਲੋਕ ਹੁੰਦੇ ਆ ਤਮਾਸ਼ਾ ਵੇਖਣ ਵਾਲੇ ਫਲਾਣੇ ਦੇ ਇੱਦਾਂ ਹੋਇਆ ਫਲਾਣੇ ਦੇ ਇੱਦਾਂ ਹੋਇਆ ਕੋਈ ਪਤਾ ਨਹੀਂ ਕੱਲ ਸਾਡੇ ਨਾਲ ਕਿਆ ਹੋਏਗਾ ਸਾਡੇ ਤੇ ਕਿੰਨਾ ਦਾ ਸਮਾਂ ਆਏਗਾ ਕੱਲ ਨੂੰ ਕੋਈ ਪਤਾ ਨਹੀਂ ਕਦੇ ਉੱਚਾ ਨਾ ਬੋਲੋ ਸਿਆਣੇ ਕਹਿੰਦੇ ਨੇ ਉੱਚਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਕਹਿੰਦੇ ਡਰੀਏ ਰੱਬ ਤੋਂ ਮਾਨ ਨਾ ਕਰੀਏ ਕਦੀ ਉੱਚਾ ਨਾ ਬੋਲੀ ਉਹ ਲੋਕੀ ਵੇਖਣ ਵਾਸਤੇ ਆ ਕੇ ਬਹਿ ਗਏ ਸਾਰੇ ਇੱਦਾਂ ਬੈਠ ਗਏ ਕਿ ਕੀ ਬਣੇਗਾ ਉਹ ਪ੍ਰਸ਼ਾਦਾ ਬਣਾ ਰਹੀ ਹੈ ਪ੍ਰਸ਼ਾਦਾ ਬਣਾਇਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਲਿਆਂਦਾ ਥਾਲਾ ਪਰੋਸ ਕੇ ਮਹਾਰਾਜ ਛਕੋ ਮਹਾਰਾਜ ਕਹਿੰਦੇ ਪਹਿਲਾਂ ਪਿੰਡ ਵਾਲਿਆਂ ਨੂੰ ਛਕਾਓ ਆਪਣੇ ਸਿੱਖਾਂ ਨੂੰ ਕਹਿੰਦੇ ਨੇ ਚੜ੍ਹਦੀ ਕਲਾ ਵਾਲੇ ਗੁਰਸਿੱਖਾਂ ਨੂੰ ਭਜਨ ਵਾਲਿਆਂ ਨੂੰ ਬੰਦਗੀ ਕਰਨ ਵਾਲਿਆਂ ਨੂੰ ਉੱਠੋ ਭਾਈ ਸਿੰਘੋ ਸਿੱਖੋ ਉੱਠੋ ਤੁਸੀਂ ਨਾਲ ਲੱਗੋ ਤੁਸੀਂ ਵਰਤਾਓ ਪ੍ਰਸ਼ਾਦਾ ਛਕਾਓ ਹੱਥ ਸੁੱਚੇ ਕਰਾਓ ਸਾਰਿਆਂ ਦੇ ਬੰਦਗੀ ਵਾਲਿਆਂ ਦੇ ਹੱਥਾਂ ਵਿੱਚ ਜਦੋਂ ਪ੍ਰਸ਼ਾਦਾ ਆਇਆ ਪ੍ਰਸ਼ਾਦਾ ਛਕਾਇਆ ਗੁਰੂ ਕਾ ਲੰਗਰ ਬਾਣੀ ਪੜ੍ਹਨ ਵਾਲੀ ਬੀਬੀ ਨੇ ਬਣਾਇਆ ਸੇਵਕਾਂ ਨੇ ਹੱਥ ਪ੍ਰਸ਼ਾਦਾ ਛਕਾਉਣ ਤੋਂ ਬਾਅਦ ਸੁੱਚੇ ਕਰਾਏ ਸਤਿਗੁਰੂ ਦੇ ਚੜ੍ਹਦੀ ਕਲਾ ਵਾਲੇ ਸਿੱਖਾਂ ਨੇ ਜਿਨ੍ਹਾਂ ਜਿਨ੍ਹਾਂ ਦੇ ਹੱਥ ਸੁੱਚੇ ਕਰਾਏ ਮਨ ਵੀ ਨਾਲ ਹੀ ਧੋਤੇ ਬੰਦਗੀ ਵਾਲੇ ਜਿਹੜੇ ਗੁਰਸਿੱਖ ਨੇ ਨਾ ਜਿਨ੍ਹਾਂ ਦੇ ਮਨ ਸ਼ਾਂਤ ਹੁੰਦੇ ਆ ਉਹਨਾਂ ਕੋਲ ਬਹੀਏ ਤੇ ਸ਼ਾਂਤੀ ਮਿਲਦੀ ਹੈ ਮਨ ਨੂੰ ਠੰਡ ਪੈ ਜਾਂਦੀ ਹੈ ਕਈ ਬੰਦੇ ਏਦਾਂ ਦੀ ਭੈੜੀ ਬਿਰਤੀ ਦੇ ਹੁੰਦੇ ਨੇ ਉਹਨਾਂ ਦੇ ਅੰਦਰੋਂ ਉੱਠਣ ਵਾਲੇ ਭਾਵ ਏਦਾਂ ਦੇ ਆ ਉਹ ਸਾਡੇ ਸਾਹਮਣੇ ਆ ਜਾਣ ਨਾ ਵੀ ਕੁਝ ਬੋਲਣ ਤੇ ਸਾਡਾ ਦਿਲ ਦੁਖੀ ਹੋ ਜਾਂਦਾ ਤੜਫੜ ਲੱਗ ਜਾਂਦਾ ਮਨ ਉਹਦਾ ਕਾਰਨ ਕੀ ਹੁੰਦਾ ਉਹਨਾਂ ਦੇ ਅੰਦਰੋਂ ਏਦਾਂ ਦੀਆਂ ਵਾਈਬ੍ਰੇਸ਼ਨਸ ਨਿਕਲਦੀਆਂ ਨੇ ਏਦਾਂ ਦੀਆਂ ਤਰੰਗਾਂ ਨਿਕਲਦੀਆਂ ਨੇ ਉਹਨਾਂ ਦੇ ਕੋਲ ਵੀ ਜਾਈਏ ਨਾ ਕੋਲ ਵੀ ਜਾਈਏ ਤੇ ਆ ਮਨ ਨੂੰ ਮਹਿਸੂਸ ਹੋ ਜਾਂਦਾ ਹੈ ਉਹ ਬੰਦਗੀ ਵਾਲੇ ਗੁਰਸਿੱਖਾਂ ਨੇ ਜਦੋਂ ਹੱਥ ਸੁੱਚੇ ਕਰਾਏ ਭਾਈ ਸਾਲੋ ਜੀ ਦਾ ਜ਼ਿਕਰ ਆਉਂਦਾ ਇਤਿਹਾਸ ਵਿੱਚ ਭਾਈ ਸਾਲੋ ਬੜਾ ਚੜ ਉੱਥੇ ਇੱਕ ਅੰਮ੍ਰਿਤਸਰ ਚ ਫਕੀਰ ਸੀ ਰਿੱਧੀ ਸਿੱਧੀ ਉਹਦੇ ਕੋਲ ਏਦਾਂ ਦਾ ਖੇਡ ਸੀ ਜਾਦੂ ਜਿਵੇਂ ਹੁੰਦਾ ਹੈ ਉਹਦਾ ਇੱਕ ਕਮੰਡਲ ਸੀ ਉਹ ਕਮੰਡਲ ਲੋਕਾਂ ਘਰ ਲਜਾਇਆ ਕਰੇ ਲਓ ਜੀ ਇਹਦੇ ਵਿੱਚ ਭਿਕਸ਼ਾ ਪਾਓ ਜਦੋਂ ਲੋਕਾਂ ਨੇ ਪਾਉਣਾ ਉਹ ਭਰਦਾ ਹੀ ਨਹੀਂ ਸੀ ਕਮੰਡਲ ਉਹਦਾ ਜਿੰਨਾ ਮਰਜ਼ੀ ਪਾਈ ਜਾਓ ਕਮੰਡਲ ਖਾਲੀ ਉਹ ਭਰਦਾ ਨਹੀਂ ਸੀ ਲੋਕੀ ਫਿਰ ਉਹਨੂੰ ਮੱਥੇ ਟੇਕਦੇ ਸੀ ਵੀ ਕਰਾਮਾਤੀ ਹੈ ਉਹ ਹੰਕਾਰਿਆ ਹੋਇਆ ਆ ਗਿਆ ਗੁਰੂ ਨਾਨਕ ਦੇ ਘਰ ਗੁਰੂ ਰਾਮਦਾਸ ਦੇ ਲੰਗਰ ਚ ਬਹਿ ਕੇ ਆ ਕੇ ਕਹਿੰਦਾ ਅੱਜ ਗੁਰਦੁਆਰੇ ਵਾਲਿਆਂ ਨੂੰ ਵੀ ਨੀਵਾਂ ਕਰ ਦੇਣਾ ਹੈ ਜਿੰਨਾ ਲੰਗਰ ਹੈ ਸਾਰਾ ਪੈ ਜਾਣਾ ਮੇਰਾ ਕਮੰਡਲ ਹੀ ਨਹੀਂ ਭਰਨਾ ਜਾ ਕੇ ਲੰਗਰ 'ਚ ਬਹਿ ਗਿਆ ਲਾਂਗਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਤੇ ਉਹੀ ਬਾਬਾ ਇਹਦਾ ਤੇ ਕਮੰਡਲ ਨਹੀਂ ਭਰਦਾ ਹੁਣ ਕੀ ਬਣੇਗਾ ਹੁਣ ਪਤਾ ਹੀ ਸੀ ਵੀ ਸਾਡੀ ਤੇ ਇੰਨੀ ਕਮਾਈ ਵੀ ਇਹਦਾ ਮੁਕਾਬਲਾ ਕਿਵੇਂ ਕਰੀਏ ਫਿਰ ਭਾਈ ਸਾਲੋ ਕੋਲ ਗਏ ਭਾਈ ਸਾਲੋ ਝਾੜੂ ਲਾ ਰਿਹਾ ਸੀ ਕਹਿੰਦੇ ਭਾਈ ਸਾਹਿਬ ਜੀ ਲੰਗਰ ਚਾਹੋ ਉਹ ਆਉਂਦੇ ਨੇ ਮੇਰੀ ਤੇ ਝਾੜੂ ਦੀ ਡਿਊਟੀ ਹੈ ਮੈਂ ਤੇ ਨਹੀਂ ਜਾਣਾ ਕਹਿੰਦੇ ਜੀ ਹੁਣ ਤੁਹਾਡੀ ਲੰਗਰ 'ਚ ਲੋੜ ਹੈ ਉਹ ਆ ਗਿਆ ਬਹਿ ਗਿਆ ਆ ਕੇ ਉਹ ਬਾਬੇ ਨੂੰ ਉਹਦਾ ਕਮੰਡਲ ਹੀ ਨਹੀਂ ਭਰਦਾ ਕਿਸੇ ਤੋਂ ਤੁਸੀਂ ਆਓ ਕਹਿੰਦੇ ਸਤਿਗੁਰਾਂ ਨੂੰ ਕੀ ਕਹਿਣਾ ਇੰਨੀ ਕੁ ਗੱਲ ਪਿੱਛੇ ਤੁਸੀਂ ਆਓ ਫਿਰ ਉਸ ਵੇਲੇ ਭਾਈ ਸਾਲੋ ਪੰਜ ਸਲਾਨਾ ਕਰਕੇ ਆਏ ਬਲਕਿ ਚੁੱਕ ਲਈ ਚੌਲਾਂ ਦੀ ਚੌਲ ਵਰਤਾਂਦੇ ਵਰਤਾਂਦੇ ਜਦੋਂ ਉਹਦੇ ਕੋਲ ਆਏ ਨਾ ਲਓ ਬਈ ਚੌਲ ਉਹ ਕਹਿੰਦਾ ਜੀ ਇਹਦੇ ਨਾਲ ਨੀ ਗੱਲ ਬਣਨੀ ਜਿੰਨਾ ਤੇਰੇ ਕੋਲ ਹੈ ਸਾਰਾ ਹੀ ਲਿਆ ਮੇਰਾ ਕਮੰਡਲ ਨੀ ਭਰਨਾ ਬਾਲਜੀ ਨਾਲ ਦੇ ਨੂੰ ਫੜਾ ਤੀ ਭਾਈ ਸਾਲੋ ਨੇ ਬੁੱਕ ਭਰ ਲਿਆ ਕਹਿੰਦਾ ਇੰਨਾ ਕੀ ਪਵਾ ਲੈ ਇੰਨਾ ਕੀ ਪਵਾ ਪਹਿਲਾਂ ਇੱਕ ਬੁੱਕ ਚੌਲਾਂ ਦਾ ਭਰ ਕੇ ਜਦੋਂ ਏਦਾਂ ਕਮੰਡਲ ਦੇ ਉੱਤੇ ਛੱਡਿਆ ਪਾਇਆ ਕਮੰਡਲ ਚ ਉੱਪਰ ਤੱਕ

ਸਾਧੂ ਕਰਨਾ ਇਹਦੇ ਨਾਲ ਗੱਲ ਨਹੀਂ ਬਣੇਗੀ। ਇਸੇ ਤਰ੍ਹਾਂ ਸੰਗਤੇ ਗੁਰੂ ਦਿਆਂ ਸਿੱਖਾਂ ਨੇ ਜਿੰਨਾ ਜਿੰਨਾ ਦੇ ਹੱਥ ਸੁੱਚੇ ਕਰਾਏ ਮਨ ਵੀ ਨਾਲ ਹੀ ਸੁੱਚੇ ਹੋ ਗਏ, ਨਾਲੇ ਪ੍ਰਸ਼ਾਦਾ ਛੱਕ ਕੇ ਉੱਠੇ ਤੇ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਫਿਰ ਰੱਖੀ ਜਾਂਦੇ ਸੱਚੇ ਪਾਤਸ਼ਾਹ ਭੁੱਲ ਹੋ ਗਈ ਮਾਫ ਕਰ ਦਿਓ। ਵੇਖੋ ਸਤਿਗੁਰੂ ਇੰਨਾ ਆਪਣਿਆਂ ਸੇਵਕਾਂ ਦੇ ਪੜਦੇ ਕੱਢਦੇ ਆ, ਜਿੰਨੀਆਂ ਮਰਜ਼ੀ ਪਹਿਲਾਂ ਗਲਤੀਆਂ ਕੀਤੀਆਂ ਹੋਣ ਇੱਕ ਦਿਨ ਸਤਿਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ ਭਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ ਪਿਛਲਾ ਜਨਮ ਆਕਾਰ ਚ ਖੋਇਆ ਹਰ ਕੀ ਭਗਤ ਨਾ ਕੀਤੀ ਆਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਪਿੱਛੇ ਜਿਹੋ ਜਿਹਾ ਬੀਤ ਗਿਆ ਬੀਤ ਗਿਆ। ਜਦੋਂ ਬੰਦਾ ਇੱਕ ਵਾਰੀ ਆ ਕੇ ਆਪਣੇ ਗੁਨਾਹਾਂ ਤੋਂ ਤੌਬਾ ਕਰਦਾ ਹੈ ਸਤਿਗੁਰਾਂ ਦੇ ਚਰਨਾਂ 'ਚ ਜੁੜਦਾ ਹੈ ਸਭ ਕੁਝ ਮਾਫ਼ ਹੋ ਜਾਂਦਾ ਹੈ। ਮਹਾਰਾਜ ਕਿਰਪਾ ਕਰਦੇ ਨੇ ਪਰ ਕੋਈ ਆਏ ਤੇ ਸਹੀ

ਹੈ ਮਿਹਰ ਤੁਸਾਂ ਦੀ ਸੰਗਤਾਂ ਤੇ, ਸੰਗਤ ਹੈ ਤੁਸਾਂ ਸਹਾਰੇ ਦੀ, ਤੁਸੀਂ ਹਾਜ਼ਰ ਨਾਜ਼ਰ ਸਤਿਗੁਰ ਹੋ ਸਾਡੇ ਗੁਰੂ ਗ੍ਰੰਥ ਪਿਆਰੇ ਦੀ। ਆਓ ਗੁਰਮੁਖੋ, ਕੱਲ ਨੂੰ ਵੀ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ, ਪ੍ਰਬੰਧਕਾਂ ਕੋਲ ਆਪਣੇ ਨਾਮ ਦਰਜ ਕਰਾਓ। ਕੱਲ ਨੂੰ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ, ਨਾਨਕਸਰ ਸਾਹਿਬ ਸਾਰੀਆਂ ਸੰਗਤਾਂ ਨੇ ਦਰਸ਼ਨ ਕੀਤੇ ਨੇ। ਕੱਲ ਨੂੰ ਗੁਰਦੁਆਰਾ ਨਾਨਕਸਰ ਸਾਹਿਬ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ, ਨੇੜੇ ਹੀ ਹੈ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ, ਨਾਨਕਸਰ ਸਾਹਿਬ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰੋ। ਅੰਮ੍ਰਿਤ ਛਕ ਲਿਆ, ਉਦੋਂ ਤੋਂ ਸਿੰਘ ਖਾਲਸੇ ਬਣ ਗਏ, ਫਿਰ ਸਭ ਵਹਿਮ ਭਰਮ ਨਾਸ਼, ਚੜ੍ਹਦੀ ਕਲਾ ਵਾਲਾ ਜੀਵਨ ਫਿਰ ਬਣਦਾ ਹੈ। ਖੰਡੇ ਦੀ ਪੌਲ ਪ੍ਰਾਪਤ ਕਰਨੀ ਬੜੀ ਜ਼ਰੂਰੀ ਹੈ, ਅੰਮ੍ਰਿਤ ਛਕਣਾ ਜ਼ਰੂਰੀ। ਪਹਿਲੀ ਬੇਨਤੀ ਸੰਗਤਾਂ ਦੇ ਚਰਨਾਂ 'ਚ ਹੈ ਵੀ ਜਿੰਨਾ ਚਿਰ ਅਰਦਾਸ ਨਹੀਂ ਹੁੰਦੀ, ਹੁਕਮਨਾਮੇ ਨਹੀਂ ਹੁੰਦੇ, ਉਹਨਾਂ ਚਿਰ ਸਜੇ ਰਹੋ। ਜਿੱਥੇ ਇੰਨਾ ਚਿਰ ਬੈਠੇ ਹੋ, ਪੰਜਾਂ ਮਿੰਟਾਂ ਨਾਲ ਕੋਈ ਫਰਕ ਨਹੀਂ ਪੈਂਦਾ। ਪੰਜ ਸੱਤ ਮਿੰਟ ਬੈਠੋ ਬੈਠੋ, ਸਤਿਗੁਰੂ ਸੱਚੇ ਪਾਤਸ਼ਾਹ ਜਾਣਗੇ ਅੱਗੇ ਅੱਗੇ, ਫਿਰ ਸਾਰੀਆਂ ਸੰਗਤਾਂ ਨੇ ਚਾਲਾ ਪਾਉਣਾ, ਕਾਲ ਨਹੀਂ ਕਰਨੀ। ਜਿੱਥੇ ਇੰਨਾ ਚਿਰ ਬੈਠੇ ਹੋ, ਪੰਜ ਕੁ ਮਿੰਟ ਹੋਰ ਕਿਰਪਾ ਕਰ ਦਿਓ, ਸੱਜ ਜਾਓ। ਸਾਰੀ ਸੰਗਤ ਦਾ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਦੂਸਰੇ ਦਿਨ ਦਰਸ਼ਨ ਦਿੱਤੇ ਨੇ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ, ਉਹ ਮਨ ਬਣਾ ਲਓ, ਤਿਆਰੇ ਕਰੋ। ਕੱਲ ਦਾ ਲਾਸਟ ਦੀਵਾਨ ਰਹਿੰਦਾ ਹੈ, ਵੱਧ ਤੋਂ ਵੱਧ ਅੰਮ੍ਰਿਤ ਛਕ ਕੇ ਸਤਿਗੁਰ ਦੇ ਦਰ ਘਰ ਨਾਲ ਜੁੜੀਏ। ਸਨ ਮਹਾਰਾਜ ਬਾਬਾ

ਦੀ ਨੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਉਹਨਾਂ ਦੀਆਂ ਜਾਤਾਂ 'ਚ ਬੜੇ ਜੋੜ ਮੇਲੇ ਹੋਏ, ਹਰੇਕ ਜੋੜ ਮੇਲੇ 'ਤੇ ਅੰਮ੍ਰਿਤ ਸੰਚਾਰ ਹੋਇਆ। ਉਹ ਚਲੇ ਵੀ ਗਏ ਨੇ ਬਹਾਨੇ ਨਾਲ, ਉਹਨਾਂ ਦੀ ਯਾਦ ਦਾ ਬਹਾਨਾ ਬਣਿਆ, ਤੇ ਅੱਜ ਤੱਕ ਲੱਖਾਂ ਸੰਗਤਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਰਹੀਆਂ। ਸੰਤ ਬਾਬਾ ਅਤਰ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਨਹੀਂ, ਉਹ ਅੱਜ ਵੀ ਅੰਮ੍ਰਿਤ ਛਕਾ ਰਹੇ। ਉਹਨਾਂ ਦੀ ਯਾਦ ਬਹਾਨਾ ਬਣ ਰਹੀ ਹੈ, ਉਹਨਾਂ ਦੀ ਯਾਦ ਵਿੱਚ ਸਮਾਗਮ ਹੋ ਰਹੇ। ਸੋ ਕੱਲ੍ਹ ਨੂੰ ਇਸ ਨਾਨਕਸਰ ਸਾਹਿਬ ਟੀਮਾ ਸਾਹਿਬ ਦੀ ਧਰਤੀ ਉੱਤੇ ਕੱਲ੍ਹ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਜ਼ਰੂਰ 5 ਵਜੇ ਕੇਸੀ ਇਸ਼ਨਾਨ ਕਰਕੇ ਆਉਣ, ਨਵੇਂ ਬਸਤਰ ਪਾ ਲੈਣ, ਨਵੇਂ ਨਹੀਂ ਤੇ ਸੁੱਚੇ ਬਸਤਰ ਪਾ ਕੇ ਧੋਤੇ ਹੋਏ, 5 ਵਜੇ ਗੁਰਦੁਆਰਾ ਨਾਨਕ ਸਰ ਪਹੁੰਚਣ ਦੀ ਕਿਰਪਾਲਤਾ ਕਰਿਓ। ਵੱਧ ਤੋਂ ਵੱਧ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸੱਜ ਕੇ ਆਪਣਾ ਜੀਵਨ ਸਫਲ ਕਰੀਏ। ਮੈਂ ਅਰਜ਼ ਕੀਤੀ ਹੈ ਜਦੋਂ ਗੁਰੂ ਵਾਲੇ ਬਣ ਜਾਂਦੇ ਹਾਂ ਗੁਨਾਹਾਂ ਤੋਂ ਤੌਬਾ ਪੜਦਾ ਪੈ ਜਾਏਗਾ, ਅੱਗੇ ਤੋਂ ਨਹੀਂ ਕਰਨਾ, ਪਿਛਲਾ ਜੋ ਕੀਤਾ ਕੀਤਾ ਬਖਸ਼ਿਆ ਜਾਏਗਾ, ਅੱਗੇ ਤੋਂ ਫਿਰ ਜੀਵਨ ਬਦਲੇਗਾ। ਬੰਦਿਓ ਕਰੇ ਖੁਦਾ ਨਦਰ ਗੁਰੂ ਨਾਨਕ ਦੀ, ਆਪਣਾ ਲਏ ਬਣਾ ਨਦਰ ਗੁਰੂ ਨਾਨਕ ਦੀ। ਸਤਿਗੁਰ ਦੀ ਰਹਿਮਤ ਦੀ ਨਜ਼ਰ ਸਾਡੇ ਤੇ ਪਵੇ ਤੇ ਜੀਵਨ ਬਦਲੇ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ। ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਬਾਣੀ ਔਰ ਬਾਣੇ ਦੇ ਧਾਰਨੀ ਹੋਈਏ, ਸਿੰਘ ਸਜੀਏ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਤਾਂ ਹੀ ਗੱਲ ਬਣੇਗੀ। ਸਤਸੰਗ ਇਸ ਕਰਕੇ ਜਿਹੜੇ ਅੰਮ੍ਰਿਤਧਾਰੀ ਹਨ ਵਧਾਈ ਦੇ ਪਾਤਰ ਨੇ, ਜਿਨ੍ਹਾਂ ਨੇ ਛਕਿਆ ਸੀ ਕੋਈ ਭੁੱਲ ਗਲਤੀ ਕਰ ਬੈਠੇ ਆ ਟੁੱਟ ਗਏ ਨੇ, ਉਹ ਦੁਆਰਾ 5 ਪਿਆਰਿਆਂ ਸਾਹਮਣੇ ਪੇਸ਼ ਹੋ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਸਕਦੇ। ਵੱਧ ਤੋਂ ਵੱਧ ਮਨ ਬਣਾਓ, ਤਿਆਰੀਆਂ ਕਰੋ, ਸਿੰਘ ਸਜੋ, ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲ ਕਰੀਏ, ਆਵਾਗਮਨ ਦੇ ਚੱਕਰਾਂ 'ਚ ਬਚੀਏ। ਬਾਰ ਬਾਰ ਜੰਮਣਾ ਮਰਨਾ ਪੈਂਦਾ ਹੈ, ਜਿਹੜੇ ਦਰ ਸਤਿਗੁਰ ਦੇ ਦਰ ਘਰ ਨਾਲੋਂ ਟੁੱਟੇ ਹੋਏ ਨੇ, ਹੁਣ ਵੀ ਉਹ ਕੁੱਤਿਆਂ ਗੱਦਿਆਂ ਦੀਆਂ ਜੂਨਾਂ ਭੋਗ ਰਹੇ ਆ, ਉਸ ਤੋਂ ਬਾਅਦ ਵੀ ਜਿੱਦਾਂ ਦੇ ਬੰਦੇ ਦੇ ਵਿਚਾਰ ਹੁੰਦੇ ਨੇ ਉਦਾਂ ਦੀ ਫਿਰ ਉਹਨੂੰ ਜੂਨ ਵਿੱਚ ਜਾਣਾ ਪੈਂਦਾ। ਇਸ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਤਿਗੁਰ ਦੇ ਦਰ ਘਰ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੀਏ, ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਕੱਲ ਦਾ ਦੀਵਾਨ ਬਾਕੀ ਰਹਿੰਦਾ ਹੈ, ਵੱਧ ਚੜ ਕੇ ਪਹੁੰਚ ਕੇ ਸਾਰੀ ਸੰਗਤ ਨੇ ਦਰਸ਼ਨ ਦੇਣੇ ਨੇ, ਇੱਕੋ ਦੀਵਾਨ ਬਾਕੀ ਰਹਿੰਦਾ ਹੈ। ਅੱਜ ਵੀ ਪੂਰੇ 2.5 ਘੰਟੇ ਤੁਸੀਂ ਬੜੇ ਪਿਆਰ ਨਾਲ ਸਤਿਗੁਰ ਦੇ ਚਰਨਾਂ 'ਚ ਹਾਜ਼ਰੀ ਭਰੀ ਹੈ। ਕਈ ਜੋਜੂ ਵੀ ਪਹਿਲਾਂ ਦੇ 2-2 ਘੰਟੇ ਪਹਿਲਾਂ ਜਗ੍ਹਾ ਮੰਨ ਕੇ ਆ ਕੇ ਬੈਠੇ ਹੋਣਗੇ, ਉਹ ਵੇਖੋ 3-3, 4-4 ਘੰਟਿਆਂ ਦੇ ਇੱਥੇ ਸੰਗਤ ਵਿੱਚ ਬੈਠੇ ਆ, ਸਾਰੇ ਹੀ ਭਾਗਾਂ ਵਾਲੇ ਆ, ਮਰਦ ਨੇ ਆਪਣੇ ਚਰਨਾਂ 'ਚ ਬਿਠਾਇਆ, ਇੱਕੋ ਦੀਵਾਨ ਰਹਿੰਦਾ ਹੈ। ਵੱਧ ਚੜ ਕੇ ਪਹੁੰਚ ਕੇ ਮਰਦ ਚਰਨਾਂ 'ਚ ਹਾਜ਼ਰੀ ਭਰੀਏ, ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ ਜੁੜ ਕੇ ਹੁਕਮਨਾਮੇ ਸੁਣ ਕੇ ਜਾਣਾ ਹੈ। ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਉਹ ਸਤਿਗੁਰੂ ਜੀ ਨੂੰ ਆ ਕੇ ਨਮਸਕਾਰ ਕਰ ਲਓ, ਬਾਕੀ ਸਾਰੀ ਸੰਗਤ ਨੇ ਬੈਠੇ ਰਹਿਣਾ। ਜਿੰਨਾ ਚਿਰ ਮਹਾਰਾਜ ਇੱਥੇ ਨੇ ਉਹਨਾਂ ਚਿਰ ਨਹੀਂ ਜਾਣਾ, ਸਤਿਗੁਰੂ ਅੱਗੇ ਅੱਗੇ ਜਾਣਗੇ, ਬਾਅਦ ਵਿੱਚ ਸਾਰੀਆਂ ਸੰਗਤਾਂ ਨੇ ਆਪੋ ਆਪਣੇ ਘਰਾਂ ਨੂੰ ਚੱਲ ਪਾਉਣਾ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ 5 ਵਜੇ ਗੁਰਦੁਆਰਾ ਸਾਹਿਬ ਪਹੁੰਚ ਜਾਣ, ਸਾਰੀ ਸੰਗਤ ਗੱਜ ਕੇ ਨਮਸਕਾਰ ਬੋਲੋ। ਰਾਮ ਕਲੀ ਮਹੱਲਾ ਤੀਜ।

ਵਾਰੀ ਸਾਰੇ ਬੋਲੇ ਹੋ ਗੱਜ ਕੇ ਸੰਗਤ ਸਾਰੀ ਬੋਲੋ ਜਿੰਨੀ ਨਾਮ ਤੇ ਆਇਆ ਜਿੰਨੀ ਨਾਮ ਤੇ ਆਇਆ ਜਿੰਨੀ ਨਾਮ ਸੰਗਤ

0: ਸਾਰੀ ਸੰਗਤ ਜਿੰਨੀ ਨਾਮ ਤੇ ਆਇਆ, ਜਿੰਨੀ ਨਾਮ ਤੇ ਆਇਆ,
1: ਸਾਰੇ ਜਦੋਂ ਅੱਖਾਂ ਬੰਦ ਕਰਕੇ ਬੋਲਿਓ ਸਕਦੇ ਸਾਰੀ ਸੰਗਤ
0: ਧੰਨ ਰਸਨਾ ਧੰਨ ਰਸਨਾ ਰੱਜ ਕੇ ਸਾਰੀ ਸੰਗਤ ਅੱਖਾਂ ਬੰਦ ਕਰਕੇ ਗੋਦ ਪਾ ਦਿਓ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਇੱਕ ਪਾਸੇ ਸਾਰੇ ਸਿੰਘ ਬੋਲੋ, ਇੱਕ ਪਾਸੇ ਸਭ ਪੈਣਾ, ਮੇਰੇ ਨਾਲ ਰਲ ਕੇ ਸਾਰੇ ਸਿੰਘ ਫਿਰ ਪੈਣਾ।

రాజకీయ సింగు సంగతి బోల్లే అక్కడు

ਅੱਖਾਂ ਬੰਦ ਰੱਖਿਓ, ਯਾਦ ਕਰਿਓ ਸਤਿਗੁਰ ਨੂੰ ਸੰਤ ਮਹਾਰਾਜ ਨੂੰ।

ਭੋਗ ਨਹੀਂ ਪੈਣਾ ਚਾਹੀਦਾ। ਏਦਾਂ ਦੇ ਬੜੇ ਸਮਾਗਮ ਹੁੰਦੇ ਨੇ, ਮਾਸੀ ਹੋ ਜਾਂਦੀ ਹੈ, ਭੋਗ ਪੈ ਜਾਂਦੇ ਨੇ। ਗੁਰਸਿੱਖ ਹੋਇਆ ਜਿਹਦੇ ਅੰਦਰ ਕਦੇ ਭੋਗ ਨਾ ਪਵੇ, ਸਦਾ ਹੀ ਮਨ ਵਿੱਚ ਠੰਡ ਪਈ ਰਵੇ। ਆਓ ਕੱਲ ਫਿਰ ਇਸੇ ਤਰ੍ਹਾਂ ਜੁੜਾਂਗੇ ਜਿੰਨੀ

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Maru mahalla pehla, sach kaho sachai kar rehna, jeevat marho pav jal jag tarna, gur bohith gur bedi tulha, man har jap par langaya,

ਆਪੇ ਉਪਾਇਆ ਗੁਰਮਤ ਲੇਵ ਹਰ ਲਿਵ ਤਰੀਐ ਅਕਲ ਗਾਏ ਜਮ ਤੇ ਕਿਆ ਡਰੀਐ ਜਤ ਜਤ ਦੇਖੋ ਤਤ ਤਤ ਤੁਮਹੀ ਅਵਰ ਨਾ ਦੁਤੀਆ ਗਾਇਆ ਸਚ ਹਰ ਨਾਮ ਸਚ ਹੈ ਸਰਨਾ ਸਚ

ਨਾਨਕ ਗੁਰਮਤ ਸੋ ਪਾਇਆ ਅੰਤਰ ਕੀ ਗਤ ਸਤ ਗੁਰ ਜਾਣੈ ਸੋ ਨਿਰਭਉ ਗੁਰ ਸ਼ਬਦ ਪਛਾਣੈ ਅੰਤਰ ਦੇਖ ਨਿਰੰਤਰ ਬੂਜੈ ਅਨਕ ਨਾ ਮਨ ਡੋਲਾਇਆ ਨਿਰਭਉ ਸੋ ਆਵੇ ਅੰਤਰ ਵਸਿਆ ਅਹਿਨਸ ਨਾਮ ਨਿਰੰਜਨ ਰਸਿਆ ਨਾਨਕ ਹਰ ਜਸ ਸੰਗਤ ਪਾਈਐ ਹਰ ਸਹਿਜੇ ਸਹਿਜ ਮਿਲਾਇਆ ਅੰਤਰ ਬਾਹਰ ਸੋ ਪ੍ਰਭ ਜਾਣੈ ਰਹਿ ਅਲਿਪਤ ਚਲਤੇ ਘਰ ਆਣੈ ਉਪਰ ਆਦ ਸਰਬ ਤਿਹੋ ਲੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ।

ਕੀ ਉਪਾਏ ਰਿਜਕ ਦੇ ਆਪੇ ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਏ ਰਹਿਆ ਪਰ ਪੂਰੇ ਕਿਸ ਨੇੜੇ ਕਿਸ ਆਖਾਂ ਦੂਰੇ ਗੁਪਤ ਪ੍ਰਗਟ ਹਰ ਘਟ ਘਟ ਦੇਖੋ ਵਰਤੈ ਤਾਕ ਸੁਭਾਇਆ ਜਿਸ ਕੋ ਮੇਲੇ ਸੁਰਤ ਸਮਾਏ ਗੁਰ ਸ਼ਬਦੀ ਹਰ ਨਾਮ ਧਿਆਏ ਆਨੰਦ ਰੂਪ ਅਨੂਪ ਅਗੋਚਰ ਗੁਰ ਮਿਲਿਆ ਭਰਮ ਜਾਇਆ ਮਨ ਤਨ ਧਨ ਤੇ ਨਾਮ ਪਿਆਰਾ ਅੰਤ ਸਖਾਈ ਚੱਲਣ ਵਾਰਾ ਮੋਹ ਪਸਾਰ ਨਹੀਂ ਸੰਗ ਬੇਲੀ ਬਿਨ ਹਰ ਗੁਰ ਕਿਨ ਸੁਖ ਪਾਇਆ ਜਿਸ ਕੋ ਨਦਰ ਕਰੇ ਗੁਰ ਪੂਰਾ ਸ਼ਬਦ ਮਲਾਏ ਗੁਰਮਤ ਸੂਰਾ ਨਾਨਕ ਗੁਰ ਕੇ ਚਰਨ ਸਰੇ ਵੋ ਜਿਨ ਭੂਲਾ ਮਾਰਗ ਪਾਇਆ ਸੰਤ ਜਨਾ ਹਰ ਧਨ ਜਸ ਪਿਆਰਾ ਗੁਰਮਤ ਪਾਇਆ ਨਾਮ ਤੁਮਾਰਾ ਜਾਚਕ ਸੇਵ ਕਰੇ ਦਰ ਹਰ ਕੈ ਹਰ ਦਰਗਾਹ ਜਸ ਗਾਇਆ ਸਤਿਗੁਰ ਮਿਲੈ ਤਾਂ ਮਹਿਲ ਬੁਲਾਈ ਸਾਚੀ ਦਰਗਾਹ ਗਤ ਪਤ ਪਾਈ ਸਾਕਤ ਥੋੜ ਨਾਹੀ ਹਰ ਮੰਦਰ ਜਨਮ ਮਰੈ ਦੁਖ।

ਕਾਤੀ ਭਾਵੈ ਤਿਸ ਵਡਿਆਈ ਕੌਣ ਸੋ ਦੂਜਾ ਤਿਸ ਸਮਝਾਈ ਹਰ ਗੁਰ ਮੂਰਤ ਏਕਾ ਵਰਤੈ ਨਾਨਕ ਹਰ ਗੁਰ ਪਾਇਆ ਵਾਚੈ ਪੁਸਤਕ ਵੇਦ ਪੁਰਾਨਾ ਇਕ ਬਹਿ ਸੁਨਹਿ ਸੁਨਾਵਹਿ ਕਾਨਾ ਅਜਗਰ ਕਪਟ ਕਹੋ ਕਿਉਂ ਖੁੱਲੈ ਬਿਨ ਸਤਗੁਰ ਤਤ ਨਾ ਪਾਇਆ ਕਰਹਿ ਬਿਭੂਤ ਲਗਾਵਹਿ ਭਸਮੈ ਅੰਤਰ ਕ੍ਰੋਧ ਚੰਡਾਲ ਸੋ ਹਉਮੈ ਪਾਖੰਡ ਕੀਨੇ ਜੋਗ ਨਾ ਪਾਈਐ ਬਿਨ ਸਤਗੁਰ ਅਲਖ ਨਾ ਪਾਇਆ ਤੀਰਥ ਵਰਤ ਨੇਮ ਕਰਹਿ ਉਦਿਆਨਾ ਜਤ ਸਤ ਸੰਜਮ ਕਥਹਿ ਗਿਆਨਾ ਰਾਮ ਨਾਮ ਬਿਨ ਕਿਉਂ ਸੁਖ ਪਾਈਐ ਬਿਨ ਸਤਗੁਰ ਭਰਮ ਨਾ ਜਾਇਆ ਨਿਉਲੀ ਕਰਮ ਪੁਯੰਗਮ ਭਾਠੀ ਰੇਚਕ ਕੁੰਭਕ ਪੂਰਕ ਮਨ ਹਾਠੀ ਪਾਖੰਡ ਧਰਮ ਪ੍ਰੀਤ ਨਹੀਂ ਹਰ ਸੋ ਗੁਰ ਸ਼ਬਦ ਮਹਾਰਸ ਪਾਇਆ ਕੁਦਰਤ ਦੇਖ ਰਹੇ ਮਨ ਮਾਨਿਆ ਗੁਰ ਸ਼ਬਦੀ ਸਭ ਬ੍ਰਹਮ ਪਛਾਨਿਆ ਨਾਨਕ ਆਤਮ ਰਾਮ ਸੁਭਾਇਆ ਗੁਰ ਸਤਗੁਰ ਅਲਖ ਲਖਾਇਆ ਮਾਰੂ ਸੋਲੇ ਮਹੱਲਾ ਤੀਜਾ ਇਕ ਓਅੰਕਾਰ ਸਤਗੁਰ ਪ੍ਰਸਾਦ ਹੁਕਮੀ ਸਹਿਜੇ ਸ੍ਰਿਸ਼ਟ ਉਪਾਈ

ਕਮ ਤਿਸ ਜੋਹੇ ਨਾ ਸਾਕੈ ਸਾਚੇ ਸਿਉ ਬਣ ਆਈ ਹੈ। ਕ੍ਰਿਸ਼ਨਾ ਅਗਨ ਜਲੈ ਸੰਸਾਰਾ ਜਲ ਜਲ ਖਪੈ ਬਹੁਤ ਵਿਕਾਰਾ ਮਨ ਮੁਖ ਠੋਰ ਨਾ ਪਾਏ ਕਬਹੂ ਸਤਗੁਰ ਬੂਝ ਬੁਝਾਈ ਹੈ। ਸਤਗੁਰ ਸੇਵਨ ਸੇ ਵਡ ਭਾਗੀ ਸਾਚੈ ਨਾਮ ਸਦਾ ਲਿਵ ਲਾਗੀ ਅੰਤਰ ਨਾਮ ਰਵਿਆ ਨਿਹ ਕੇਵਲ ਤ੍ਰਿਸ਼ਨਾ ਸ਼ਬਦ ਬੁਝਾਈ ਹੈ। ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਵਿਰਲੈ ਕਿਨੈ ਪਛਾਣੀ ਸੱਚੈ ਸ਼ਬਦ ਰਤੇ ਬੈਰਾਗੀ ਆਵਣ ਜਾਣ ਰਹਾਈ ਹੈ। ਸ਼ਬਦ ਬੁਝੈ ਸੋ ਮੈਲ ਚੁਕਾਈ ਨਿਰਮਲ ਨਾਮ ਵਸੈ ਮਨ ਆਈ ਸਤਿਗੁਰ ਆਪਣਾ ਸਦ ਹੀ ਸੇਵਹਿ ਹਉ ਮੈਂ ਵਿਚੋਂ ਜਾਈ ਹੈ। ਗੁਰ ਤੇ ਬੂਝੈ ਤਾਂ ਦਰ ਸੂਝੈ ਨਾਮ ਵੀ ਹੂਣਾ ਕਥ ਕਥ ਲੂਝੈ ਸਤਿਗੁਰ ਸੇਵੇ ਕੀ ਵਡਿਆਈ ਕ੍ਰਿਸ਼ਨਾ ਭੂਖ ਗਵਾਈ ਹੈ। ਆਪੇ ਆਪ ਮਿਲੈ ਤਾਂ ਬੂਝੈ ਗਿਆਨ ਵੀ ਹੂਣਾ ਕਿਸ਼ੂ ਨਾ ਸੂਝੈ ਗੁਰ ਕੀ ਦਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਜਾਈ ਹੈ। ਜੋ ਧੁਰ ਲਿਖਿਆ ਸੋ ਕਰਮ ਕਮਾਇਆ ਕੋਈ ਨਾ ਮੇਟੈ ਧੁਰ ਫੁਰ ਮਾਇਆ ਸਤ ਸੰਗਤ ਮਹਿ ਤਿਨਹੀ ਵਾਸਾ ਜਿਨ ਕੋ ਧੁਰ ਲਿਖ ਪਾਈ।

ਆਈ। ਜੇ ਸੋ ਧੋਵੈ ਤਾਂ ਮੈਲ ਨਾ ਜਾਈ, ਸ਼ਬਦ ਧੋਪੈ ਤਾਂ ਹੱਛੀ ਹੋਵੇ, ਫਿਰ ਮੈਲੀ ਮੂਲ ਨਾ ਹੋਈ। ਹੈ ਪੰਚ ਦੂਤ ਕਾਇਆ ਸੰਘਾਰਹਿ, ਮਰ ਮਰ ਜੰਮਹਿ ਸ਼ਬਦ ਨਾ ਵਿਚਾਰਹਿ, ਅੰਤਰ ਮਾਇਆ ਮੋਹ ਗੁਬਾਰਾ, ਜਿਉ ਸੁਪਨੈ ਸੁਧ ਨਾ ਹੋਈ। ਹੈ ਇਕ ਪੰਚਾ ਮਾਰ ਸ਼ਬਦ ਹੈ ਲਾਗੇ, ਸਤਿਗੁਰ ਆਏ ਮਿਲਿਆ ਵਡਭਾਗੇ, ਅੰਤਰ ਸਾਚ

ਮਿਹਰਵਾਨ ਮਧਸੂਦਨ ਜਿਸ ਦਾ ਹੁਕਮ ਨਾ ਮੇਟਿਆ ਜਾਈ ਹੈ ਸੇ ਵਡਭਾਗੀ ਜਿੰਨੀ ਏਕੋ ਜਾਤਾ ਘੱਟ ਘੱਟ ਵਸ ਰਹਿਆ ਜਗ ਜੀਵਨ ਦਾਤਾ ਇਕ ਥੈ ਗੁਪਤ ਪ੍ਰਗਟ ਹੈ ਆਪੇ ਗੁਰਮੁਖ ਭ੍ਰਮ ਪਉ ਜਾਈ ਹੈ ਗੁਰਮੁਖ ਹਰ ਜੀਓ ਏਕੋ ਜਾਤਾ ਅੰਤਰ ਨਾਮ ਸ਼ਬਦ ਪਛਾਤਾ

ਹੈ ਗੰਭੀਰ ਹੈ ਸਭ ਜਗ ਹੈ ਤਿਸ ਹੀ ਕਹਿ ਚੀਰ ਹੈ ਸਭ ਕਟ ਭੋਗਵੈ ਸਦਾ ਦਿਨ ਰਾਤੀ ਆਪੇ ਸੁਖ ਨਿਵਾਸੀ ਹੈ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਆਪੇ ਆਏ ਵਸਿਆ ਘਟ

ਹੋਏਗਾ। ਆਪੇ ਬਖਸ਼ ਲੈ ਸੁਖ ਪਾਏ ਸਦ ਹੀ ਨਾਮ ਨਿਵਾਸੀ। ਇਹੋ ਤਨ ਧਰਤੀ ਸ਼ਬਦ ਬੀਜ ਅਪਾਰਾ ਹਰ ਸਾਚੇ ਸੇਤੀ ਵਣਜਵਾ ਪਾਰਾ ਸੱਚ ਧਨ ਜੰਮਿਆ ਟੋਟ ਨਾਇਆ।

ਤੇ ਆਪਣਾ ਘਰ ਨਾ ਸੰਭਾਲੈ ਅੰਤ ਵਗੂਤੇ ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ ਦੁਖੇ ਦੁਖ ਨਿਵਾਸੀ ਆਪੇ ਕਰਤਹਿ ਕਾਰ ਕਰਾਈ ਆਪੇ ਗੁਰਮੁਖ ਦੇ ਬੁਝਾਈ ਨਾਨਕ ਨਾਮ ਰੱਤੇ ਮਨ

ਸਾਰੀ ਗੁਰਮੁਖ ਨਿਵਾਰੈ ਸ਼ਬਦ ਵਿਚਾਰੀ ਅੰਤਰ ਸ਼ਾਂਤ ਸਦਾ ਸੁਖ ਪਾਇਆ ਗੁਰਮਤੀ ਨਾਮ ਲੀਜੈ ਹੀ ਇੰਦਰ ਇੰਦਰਾਸਨ ਬੈਠੇ ਜਮ ਕਾ ਭਉ ਪਾਵਹਿ ਜਮ ਨਾ ਛੋਡੈ ਬਹੁ ਕਰਮ ਕਮਾਵਹਿ

0: होई, गुरमुख भगत शांत सुख होई, पवित्र पावन सदा है बाणी, गुरमत अंतर पी जय ही, ब्रह्मा विष्णु महेश विचारी, त्रै गुण बधक मुक्त निरारी, गुरमुख ज्ञान एको है जाता, अन दिन नाम रवि जय ही, वेद पढ़े हर नाम ना बूझ, माया कारण पढ़ पढ़ लूझ, अंतर मैल अज्ञानी अंदा, क्यों कर दुत्तर तरी जय ही, वेद बात सब आख बखान है, ना अंतर पी जय ना शब्द पछाण है, पुन पाप सब वेद दृढ़ाया, गुरमुख अमृत पी जय ही, आपे साचा एको सोई, तिस बिन दूजा अवर ना कोई, नानक नाम रते मन साचा, सचो सच रवि जय ही।
1: केलबू दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाने लई तुसी सानू सुझाव दिंदे रहोगे। साड़े स्टूडियो दे टेलीफोन नंबर तो आप जी नू पता ही है, जे नहीं ता ओ भी लिख लो जी। एरिया कोड 250-392-3074, अति फैक्स नंबर एरिया कोड 250-392-3075।
2: साड़ा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: ਲੈ ਉਹਨੇ ਮੁੰਡਾ ਆਪਾਂ ਬੜੇ ਪੰਗੜੇ ਪਹਿਨੇ, 10 ਪੌਂਡ ਦੀ ਜਗ੍ਹਾ 50 ਵੀ ਖਰਚ ਦਿੰਨੇ, ਬਹੁਤ ਖੁਸ਼ੀਆਂ, 2-4 ਸੂਟਾਂ ਦੀ ਜਗ੍ਹਾ ਬੀਬੀਆਂ 8-8 ਸਵਾ ਲੈਣੀਆਂ ਵਿਆਹ ਵਿੱਚ ਖੁਸ਼ੀਆਂ ਨਾਲ, ਇੱਕ ਜੁੱਤੀ ਦੀ ਜਗ੍ਹਾ 4-4 ਜੁੱਤੀਆਂ ਖਰੀਦਦੇ, ਬਹੁਤ ਖੁਸ਼ੀਆਂ ਮਨਾਉਣੇ। ਪਰ ਕਿੰਨਾ ਕੁ ਚਿਰ ਰਹਿੰਦੀ ਹੈ, ਮੈਂ ਵੀ ਵਿਆਹ ਕਰਿਆ ਨਿਆਣੇ ਦੇ, ਤੁਸੀਂ ਵੀ ਕਰੇ ਹੋਣੇ, ਬਸ 2 ਦਿਨ ਰਹਿੰਦੀ ਹੈ, ਜਾਂ ਵੇਲੇ ਨਾਲ ਆਉਂਦੇ ਫਿਰ ਮੂੰਹ ਹੋ ਜਾਂਦਾ, ਹੋਰ ਤਰ੍ਹਾਂ ਵੀ ਨਾ ਹੀ ਖਰਚਦੇ ਕੁਛ, ਸਤਨਾਮ ਜਾਂ ਬਿਲਾ ਆਉਂਦਾ ਨਾ ਫਿਰ ਯਾਦ ਆਉਂਦੇ ਭੰਗੜੇ ਪਏ ਵੀ ਐਵੇਂ ਪੈ ਗਏ। ਉਹ ਤਾਂ ਖਿਨ ਭੰਗੜ ਖੁਸ਼ੀਆਂ ਨੇ ਸਾਡੀਆਂ, ਗੁਰਸਿੱਖ ਪਿਆਰਿਓ, ਕਿੰਨੀ ਕੋਠੀ ਚੰਗੀ ਬੁਲਾ ਲਓ, 5-4 ਦਿਨ ਦੀ ਖੁਸ਼ੀ ਹੈ, ਜਿੰਨਾ ਚੰਗਾ ਸੂਟ ਪਾ ਲਓ, 1-2 ਵਾਰ ਪਾਇਆ ਫਿਰ ਤੁਹਾਡੇ ਹੀ ਮਨ ਨੇ ਮੁਨਕਰ ਹੋ ਜਾਣਾ, ਹੁਣ ਇਹ ਚੰਗਾ ਨਹੀਂ ਲੱਗਦਾ। ਆਹ ਦਰ ਨਿਤ ਖੁਸ਼ੀਆਂ ਨਿਤ ਮੰਗਲ ਇਸ ਦਰ ਵਿੱਚ ਗੁਰਸਿੱਖ ਪਿਆਰਿਓ, ਜਦ ਮਰਜ਼ੀ ਆ ਜਾਓ, ਬਾਲ ਬਿਰਧ ਕੋਈ ਆਵੇ, ਨੰਗਾ ਭੁੱਖਾ ਰਜਿਆ ਕੋਈ ਆਵੇ, ਇਹ ਖੁਸ਼ੀਆਂ ਗੁਰੂ ਦੇ ਦਰ ਹਨ, ਇਹ ਸੰਤ ਪਾਈ ਗੁਰ ਸਤਿਗੁਰ ਪੂਰੇ, ਸੁਖ ਵਜੇ ਬਾਜੇ ਅਨਹਦ ਤੂਰੇ। ਇੱਥੇ ਭਾਈ ਆਉਣ ਨਾਲ ਫਿਰ ਅੰਧ ਕਰੇ ਮਿਲ ਸੁੰਦਰ ਨਾਰੀ, ਸਾਡਾ ਜੀਵ ਰੂਪ ਇਸਤਰੀ ਹੈ, ਇਹਦੀਆਂ 5 ਗਿਆਨ ਤੇ 5 ਕਰਮ ਇੰਦਰੀਆਂ ਗੁਰਸਿੱਖ ਪਿਆਰਿਓ ਸਾਡੇ ਸਤਿਗੁਰਾਂ ਦੇ ਚਰ ਵਿੱਚ ਆ ਕੇ ਆਨੰਦ ਮੰਗਲ ਕਰਦੀਆਂ ਹਨ। ਜਦੋਂ ਬਾਣੀ ਪੜ੍ਹਦੀ ਹੈ ਗੁਰੂ ਰਾਮਦਾਸ ਜੀ, ਤੁਹਾਡੇ ਮੁਖ ਤੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਾਜਿਆ ਨਵਾਜਿਆ ਸ੍ਰੀ ਅੰਮ੍ਰਿਤਸਰ ਸਾਹਿਬ, ਜਦੋਂ ਵੀ ਉੱਥੇ ਜਾਓਗੇ ਆਨੰਦ ਮੰਗਲ ਨੇ ਤੇਰੇ ਦਰ ਉੱਤੇ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਆਪ ਜੀ ਨੇ ਰਚੀ ਹੈ, ਇਸ ਦਰ ਤੇ ਜਿਹੜਾ ਵੀ ਆਵੇਗਾ 24 ਘੰਟੇ ਆਨੰਦ ਮੰਗਲ ਗਏ,
5: ਗੁਰ ਦਰਸ਼ਨ ਸਫਲ ਸੰਸਾਰ।
4: ਰਾਮਦਾਸ ਜੀ ਜਿਹੜੇ ਤੁਹਾਡੇ ਦਰਸ਼ਨ ਨੇ, ਸਫਲ ਦਾ ਅਰਥ ਹੁੰਦਾ ਸਹਿਤ ਫਲ ਦੇ, ਸਫਲ ਤੁਹਾਡੇ ਦਰਸ਼ਨਾਂ ਤੋਂ ਕੋਈ ਐਸਾ ਨਹੀਂ ਖਾਲੀ ਜਾਵੇਗਾ। ਪਿੱਛੇ ਤੁਸੀਂ ਸੁਣੇ ਗੁਰੂ ਰਾਮਦਾਸ ਸਾਰੇ ਅਭਰ ਭਰੇ, ਆਪਣੇ ਸਿੱਖਾਂ ਦੇ ਖਾਲੀ ਹਿਰਦੇ ਗਿਆਨ ਰੂਪੀ ਗਿਆਨ ਨਾਲ ਭਰ ਦਿੱਤੇ, ਆਪਣੇ ਸਿੱਖਾਂ ਦੇ ਖਾਲੀ ਘਰ ਬਾਬੇ ਆਦਮ ਵਰਗੇ ਨੂੰ ਆਪਣੇ ਪੁੱਤ ਦੇ ਕੇ ਭਰ ਦਿੱਤੇ ਗੁਰੂ ਰਾਮਦਾਸ ਜੀ ਨੇ। ਇੱਥੇ ਉਹ ਦਰ ਹੈ ਭਾਈ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਉਹ ਦਰ ਆਪ ਜੀ ਨੂੰ ਬਖਸ਼ਿਸ਼ ਕੀਤਾ ਗੁਰੂ ਰਾਮਦਾਸ ਸਰ ਅਭਰ ਭਰੇ, ਤੁਸੀਂ ਕਥਾ ਸੁਣੀ ਸੀ। ਐ ਗੁਰੂ ਰਾਮਦਾਸ ਜੀ, ਤੁਸੀਂ ਆਪਣੇ ਸਿੱਖਾਂ ਦੇ ਗਿਆਨ ਨਮਰ ਨਾਮ ਰੂਪੀ ਅੰਮ੍ਰਿਤ ਦੇ ਨਾਲ ਖਾਲੀ ਘਰ ਭਰ ਦਿੱਤੇ ਹਨ, ਸਦਾ ਚਾਹ ਆਨੰਦ ਹੈ ਤੇਰੇ ਘਰ,
5: ਸੰਸਾਰ ਸਫਲ ਗੰਗਾ ਗੁਰ ਦਰਸ਼ਨ।
4: ਤੁਹਾਡੇ ਦਰਸ਼ਨ ਇਹੋ ਜਿਹੇ ਨੇ, ਗੰਗਾ ਇੱਥੇ ਭੱਟ ਹੈ ਭਾਈ, ਗੰਗਾ ਇੱਥੇ ਕੋਈ ਗੰਗਾ ਜੀ ਨੂੰ ਨਹੀਂ ਕਿਹਾ, ਗੰਗਾ ਭੱਟ ਦਾ ਨਾਮ ਹੈ, ਜਿਹੜੇ 17 ਭੱਟ ਆਏ ਸੀ ਉਹਨਾਂ ਦੇ ਵਿੱਚ ਇੱਕ ਗੰਗਾ ਭਗਤ ਹੈ, ਇਹ ਹੁਣ ਗੰਗਾ ਭੱਟ ਜੀ ਕਹਿੰਦੇ ਨੇ। ਹੇ ਗੁਰੂ ਰਾਮਦਾਸ ਜੀ, ਜਿਹੜੇ ਤੁਹਾਡੇ ਦਰਸ਼ਨ ਨੇ ਇੱਕ ਦੋ ਚਾਰ ਵਾਸਤੇ ਨੀ, ਸਿੱਖਾਂ ਵਾਸਤੇ ਨੀ, ਹਿੰਦੂਆਂ ਵਾਸਤੇ ਨੀ, ਸਾਰੇ ਸੰਸਾਰ ਵਾਸਤੇ ਸਫਲੇ ਨੇ। ਜਿਹੜਾ ਵੀ ਕੋਈ ਜਿਸ ਜਾਤ ਦਾ ਵੀ ਆ ਕੇ ਕਰੇਗਾ, ਜਿਵੇਂ ਗੰਗਾ ਪਵਿੱਤਰ ਹੈ, ਮਹਾਂਪੁਰਸ਼ ਵੱਡਿਆਂ ਨੇ ਵੀ ਅਰਥ ਕੀਤੇ ਨੇ, ਉਹ ਗੰਗਾ ਤੇ ਜਿਹੜਾ ਵੀ ਨਹਾਉਂਦਾ ਭਾਈ, ਉਹ ਕਹਿੰਦੇ ਉਹਦੇ ਪਾਪ ਕੱਟ ਦਿੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਵੀ ਲਿਖਿਆ, ਜਿਉ ਮੀਂਹ ਉੱਠੇ ਗਲੀਆਂ ਨਾਲਿਆਂ ਟੋਭਿਆਂ ਕਾ ਜਲ, ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਇਹ ਗੰਗਾ ਦੀ ਵਡਿਆਈ ਹੈ ਭਾਈ। ਮੀਂਹ ਪੈਂਦਾ, ਤੁਸੀਂ ਵੇਖਦੇ ਕਿੰਨੀਆਂ ਗੰਦੀਆਂ ਨਾਲੀਆਂ ਹੁੰਦੀਆਂ ਸ਼ਹਿਰਾਂ ਦੀਆਂ, ਪਿੰਡਾਂ ਦੀਆਂ, ਉਹ ਮੀਂਹ ਸਾਰਾ ਪਾਣੀ ਗੰਦ ਇਕੱਠਾ ਕਰਕੇ ਨਦੀ ਬਣ ਜਾਂਦੀ ਹੈ, ਤੇ ਨਦੀ ਜਾ ਕੇ ਫਿਰ ਸਰਸਰੀ ਕਹੀਏ ਗੰਗਾ, ਗੰਗਾ ਦੇ ਵਿੱਚ ਪੈ ਜਾਂਦੀਆਂ ਗੰਦੀਆਂ ਨਲੀਆਂ। ਪਰ ਜਦ ਉਹ ਗੰਗਾ ਵਿੱਚ ਪੈਂਦੀਆਂ ਨੇ, ਗੰਗਾ ਦਾ ਹੀ ਰੂਪ ਹੋ ਜਾਂਦੀਆਂ। ਇਹ ਸਾਡੇ ਸਤਿਗੁਰਾਂ ਦੇ ਦਰਸ਼ਨ ਨੇ ਭਾਈ। ਕਿੰਨਾ ਵੀ ਮਲੀਨ ਬੁੱਧੀ ਵਾਲਾ, ਕਿੰਨਾ ਹੀ ਪਤਤ, ਠੱਗ, ਚੋਰ, ਜੋਰ ਚਾਰ ਇੱਥੇ ਆਵੇ ਗੁਰੂ ਦੇ ਦਰ ਵਿੱਚ, ਜਦੋਂ ਸਤਿਗੁਰਾਂ ਦੇ ਦਰਸ਼ਨ ਕਰੇਗਾ, ਉਹ ਗੰਗਾ ਵਿੱਚ ਮਿਲਣ ਵਾਂਗ ਪਵਿੱਤਰ ਹੋ ਜਾਵੇਗਾ। ਇਹ ਸਤਿਗੁਰਾਂ ਦੇ ਦਰਸ਼ਨਾਂ ਵਿੱਚ ਸਾਡੇ ਖਸ਼ੀਅਤ ਹੈ ਭਾਈ। ਬੜੇ ਬੜੇ ਠੱਗ ਆਏ, ਬਿਧੀ ਚੰਦ ਵਰਗੇ ਠੱਗ ਆਏ ਗੁਰਸਿੱਖ ਪਿਆਰਿਓ, ਉਹ ਵੀ ਪਵਿੱਤਰ ਹੋ ਗਏ, ਮਲੀਨ ਬੁੱਧੀ ਵਾਲੇ, ਨਿਰਮਲ ਬੁੱਧੀ ਵਾਲੇ ਹੋ ਗਏ। ਹੇ ਗੁਰੂ ਰਾਮਦਾਸ ਜੀ, ਤੁਹਾਡੇ ਜਿਹੜੇ ਦਰਸ਼ਨ ਹਨ ਉਹ ਸਫਲ ਹਨ। ਗੰਗਾ ਭੱਟ ਜੀ
5: ਕਹਿੰਦੇ
4: ਤੁਹਾਡੇ ਦਰਸ਼ਨ ਨੂੰ ਪਰਸਣਗੇ ਗੁਰਸਿੱਖ ਪਿਆਰੇ, ਉਹ ਕਰਨਗੇ ਦਰਸ਼ਨ। ਪਰਸੀ ਹੈ ਗੁਰੂ ਕਹੇ, ਜਨਮ ਮਰਨ ਦੁੱਖ ਜਾਏ, ਉਹ ਪਵਿੱਤਰ ਗਤੇ। ਗਤਾਂ ਵੀ ਚਾਰ ਨੇ, ਸ਼ਬਦ, ਸਲੋਕ, ਸਮੀਪ, ਸਪਾਰਸ, ਇਹ ਚਾਰ ਗੁਰਸਿੱਖ ਪਿਆਰੇ ਮੁਕਤੀਆਂ ਨੇ। ਪਰ ਇਹਨਾਂ ਮੁਕਤੀਆਂ ਵਿੱਚ ਬਾਰ ਬਾਰ ਫੇਰ ਘੁੰਮਣਾ ਪੈਂਦਾ। ਇੱਕੋ ਇੱਕ ਕੈਬਲ ਮੁਕਤੀ ਹੈ, ਜਿਉ ਜਲ ਮੈਂ ਜਲ ਆਏ ਖਟਾਨਾ, ਉਹਨੂੰ ਪਵਿੱਤਰ ਗਤੇ। ਉਹਨਾਂ ਦੀ ਪਵਿੱਤਰ ਗਤ ਕੀ, ਆਪ ਵਿੱਚ ਹੀ ਲੀਨ ਹੋ ਜਾਣਗੇ। ਸਿੱਖਾਂ ਨੂੰ ਗੁਰੂ ਮਹਾਰਾਜ ਆਪਣਾ ਸਰੂਪ ਦੇ ਦਿੰਦੇ ਨੇ। ਗੁਰਸਿੱਖ ਸਿੱਖ ਗੁਰੂ ਹੈ ਏਕੋ, ਉਹ ਦੂਜਾ ਛੱਡਦੇ ਹੀ ਨਹੀਂ। ਗੁਰਸਿੱਖ ਪਿਆਰਿਓ ਆਪਣਾ ਹੀ ਰੂਪ ਦੇ ਦਿੰਦੇ ਹਨ ਜੋ ਸਿੱਖ ਆਪ ਜੀ ਦੇ ਦਰਸ਼ਨ ਕਰਦੇ ਹਨ। ਪਰਸਨ ਪਰਮ ਪਵਿੱਤਰ ਗਤੇ, ਗਤਨਾਮੇ ਚਾਲ ਦਾ ਪ੍ਰੇਮੀਓ, ਜਿਹੜੇ ਦਰਸ਼ਨ ਸੰਗਤ ਵਿੱਚ ਆ ਕੇ ਤੁਹਾਡੇ ਕਰਦੇ ਨੇ, ਤੁਹਾਡੇ ਸ਼ਬਦਾਂ ਨੂੰ ਪਰਸਦੇ ਨੇ, ਸੁਣਦੇ ਨੇ, ਉਹਨਾਂ ਦੀ ਜੀਵਨ ਚਾਲ ਪਵਿੱਤਰ ਹੋ ਜਾਂਦੀ ਹੈ। ਰਹਿਣਾ ਸਹਿਣਾ ਪਵਿੱਤਰ ਹੋ ਜਾਂਦਾ, ਉਹਨਾਂ ਨੂੰ ਜੀਵਨ ਦਾ ਢੰਗ ਆ ਜਾਂਦਾ, ਉਹ ਜੀਵਨ ਵਿੱਚ ਬੁਰਿਆਈਆਂ ਨਹੀਂ ਕਰਦੇ। ਜਾਂ ਜੋ ਗੁਰੂ ਰਾਮਦਾਸ ਦੇ ਦਰਬਾਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਰਸਦੇ ਹਨ, ਉਹਨਾਂ ਦੇ ਜੀਵਨ ਵਿੱਚ ਬੁਰਿਆਈਆਂ ਹਟ ਕੇ ਸ਼ੁਭ ਗੁਣ ਪ੍ਰਾਪਤ ਹੋ ਜਾਂਦੇ ਹਨ।
5: ਜੀਤੈ ਜਮ ਲੋਕ ਪਤਿਤ ਜੇ ਪ੍ਰਾਨੀ,
4: ਸ਼ੋਭਾ ਕਰ ਰਹੇ ਨੇ ਗੰਗਾ ਭੱਟ ਜੀ। ਹੇ ਸਤਿਗੁਰ, ਤੇਰੇ ਕੋਲ ਆ ਕੇ ਚੰਗੇ ਚੰਗੇ ਬੰਦੇ ਹੀ ਨਹੀਂ ਤਰਦੇ। ਤੇਰਾ ਦਰਬਾਰ ਐਸਾ ਹੈ, ਤੇਰੇ ਦਰਸ਼ਨ ਐਸੇ ਨੇ, ਪਤਿਤ ਜੇ ਪ੍ਰਾਨੀ, ਸਭ ਤੋਂ ਗਿਰੇ ਹੋਏ ਲੋਕ, ਨੀਚ ਕਰਮ ਕਰਨ ਵਾਲੇ, ਉਹ ਵੀ ਜਮ ਲੋਕ ਨੂੰ ਜਿੱਤ ਲੈਂਦੇ ਨੇ, ਭਾਵ ਜਮਾਂ ਦੀ ਮਾਰ ਤੋਂ ਬਚ ਜਾਂਦੇ ਨੇ ਜੋ ਤੇਰੇ ਦਰਸ਼ਨ ਕਰਦੇ ਨੇ। ਇਸੇ ਕਰਕੇ ਬਾਬਾ ਸ੍ਰੀ ਚੰਦ ਮਹਾਰਾਜ ਜੀ ਜਦੋਂ ਆਏ ਅੰਮ੍ਰਿਤਸਰ ਸਾਹਿਬ, ਬੜਾ ਸਤਿਕਾਰ ਕੀਤਾ ਸਤਿਗੁਰਾਂ ਨੇ, ਤੇ ਸਰੋਵਰ ਦੇ ਦਰਸ਼ਨ ਕਰਦੇ ਫਿਰਦੇ ਸੀ ਨਾਲ ਮਹਾਰਾਜ, ਕਿ ਆਹ ਸਰੋਵਰ ਬਣਾਏ। ਉਥੋਂ ਬਾਬਾ ਸ੍ਰੀ ਚੰਦ ਮਹਾਰਾਜ ਜੀ ਨੇ ਬਚਨ ਕੀਤਾ ਕਿ ਤੁਮਰੀ ਮਹਿਮਾ ਗਮ ਹੈ, ਕਥਨ ਕਹਿਣ ਮੈਂ ਨਾਹੇ। ਬਾਬਾ ਸ੍ਰੀ ਚੰਦ ਜੀ ਕਹਿੰਦੇ, ਗੁਰੂ ਰਾਮਦਾਸ ਜੀ, ਤੁਹਾਡੀ ਮਹਿਮਾ ਕਿਤੇ ਕਥੀ ਨਹੀਂ ਜਾ ਸਕਦੀ, ਤੁਹਾਡੀ ਮਹਿਮਾ ਕੋਈ ਕਰੇ ਨਹੀਂ ਸਕਦਾ। ਬਾਬਾ ਸ੍ਰੀ ਚੰਦ ਜੀ ਦੇ ਬਚਨ ਨੇ, ਤੁਮਰੀ ਮਹਿਮਾ ਗਮ ਹੈ, ਕਥਨ ਕਹਿਣ ਮੈਂ ਨਾਹੇ, ਤੁਮਰੇ ਸਰ ਮੈਂ ਜੋ ਮੱਜੇ, ਪਾਪੀ ਪੀ ਗਤ ਪਾਏ। ਇਹ ਜਿਹੜਾ ਸਰੋਵਰ ਤੁਸੀਂ ਬਣਾਇਆ ਗੁਰੂ ਰਾਮਦਾਸ ਜੀ, ਇਹਦੇ ਵਿੱਚ ਜੇ ਕੋਈ ਪਾਪੀ ਵੀ ਇਸ਼ਨਾਨ ਕਰ ਲੂਗਾ, ਉਹ ਵੀ ਮੁਕਤ ਹੋ ਜਾਊਗਾ। ਇੱਥੇ ਤੱਕ ਪਦਵੀ ਦਿੱਤੀ, ਕਿਉਂਕਿ 66 ਤੀਰਥਾਂ ਦਾ, ਕਦੇ ਅੰਮ੍ਰਿਤਸਰ ਸਾਹਿਬ ਜਾਇਓ, ਮਿਲਿਓ, ਜਾ ਕੇ ਫੀਤਾ ਲੈ ਜਾਓ ਨਾਲ, ਜਿਹੜੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਅੰਦਰ ਮਹਾਰਾਜ ਦਾ ਸਥਾਨ ਹੈ, ਜਿੱਥੇ ਮਹਾਰਾਜ ਪ੍ਰਕਾਸ਼ ਹੁੰਦੇ ਨਾ ਪ੍ਰੇਮੀਓ, ਮਹਾਰਾਜ ਦਾ ਸਰੂਪ, ਉਹਨੂੰ ਮਿਲ ਲਿਓ ਫੀਤਾ ਗਜ ਲਿਜਾ ਕੇ। ਉਹ 68 ਫੁੱਟ ਚੌੜਾ, 68 ਫੁੱਟ ਲੰਬਾ, ਇਹੀ ਗੱਲਾਂ ਹੋਣੀਆਂ ਉੱਥੇ ਦੇਖਣ ਵਾਲੀਆਂ। ਉਹ ਜਿਹੜਾ ਉਹਦਾ ਚੌਗਿਰਦਾ ਨਾ ਅੰਦਰ ਹਰਿਮੰਦਰ ਸਾਹਿਬ ਦਾ, ਉਹ 68 ਫੁੱਟ ਰੱਖਿਆ, ਨਾ 67 ਹੈ ਨਾ 69 ਹੈ। ਕਿਉਂ ਰੱਖਿਆ 68? ਉੱਥੇ 68 ਤੀਰਥ ਇਕੱਠੇ ਖੋਲ ਸਕਦਾ, ਕਿਉਂਕਿ ਗੁਰੂ ਅਮਰਦਾਸ ਜੀ ਨੇ ਕਹਿ ਕੇ ਗੁਰੂ ਰਾਮਦਾਸ ਜੀ ਤੋਂ ਇਹ ਗੱਲ ਬਣਾਈ ਸੀ। 68 ਤੀਰਥਾਂ ਤੇ ਲੋਕਾਂ ਤੇ ਨਹੀਂ ਘੁੰਮਾਉਣਾ ਕਲਯੁਗੀ ਜੀਵਾਂ ਤੇ, ਤੁਸੀਂ ਇੱਕੋ ਜਗ੍ਹਾ 68 ਤੀਰਥ ਇਕੱਠੇ ਕਰੋ। ਉਹ 68 ਫੁੱਟ ਤੇ 68 ਫੁੱਟ ਲੰਮਾ ਚੌੜਾ 68 ਤੀਰਥਾਂ ਦਾ ਸੰਗਮ ਹੈ, ਇਸੇ ਕਰਕੇ ਉੱਥੇ 68 ਤੀਰਥ ਨਾ ਹੋਏ ਪ੍ਰੇਮੀ, ਜਿਹੜਾ ਉਹਨੂੰ ਪੱਜੇਗਾ। ਸ੍ਰੀ ਬਾਬਾ ਸ੍ਰੀ ਚੰਦ ਜੀ ਮਹਾਰਾਜ ਕਹਿਣ ਲੱਗੇ, ਤੁਮਰੇ ਸਰ ਮੈਂ ਜੋ ਮੱਜੇ, ਇਹ ਜਿਹੜਾ ਤੁਸੀਂ ਸਰੋਵਰ ਬਣਾਇਆ, ਇਹਦੇ ਵਿੱਚ ਜਿਹੜਾ ਵੀ ਇਸ਼ਨਾਨ ਕਰੇਗਾ, ਪਾਪੀ ਪੀ ਗਤ ਪਾਏ, ਜਨਮਾਂ ਜਨਮਾਂ ਦੇ ਪਾਪ

0: ਪਏ ਹੋਏ ਨੇ, ਕਦੇ ਘਰ ਵਿੱਚ ਨਹੀਂ ਬੈਠੇ ਸ਼ਿਵ ਜੀ ਨੂੰ ਦੇਖਿਆ ਉਹ, ਕਦੇ ਮੰਜੇ ਤੇ ਨਹੀਂ ਬੈਠੇ, ਬੜਾ ਤਿਆਗ ਹੈ ਉਹਨਾਂ ਦੀ। ਤਿਆਗ ਤੋਂ ਬਿਨਾਂ ਸਮਾਧੀ ਨਹੀਂ ਲੱਗਣੀ। ਹੁਣ ਆਪਾਂ ਤਾਂ ਕਹੀ ਜਾਂਦਾ ਮਨ ਨਹੀਂ ਟਿਕਦਾ, ਉਹਦੇ ਵਿਚਾਰੇ ਤੂੰ ਵੱਢ ਵੱਢ ਕੇ ਟੁਕੜੇ ਤਾਂ ਬਣਾਏ ਵੇ, ਕਿੱਥੇ ਟਿਕੂਗਾ? ਛੱਤੀ ਪਾਸੇ ਤਾਂ ਤੂੰ ਉਹਨੂੰ ਜੋੜਿਆ ਵੇ, ਫਿਰ ਤੂੰ ਆਪੇ ਟਕਾਉਂਦਾ ਫਿਰਦਾ ਉਹਨੂੰ, ਚੱਕਰ ਤਾਂ ਪੁਆਈ ਫਿਰਦੇ ਨੇ। ਉਹ ਸਭ ਕੁਝ ਤਿਆਗ ਹੈ, ਜਿਸ ਕਰਕੇ ਗੁਰਬਾਣੀ ਨੇ ਮੰਨ ਲਿਆ ਕਿ ਸ਼ਿਵ ਜੀ ਜੀ ਦਾ ਧਿਆਨ ਰੁਦਰ ਧਿਆਨ, ਗਿਆਨ ਸਤਿਗੁਰ ਕੇ ਕਬਜਨ ਪਲ ਉਹਨੇ ਜੋ ਗਾਵੇ। ਪਰ ਮਹਾਰਾਜ ਸਿੱਖਾਂ ਨੂੰ ਕੀ ਵਡਿਆਈ ਦਿੰਦੇ ਨੇ ਇੱਥੇ, ਗੰਗਾ ਭਗਤ ਜੀ, ਕਿ ਤੁਹਾਨੂੰ ਸਮਾਧੀਆਂ ਲਾਉਣ ਦੀ, ਸੋਹ ਮਾਰਨ ਦੀ ਲੋੜ ਨਹੀਂ, ਤੁਹਾਨੂੰ ਸੱਪਗੜ ਵਿੱਚ ਪਾਉਣ ਦੀ ਲੋੜ ਨਹੀਂ, ਪਹਾੜਾਂ ਤੇ ਜਾ ਕੇ ਕੈਲਾਸ਼ਪੁਰੀ ਰਹਿਣ ਦੀ ਲੋੜ ਨਹੀਂ। ਘਰ ਬਾਰ ਚ ਜਿਹੜੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ੁਭ ਬਚਨ ਗਿਆਨ ਉਹਦੇ ਵਿੱਚ ਬਿਰਤੀ ਲਾਉਣਗੇ, ਉਹਨਾਂ ਦੀ ਘਰ ਵਿੱਚ ਹੀ ਸ਼ਿਵ ਜੀ ਵਰਗੀ ਸਮਾਧੀ ਲੱਗੀ ਰਹੂਗੀ, ਘਰ ਵਿੱਚ ਹੀ ਉਦਾਸ ਰਹਿਣਗੇ। ਗੁਰਮੁਖ ਮਾਇਆ ਵਿੱਚ ਉਦਾਸੀ, ਫਿਰ ਪੜੋ ਜੀ,
1: ਹਰ ਜਨ ਸਿਵ ਗੁਰ ਗਿਆਨ
0: ਰਤੇ, ਪ੍ਰੀਤੀ ਦਾ ਰਤੇ ਹੋਏ ਗੁਰਸਿੱਖ ਪਿਆਰੇ। ਹਰੀ ਦੇ ਜਨ ਜਿਹੜੇ ਗੁਰੂ ਰਾਮਦਾਸ ਮਹਾਰਾਜ ਆ ਕੇ ਸਰੋਵਰ ਵਿੱਚ ਇਸ਼ਨਾਨ ਕਰਨਗੇ, ਤੁਹਾਡੇ ਦਰਬਾਰ ਦੇ ਦਰਸ਼ਨ ਕਰਨਗੇ, ਉਹ ਜਿਵੇਂ ਸ਼ਿਵ ਜੀ ਭਗਵਾਨ ਰਤੇ ਹੋਏ ਨੇ ਸਮਾਧੀ ਵਿੱਚ, ਤੇਰੇ ਗੁਰਸਿੱਖ ਤੇਰੇ ਪ੍ਰੇਮੀਆਂ ਸੰਗਤਾਂ ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਸਮਾਧੀ ਵਿੱਚ ਰਤ ਜਾਣਗੇ।
1: ਰਘਵੰਸ਼ ਤਿਲਕ ਸੁੰਦਰ ਦਸਰਤ ਘਰ,
0: ਭੱਟ ਜੀ ਪ੍ਰਮਾਣ ਦਿੰਦੇ ਨੇ ਜਿਵੇਂ ਰਾਜਾ ਦਸਰਤ ਤ੍ਰੇਤੇ ਯੁਗ ਦੇ ਬਾਦਸ਼ਾਹ ਸੀ, ਉਹਨਾਂ ਦੇ ਘਰ ਸ਼੍ਰੀ ਰਾਮ ਚੰਦਰ ਮਹਾਰਾਜ ਜੀ ਸੋਢੀਆਂ ਦੀ ਕੁਲ, ਉਥੋਂ ਹੀ ਸੋਢੀਆਂ ਦੀ ਕੁਲ ਚੱਲੀ ਹੈ। ਗੁਰੂ ਰਾਮ ਚੰਦਰ ਜੀ ਦੇ ਦੋਵੇਂ ਪੁੱਤਰ ਲਾਭ ਤੇ ਕੁਸ਼, ਜਿਵੇਂ ਦਸਰਤ ਦੇ ਘਰ ਗੁਰਸਿੱਖ ਪਿਆਰੇ ਰਾਮ ਚੰਦਰ ਮਹਾਰਾਜ ਜੀ ਅਵਤਾਰ ਹੋਏ, ਇਸੇ ਤਰ੍ਹਾਂ ਦਸਰਤ ਰੂਪ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਬਾਬਾ ਹਰਦਾਸ ਜੀ, ਉਹ ਸੋਢੀਆਂ ਦੇ ਕੁਲ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਚੂਨਾ ਮੰਡੀ ਲਾਹੌਰ ਵਿੱਚ, ਤੁਸੀਂ ਉਹਨਾਂ ਦੇ ਘਰ ਵਿੱਚ ਪ੍ਰਗਟ ਹੋਏ ਹੋ ਸੋਢੀਆਂ ਦੀ ਕੁਲ ਵਿੱਚ, ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕਰ ਦਿੱਤਾ ਹੈ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਚੌਥੇ ਪਾਤਸ਼ਾਹ ਤੋਂ ਸੋਢੀਆਂ ਦੀ ਪੀੜ੍ਹੀ ਚੱਲੀ ਹੈ। ਤਿੰਨ ਪੀੜ੍ਹੀਆਂ ਪਹਿਲਾਂ ਤਿੰਨ ਕੁਲਾਂ ਵਿੱਚ ਰਹੀਆਂ ਨੇ। ਗੁਰੂ ਨਾਨਕ ਸਾਹਿਬ ਬੇਦੀ ਵਾਸ ਸੀ, ਗੁਰੂ ਅੰਗਦ ਦੇਵ ਜੀ 63 ਕੁਲ ਵਿੱਚ, ਮੁਕਤਸਰ ਸਾਹਿਬ ਦੇ ਕੋਲੇ ਪਿੰਡ ਹੈ, ਮਹਾਰਾਜ ਦਾ ਅਵਤਾਰ ਧਾਰਨ ਦਾ ਗੁਰੂ ਅੰਗਦ ਦੇਵ ਬਾਬਾ ਲਹਿਣਾ ਜੀ ਦਾ, ਮੱਤੇ ਕੀ ਸਰਾ ਸਰਾਏ ਨਾਂਗਾ ਮੁਕਤਸਰ ਦੇ ਕੋਲ ਹੈ, ਉੱਥੇ 63 ਕੁਲ ਦੇ ਲੋਕ ਰਹਿੰਦੇ ਸੀ, ਉਹਨਾਂ ਦੇ ਘਰ ਬਾਬਾ ਲਹਿਣਾ ਸਾਹਿਬ ਜੀ ਦਾ ਅਵਤਾਰ ਹੋਇਆ, ਤੇ ਤੀਸਰੀ ਕੁਲ ਸਾਡੀ ਭੱਲੇ ਅਮਰਦਾਸ ਗੁਣ ਤੇਰੇ, ਇਹ ਤਿੰਨ ਕੁਲਾਂ ਵਿੱਚ ਚੌਥੀ ਕੁਲ ਜਿਹੜੀ ਹੈ ਭਾਈ ਗੁਰੂ ਰਾਮਦਾਸ ਜੀ ਤੋਂ, ਉਹ ਸੋਢੀਆਂ ਦੇ ਵੰਸ਼ ਵਿੱਚ ਗੱਦੀ ਆਈ ਹੈ, ਕਿਉਂਕਿ ਰਾਮ ਚੰਦਰ ਦੀ ਔਲਾਦ ਆਪਸ ਵਿੱਚ ਲੜੀ, 14ਵੇਂ ਅੰਮ੍ਰਿਤ ਰਾਜ ਦੀ ਜਗ੍ਹਾ ਵਿੱਚ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਥਾ ਲਿਖੀ ਹੈ ਸਾਰੀ, ਉਹਨਾਂ ਨੇ ਆਪਸ ਵਿੱਚ ਜੰਗ ਕੀਤਾ, ਲਵ ਤੇ ਕੁਸ਼, ਲਵ ਨੇ ਲਾਹੌਰ ਬਣਾਇਆ, ਭਾਈ ਕੁਸ਼ੂ ਨੇ ਕਸੂਰ ਵਸਾਇਆ ਸੀ, ਇਹ ਰਾਜਧਾਨੀਆਂ ਸੀ ਇਹਨਾਂ ਦੀਆਂ, ਇੱਕ ਦੀ ਕਸੂਰ ਸਿੱਖ ਸੀ ਲਾਹੌਰ, ਦੋਹਾਂ ਦੀ 14ਵੀਂ ਵਰਸ ਜਦੋਂ ਹੋਈ ਦੋਹਾਂ ਦਾ ਜੰਗ ਹੋਇਆ ਬਹੁਤ, ਲਵੀ ਸਭ ਹਾਰੇ ਕੁਸ਼ੀ ਸਰਬ ਜੀਤੇ, ਇੱਕ ਨੇ ਹਾਰਨਾ ਹੀ ਸੀ ਇੱਕ ਨੇ ਜਿੱਤਣਾ ਹੀ ਸੀ, ਬਚੇ ਜੋ ਦੋਹਦੇ ਪ੍ਰਾਣ ਲੈ ਕੇ ਉਹ ਨੱਠ ਕੇ ਬਚਦੇ, ਫਿਰ ਜਿਹੜੇ ਤੋਂ ਆਪਣੀ ਜਾਨ ਬਚਾਓ, ਉਹ ਕਿਉਂ ਕਾਸ ਬਾਸੰ ਚਤੁਰ ਵੇਦ ਪਠੀਅੰ ਕਿਉਂ ਕਾਸ ਬਾਸੰ, ਉਹ ਜਿਹੜੇ ਨੱਠੇ ਹੋਏ ਸੀ ਨਾ ਡਰਦੇ ਮਾਰੇ, ਫਿਰ ਉਹ ਮੰਦਰਾਂ ਵਿੱਚ ਧਰਮ ਸਥਾਨਾਂ ਵੀ ਜਾ ਕੇ ਉਹਨਾਂ ਨੇ ਸ਼ਰਨ ਲੈ ਲਈ ਕਿ ਹੋਰ ਜਗ੍ਹਾ ਤਾਂ ਹੁਣ ਸਾਨੂੰ ਟੋਲ ਲੈਣਗੇ, ਸਾਡੇ ਦੁਸ਼ਮਣ ਮਾਰ ਦੇਣਗੇ, ਧਰਮ ਸਥਾਨਾਂ ਵੀ ਚਲੇ ਗਏ, ਉੱਥੇ ਫਿਰ ਉਹਨਾਂ ਨੇ ਵੇਦਾਂ ਦਾ ਪਾਠ ਪੜ੍ਹਿਆ, ਵੇਦ ਸੁਣੇ, ਵਿਦਿਆ ਪੜ੍ਹੀ, ਤੇ ਗੁਰਸਿੱਖ ਪਿਆਰੇ ਉੱਥੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਿਨ ਵੇਦ ਪਠਿਓ ਤਿਨ ਬੇਦੀ ਕਹਾਏ। ਹੁਣ ਐਵੇਂ ਸਾਡੇ ਸਿੱਖ ਹੀ ਡਾਂਗ ਚੱਕੀ ਫਿਰਦੇ, ਗੁਰੂ ਨਾਨਕ ਬੇਦੀ ਨਹੀਂ ਸੀ, ਬੇਦੀ ਕੋਈ ਜਾਤ ਹੈ ਨਹੀਂ, ਇਹ ਜੇ ਉਹਦੀ ਤੁਸੀਂ ਬੈਕਗਰਾਉਂਡ ਪੜ੍ਹੋ ਕਿ ਬੇਦੀ ਚੀਜ਼ ਕੀ ਹੈ, ਇਹ ਜਾਤ ਨਹੀਂ ਹੈ, ਭੁੱਲਰ ਗਿੱਲ, ਇਹ ਉਹ ਜਾਤ ਬੇਦੀਆਂ ਦੀ ਨਹੀਂ ਹੈ ਗੁਰਸਿੱਖ ਪਿਆਰਿਓ, ਉਹ ਤਾਂ ਰਾਮ ਚੰਦਰ ਦੀ ਕੁਲ ਵਿੱਚੋਂ ਸੀ, ਪਰ ਜਿਨ ਵੇਦ ਪਠਿਓ ਸੇ ਬੇਦੀ ਕਹਾਏ, ਉਹਨਾਂ ਨੇ ਵੇਦਾਂ ਦਾ ਪਾਠ ਕੀਤਾ ਜਿਸ ਕਰਕੇ ਉਹਨਾਂ ਨੂੰ ਬੇਦੀ ਕਹਿਣ ਲੱਗੇ, ਜਾਤ ਤਾਂ ਹੈ ਹੀ ਨਹੀਂ, ਇਹ ਤਾਂ ਸੰਗਿਆ ਹੈ, ਜਿਵੇਂ ਤੁਸੀਂ ਸਾਇੰਸ ਪੜ੍ਹਨ ਵਾਲੇ ਪੜ੍ਹਾਉਣ ਵਾਲੇ ਨੂੰ ਸਾਇੰਸ ਮਾਸਟਰ ਕਹੋਗੇ, ਉਹਦੀ ਜਾਤ ਥੋੜੋ ਹੈ, ਡਰੈਂਗ ਮਾਸਟਰ ਨੂੰ ਡਰੈਂਗ ਮਾਸਟਰ, ਡਰੈਂਗ ਕੋਈ ਜਾਤ ਥੋੜੋ, ਤਾਂ ਗੁਣ ਇੱਕ ਗੁਰਸਿੱਖ ਪਿਆਰੇ, ਇਸ ਕਰਕੇ ਬੇਦੀ ਕੋਈ ਜਾਤ ਹੀ ਨਹੀਂ ਹੈ, ਇਹਦੇ ਪਿੱਛੇ ਝਗੜਾ ਨਹੀਂ ਕਰਨਾ ਚਾਹੀਦਾ, ਬੇਦੀ ਤਾਂ ਉਹ ਨੇ ਜਿਨ੍ਹਾਂ ਨੇ ਵੇਦ ਪੜ੍ਹੇ, ਗੁਰੂ ਗੋਬਿੰਦ ਸਿੰਘ ਦੀ ਕਲਮ ਆਪਣੀ ਹੈ, ਜਿਨ ਵੇਦ ਪੜ੍ਹੇ ਪਠਿਓ ਤਿਨ ਬੇਦੀ ਕਹਾਏ, ਤਿਨ ਧਰਮ ਕੇ ਕਰਮ ਨੀਕੇ ਚਲਾਏ, ਉਹ ਵੇਦ ਪੜ੍ਹ ਕੇ ਫਿਰ ਪ੍ਰਚਾਰਕ ਬਣੇ, ਧਰਮ ਦਾ ਪ੍ਰਚਾਰ ਦਿੱਤਾ, ਚਾਰ ਬੇਦੀ ਨੇ ਆਪਣੇ ਹਿੰਦੁਸਤਾਨ ਵਿੱਚ, ਨੋਟ ਕਰ ਲਿਓ, ਇੱਕ ਬੇਦੀ ਨੇ, ਇੱਕ ਦਵੇਦੀ ਨੇ, ਇੱਕ ਤ੍ਰਿਵੇਦੀ ਨੇ, ਇੱਕ ਚਤੁਰਵੇਦੀ ਨੇ, ਕਈਆਂ ਦੇ ਪਿੱਛੇ ਤੁਸੀਂ ਚਤੁਰਵੇਦੀ ਲਿਖਿਆ।

0: ਹੋਵੇ ਨੌ ਦੇ ਤ੍ਰਿਵੇਦੀ ਉਹਨਾਂ ਦਾ ਭਾਵ ਹੈ ਜਿਹਨਾਂ ਨੇ ਇੱਕ ਵੇਦ ਪੜ੍ਹਿਆ ਉਹ ਵੇਦੀ ਜਿਹਨਾਂ ਨੇ ਦੋ ਵੇਦ ਪੜ੍ਹੇ ਉਹ ਦਵੇਦੀ ਕਹਾਏ ਜਿਹਨਾਂ ਨੇ ਤਿੰਨ ਵੇਦ ਪੜ੍ਹੇ ਤ੍ਰਿਵੇਦੀ ਨੇ ਹੁਣ ਵੀ ਸਾਡੇ ਦੇਸ਼ ਵਿੱਚ ਵੱਸ ਰਹੇ ਨੇ ਜਿਹਨਾਂ ਨੇ ਚਾਰੇ ਵੇਦ ਪੜ੍ਹੇ ਉਹਨਾਂ ਦੀ ਸੰਗਿਆ ਚਤੁਰਵੇਦੀ ਬਣ ਗਈ ਇਹ ਕੋਈ ਜਾਤ ਨਹੀਂ ਇਹ ਸੰਗਿਆ ਗੁਣ ਕਰਕੇ ਉਹਨਾਂ ਨੇ ਵੇਦ ਪੜ੍ਹੇ ਤੇ ਧਰਮ ਦਾ ਪ੍ਰਚਾਰ ਕਰਨ ਲੱਗੇ ਉਹ ਪ੍ਰਚਾਰ ਕਰਦੇ ਕਰਦੇ ਪੰਜਾਬ ਵਿੱਚ ਆ ਗਏ ਲਾਹੌਰ ਉਹਨਾਂ ਰਾਜਿਆਂ ਨੇ ਜਿਹਨਾਂ ਨੇ ਮਾਰ ਕੇ ਕੱਢਿਆ ਸੀ ਉਹਨਾਂ ਨੂੰ ਸਕੇ ਭਰਾਵਾਂ ਨੂੰ ਉਹਨਾਂ ਨੇ ਕਥਾ ਸੁਣੀ ਇੱਕ ਇੱਕ ਵੇਦ ਦੀ ਕਥਾ ਸੁਣੀ ਦੋ ਦੀ ਸੁਣੀ ਜਦੋਂ ਤਿੰਨ ਦੀ ਸੁਣੀ ਵੈਰਾਗ ਪੈਦਾ ਹੋ ਗਏ ਸੁਣ ਹਰ ਕਥਾ ਉਤਾਰੀ ਮੈਲ ਉਹ ਮਾਇਆ ਦੀ ਮੈਲ ਉਤਰ ਗਈ ਤੇ ਗੁਰਸਿੱਖ ਪਿਆਰੇ ਹੋ ਤਿੰਨ ਵੇਦ ਸੁਣ ਕੇ ਵੈਰਾਗੀ ਬਣ ਗਏ ਜਦੋਂ ਚੌਥਾ ਵੇਦ ਸੁਣਿਆ ਨਾ ਉਹਨਾਂ ਨੇ ਤੇ ਗੁਰਸਿੱਖ ਪਿਆਰੇ ਹੋ ਰਾਜ ਗੱਦੀਆਂ ਹੀ ਉਹਨਾਂ ਨੂੰ ਦੇ ਦਿੱਤੀਆਂ ਵੇਦ ਸੁਣਾਉਣ ਵਾਲੇ ਵੇਦੀਆਂ ਨੂੰ ਲਓ ਸਾਂਭੋ ਆਪਣੀ ਗੱਦੀ ਅਸੀਂ ਤਾਂ ਐਵੇਂ ਤੁਹਾਨੂੰ ਕਢਾ ਦਿੱਤਾ ਸੀ ਉਹ ਸਮਝਦੇ ਸੀ ਫਿਰ ਕਿ ਤੁਸੀਂ ਤਲਵਾਰ ਨਾਲ ਸਾਨੂੰ ਕੱਢਿਆ ਸੀ ਅਸੀਂ ਸ਼ਬਦ ਨਾਲ ਕੱਢਿਆ ਆਖੋ ਸਤਨਾਮ ਇਹੀ ਸ਼ਕਤੀ ਹੈ ਸਭ ਤੋਂ ਵੱਡੀ ਗੁਰੂ ਨਾਨਕ ਨੇ ਤਲਵਾਰ ਚੱਕੀ ਰਹੀ ਤੇ ਸਾਰਾ ਜੱਗ ਜਿੱਤ ਲਿਆ ਗੁਰਸਿੱਖ ਪਿਆਰੇ ਸ਼ਬਦ ਜਿੱਤੀ ਸਿੱਧ ਮੰਡਲੀ ਤੁਸੀਂ ਤਲਵਾਰਾਂ ਨੇਜੇ ਨਾਲ ਮਾਰ ਕੇ ਸਾਨੂੰ ਕੱਢਿਆ ਅਸੀਂ ਸ਼ਬਦ ਦੇ ਤੀਰਾਂ ਨਾਲ ਪਰ ਉੱਥੇ ਵਰ ਦੇ ਦਿੱਤਾ ਕਿਉਂਕਿ ਉਹਨਾਂ ਦੀ ਉੱਚੀ ਅਵਸਥਾ ਸੀ ਕਿ ਤਿੰਨ ਕੁਲਾ ਤੁਸੀਂ ਤਿੰਨ ਵੇਦ ਸੁਣ ਕੇ ਵਿਰਾਗੀ ਹੋਏ ਹੋ ਤਿੰਨ ਕੁਲਾ ਗੱਦੀ ਨਹੀਂ ਤੁਹਾਨੂੰ ਮਿਲਣੀ ਜਦ ਚੌਥੀ ਕੁਲ ਵੀ ਤੁਸੀਂ ਚੌਥਾ ਵੇਦ ਸੁਣ ਕੇ ਸਾਨੂੰ ਗੱਦੀ ਦੇ ਦਿੱਤੀ ਜਦ ਅਸੀਂ ਚੌਥੀ ਕੁਲ ਵਿੱਚ ਗੁਰੂ ਨਾਨਕ ਦੀ ਗੱਦੀ ਆਊਗੀ ਤੁਹਾਡੀ ਉਹ ਇਹ ਗੱਦੀ ਤੁਹਾਨੂੰ ਦੇ ਦੇਵਾਂਗੇ ਆਖੋ ਸਤਨਾਮ ਤਾਂ ਤੁਹਾਡੀ ਕੁਲ ਵਿੱਚ ਗੱਦੀ ਆਈ ਸੀ ਤਿੰਨ ਗੱਦੀਆਂ ਫਿਰ ਉਹਨੇ ਤਿੰਨ ਵੇਦ ਸੁਣ ਕੇ ਵੈਰਾਗ ਚੌਥੀ ਕੁਲ ਵਿੱਚ ਵੀ ਚੱਲੀ ਪੀੜੀ ਤੁਹਾਡੀਆਂ ਰੂਪ ਉਹ ਵਚਨ ਕੀਤਾ ਹੋਇਆ ਸੀ ਤੁਸੀਂ ਤਿੰਨ ਵੇਦ ਸੁਣ ਕੇ ਰਾਜ ਭਾਗ ਛੱਡਿਆ ਅਸੀਂ ਤਿੰਨ ਗੱਦੀਆਂ ਕਰਕੇ ਗੁਰੂ ਨਾਨਕ ਦੀ ਗੱਦੀ ਤੁਹਾਨੂੰ ਦੇ ਦੇਵਾਂਗੇ ਸੋਢੀਓ ਸਨੌੜ ਇੱਕ ਦੇਸ਼ ਹੈ ਆਗਰੇ ਦੇ ਕੋਲ ਇੱਥੇ ਰਿਆਸਤ ਹੁੰਦੀ ਸੀ ਸਨੌੜ ਇਹਨਾਂ ਦਾ ਇੱਕ ਇਹਨਾਂ ਦੀ ਇੱਕ ਲੜਕੀ ਵਿਆਹੀ ਹੋਈ ਸੀ ਲਾਹੌਰ ਤੋਂ ਸਨੌੜ ਦੇਸ਼ ਦੇ ਰਾਜੇ ਨਾਲ ਉੱਥੇ ਜਦੋਂ ਗੁਰਮੁਖ ਪਿਆਰੇ ਉਹਦੇ ਬੱਚਾ ਪੈਦਾ ਹੋਇਆ ਉਹਦਾ ਨਾਂ ਰੱਖਿਆ ਸਨੋਢੀ ਰਾਏ ਆਪਾਂ ਰੱਖ ਦਿੰਦੇ ਹੁੰਦੇ ਸੀ ਜਿੱਥੇ ਕੋਈ ਬੱਚਾ ਜਿਵੇਂ ਬੁੱਧਵਾਰ ਨੂੰ ਪੈਦਾ ਹੋਵੇ ਬੁੱਧ ਰਾਮ ਵੀਰ ਨੂੰ ਪੈਦਾ ਵਾਲਾ ਵੀਰੂ ਇਹੋ ਜਿਹੇ ਨਾਂ ਰੱਖਦੇ ਹੁੰਦੇ ਸੀ ਉਹ ਸਨੋੜ ਦੇਸ਼ ਵਿੱਚ ਪੈਦਾ ਹੋਣ ਕਰਕੇ ਉਹਦਾ ਨਾਂ ਸੀ ਸਨੋਢੀ ਰਾਏ ਜਿੱਥੋਂ ਪ੍ਰੇਮੀਓ ਸੋਢੀ ਬੱਸ ਚੱਲੀ ਹੈ ਗੁਰੂ ਰਾਮਦਾਸ ਜੀ ਦੀ ਉਹੀ ਵਚਨ ਹੁਣ ਭਗਤ ਗੰਗਾ ਜੀ ਕਰਦੇ ਹਨ ਫੇਰ ਪੜੋ ਜੀ
1: ਰਘਵੰਸ ਤਿਲਕ ਸੁੰਦਰ ਦਸ਼ਰਥ ਘਰ
0: ਰਘਵੰਸ ਕਹੀਏ ਸਤ ਸੰਗਤ ਰਘੁਵੰਸ ਰਾਮ ਚੰਦਰ ਜੀ ਦਸ਼ਰਥ ਸੋਢੀਆਂ ਦੇ ਘਰ ਜਿਵੇਂ ਪੈਦਾ ਹੋਏ ਇਸੇ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੁਸੀਂ ਇਸ ਜਗਤ ਵਿੱਚ ਬਾਬਾ ਹਰਦਾਸ ਜੀ ਸੋਢੀ ਉਹਨਾਂ ਦੇ ਘਰ ਪਰਮੇਸ਼ਰ ਰੂਪ ਹੋ ਕੇ ਪੈਦਾ ਹੋਏ
1: ਮਨ ਵੰਸ਼ਾ ਜਾ ਕੀ ਸਰਨ
0: ਉਹ ਕੌਣ ਤੁਸੀਂ ਮਨ ਵੰਸ਼ ਹੈ ਤੁਹਾਡੇ ਲੋਕ ਸੇਵਾ ਨਹੀਂ ਕਰਦੇ ਤੁਹਾਡੇ ਤਾਂ ਨੌ ਮੁਨੀ ਵੀ ਆ ਕੇ ਦਰ ਤੇ ਖੜਦੇ ਹਨ ਸੇਵਕ ਤੁਹਾਡੇ ਕਿਤੇ ਸਿੱਖੇ ਨਹੀਂ ਹਨ ਦੁਨਿਆਵੀ ਲੋਕ ਨਹੀਂ 33 ਕਰੋੜ ਦੇਵਤੇ ਮੁਨੀ ਆਦਿਕ ਵੀ ਤੁਹਾਡੇ ਚਰਨਾਂ ਵਿੱਚ ਆਉਂਦੇ ਹਨ
1: ਸਤਿਗੁਰ ਗੁਰ ਸੇਵ ਅਲਖ ਸਤ ਜਾ ਕੇ
0: ਗੁਰੂ ਦੀਆਂ ਸੰਗਤਾਂ ਇਹ ਗੁਰੂ ਦੇ ਪਿਆਰਿਓ ਉਸ ਸਤਿਗੁਰ ਦੀ ਸੇਵਾ ਕਰੋ ਜਿਹਦੀ ਅਲਖ ਗਤ ਹੈ ਜਿਹਦੀ ਗਤ ਕਹੀਓ ਨਹੀਂ ਜਾ ਸਕਦੀ ਉਹ ਪਰਮੇਸ਼ਰ ਰੂਪ ਗੁਰੂ ਰਾਮਦਾਸ ਹਨ ਉਹਦੇ ਲੜਾਪਾ ਲੱਗੀਏ ਗੰਗਾ ਭਗਤ ਜੀ ਕਹਿੰਦੇ ਉਹਨਾਂ ਦੇ ਨਾਲ ਨਾ ਫਿਰ ਉਹ ਜਿਹੜੇ ਲਿਮਿਟਡ ਕੰਪਨੀਆਂ ਨੇ ਇਹ ਤਾਂ ਲਿਮਿਟਡ ਕੰਪਨੀਆਂ ਨੇ ਜਿਹੜੇ ਹੁਣ ਦੇ ਕੋਈ ਸਰਸੇ ਵਾਲਾ ਕਹਾਉਂਦਾ ਕੋਈ ਵਿਆਸਾ ਵਾਲਾ ਕਹਾਉਂਦਾ ਸਾਡੇ ਸਤਿਗੁਰਾਂ ਨੇ ਕਹਾਇਆ ਹੀ ਨਹੀਂ ਕੁਛ ਇਹ ਜਗਤ ਗੁਰੂ ਸਾਰੇ ਹੀ ਜਗਤ ਦੇ ਮਾਲਕ ਸਾਰੇ ਸੰਸਾਰ ਨੂੰ ਕੋਈ ਹਿੰਦੂਆਂ ਦਾ ਗੁਰੂ ਕੋਈ ਮੁਸਲਮਾਨਾਂ ਦਾ ਗੁਰੂ ਕੋਈ ਈਸਾਈਆਂ ਦਾ ਗੁਰੂ ਇੱਥੇ ਸਾਰਿਆਂ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਸਾਰਿਆਂ ਨੂੰ ਆਪਣੀ ਗੋਦ ਵਿੱਚ ਲੈ ਲਿਆ ਇਸ ਦਰ ਨੇ
1: ਸ੍ਰੀ ਰਾਮਦਾਸ ਤਾਰਨ ਤਰਨ
0: ਗੰਗਾ ਭਗਤ ਜੀ ਕਹਿੰਦੇ ਇਸ ਸੰਸਾਰ ਦੇ ਲੋਕੋ ਸੰਸਾਰ ਨੂੰ ਤਾਰਨ ਖਾਤਰ ਗੁਰੂ ਰਾਮਦਾਸ ਜੀ ਤਰਨ ਕਹੀਏ ਜਹਾਜ਼ ਹਨ ਜਹਾਜ਼ ਦਾ ਸੁਭਾਅ ਹੁੰਦਾ ਹਿੰਦੂ ਬੈਠ ਜਾਵੇ ਮੁਸਲਮਾਨ ਬੈਠ ਜਾਵੇ ਗਰੀਬ ਅਮੀਰ ਜਿਹੜਾ ਮਰਜ਼ੀ ਬੈਠ ਜਾਵੇ ਬੇੜੇ 'ਚ ਉਹਨੇ ਤਾਰੇ ਦੇਣੇ ਹੈ ਐਸਾ ਦਰ ਗੁਰੂ ਰਾਮਦਾਸ ਜੀ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਇਹ ਭਗਤ ਸੋਭਾ ਕਰ ਰਹੇ ਨੇ ਇੱਥੋਂ ਹੀ ਆਪਾਂ ਅਗਲੀ ਬਾਣੀ ਗੁਰੂ ਦੀ ਕਿਰਪਾ ਨਾਲ ਆਰੰਭ ਕਰਾਂਗੇ ਬਹੁਤ ਧੰਨਵਾਦ ਸੰਗਤਾਂ ਦਾ ਸਤਿਗੁਰਾਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਭਾਗ ਸਮਾਂ ਬਖਸ਼ਿਆ ਫੁੱਲਾਂ ਤੋਂ ਖਿਮਾ ਬਖਸ਼ਣੀ ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲੋਕਸ਼ਣ ਤੁਸੀਂ ਸਤਿਕਾਰ ਵਜੋਂ ਬਾਣੀ ਦੇ ਮਾਇਆ ਭੇਜੀ ਹੈ ਸਤਿਗੁਰ ਤੁਹਾਡੀ ਮਾਇਆ ਸਫਲੀ ਕਰਨ ਸੁਣੇ ਹੋਏ ਬਚਨ ਸਤਿਗੁਰ ਹਿਰਦੇ ਵਸਾ ਕੇ ਸਾਨੂੰ ਗੁਰੂ ਘਰ ਦੀ ਸ਼ਰਨ ਬਖਸ਼ਣ ਆਸ ਓਟ ਬਖਸ਼ਣ ਬਾਣੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ

सच है भी सच नानक होसी भी सच ऊंचा अगम अपार प्रभ खात।

0: ऊपर मन वच क्रम सेवी है सच
1: परम सत्कार योग गुरु जी की साजीन वाजी साध संगत सतगुरां दी पार मेहर दा सदका नित नेम अनुसार गुरु दरबार दे दर्शन गुरु जी की बाणी गुर शब्द गुरु की संगत दा सुभाग समा प्राप्त होया है। आप उत्तम कर्मा वाले को जिन्हां नूं अमृत वेले सतगुरां ने उद्यम बख्शिया है। सत संगत दा निर्मोलक समा प्राप्त होया। सतगुरु जी की बाणी के नितनेम सुखमनी साहब जी के पवित्र जाप सतगुरां दी बख्शिश द्वारा जो बाणी दी लड़ीवार विचार चल रही है। धन धन सतगुरु गुरु ग्रंथ साहब महाराज कृपा करन भट्टां दे सवैये जो आपां नूं बख्शिश होए हन। श्री गुरु रामदास महाराज जी की उपमा सतगुर श्री गुरु अर्जन देव जी दे सनमुख श्री अमृतसर साहब गुरु घर तों जिन्हां नूं बख्शिश होई है गुरु घर तों जिन्हां ने माण प्राप्त किया है जिन्हां दी बाणी नूं गुर शब्द गुरु रूप गुरु ग्रंथ साहब विच शामिल किया है गुरु अर्जन देव जी ने ਉਹ ਸਵਈਆਂ ਵਿਚ ਬਚਨ ਕਰਦੇ ਨੇ। ਕੱਲ ਦੇ ਦੀਵਾਨ ਵਿਚ ਆਪ ਜੀ ਨੇ ਸਰਵਣ ਕੀਤਾ ਸੀ ਕੁੰਡਲ ਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮਚ। ਕੁੰਡਲ ਨੀ ਕਨਾੜੀ ਦਾ ਨਾਂ ਹੈ ਭਾਈ ਜੀ ਨੂੰ ਭਚੰਗਮਾ ਨਾਲੀ ਕਹਿੰਦੇ ਨੇ। ਕੁੰਡਲ ਕਹਿੰਦੇ ਹੈ ਆਏ ਦਾਏ ਵਾਲ ਪਾ ਲੈਣਾ ਕੁੰਡਲ ਆਮ ਪੰਜਾਬੀ ਦਾ ਹੀ ਸ਼ਬਦ ਹੈ। ਇਹਨੂੰ ਭਚੰਗਮਾ ਨਾੜੀ ਕਹਿੰਦੇ ਹਨ। ਭਚੰਗ ਹੁੰਦਾ ਸੱਪ ਉਹ ਵੀ ਕੁੰਡਲ ਮਾਰ ਕੇ ਬੈਠਦਾ ਹੁੰਦਾ ਸਿੱਧਾ ਨਹੀਂ ਕਦੇ ਵੀ ਬੈਠਦਾ ਹੁੰਦਾ। ਇਹ ਵੀ ਸਾਡੇ ਅੰਦਰ ਇੱਕ ਨਾੜੀ ਗਏ ਜਿਹੜੀ ਕੁੰਡਲ ਮਾਰੀ ਬੈਠੀ ਹੈ ਉਹਨੇ ਕੁੰਡਲ ਮਾਰੇ ਨੇ ਛੇ ਚੱਕਰ ਨੇ ਸਾਡੇ ਅੰਦਰ ਜੋ ਮੂਹਾ ਧਾਰ ਤੋਂ ਆਰੰਭ ਹੁੰਦੇ ਨੇ। ਕੱਲ ਵਿਸਤਾਰ ਨਾਲ ਆਪ ਜੀ ਨੇ ਸਰਵਣ ਕੀਤੇ ਸੀ ਮੂਹਾ ਧਾਰ ਅਧਿਸ਼ਠਾਨ ਆਗਿਆ ਕਰ ਮਨੀ ਕਾਰਨ ਆਦਿਕ ਇਹ ਛੇ ਚੱਕਰਾਂ ਦੇ ਆਲੇ ਦੁਆਲੇ ਨੇ ਚੱਕਰ ਮਾਰਿਆ ਹੋਇਆ ਕੁੰਡਲ ਮਾਰਿਆ ਹੋਇਆ ਜੋਗੀ ਅਭਿਆਸ ਦੇ ਨਾਲ ਜੋ ਅਪਾਨ ਪਰਾਣ ਤੇ ਅਮਾਨ ਵਾਯੂ ਸਾਡੇ ਅੰਦਰ ਚੱਲ ਰਹੀ ਹੈ ਉਹਨੂੰ ਇਸ ਨਾੜੀ ਦੇ ਵਿੱਚ ਪ੍ਰਵੇਸ਼ ਕਰ ਦਿੰਦੇ ਨੇ। ਉਲਟਤ ਪਾਵਨ ਚੱਕਰ ਖੱਟ ਭੇਦੇ ਸੁਰਤ ਸੁਨ ਅਨੁਰਾਗੀ ਉਹ ਆਪਣੀ ਪ੍ਰਾਣ ਅਪਾਨ ਵਾਯੂ ਨੂੰ ਉਲਟਾ ਕੇ ਇਹਦੇ ਵਿੱਚ ਭੇਜ ਦਿੰਦੇ ਨੇ। ਜਦੋਂ ਵਾਯੂ ਇਹਦੇ ਵਿਚ ਪ੍ਰਵੇਸ਼ ਕਰਦੀ ਹੈ ਛੇ ਚੱਕਰ ਇੱਕ ਵਾਰ ਹੀ ਭੇਜੇ ਖਤਮ ਹੋ ਜਾਂਦੇ ਹਨ ਜਿੱਤੇ ਜਾਂਦੇ ਹਨ। ਸਤ ਸੰਗਤ ਬਿੰਨ ਲੈਂਦੇ ਹਨ ਉਹਨਾਂ ਨੂੰ ਤੇ ਉਹਨਾਂ ਦੀ ਸੁਰਤ ਫਿਰ ਦਸਮ ਦਰਬਾਰ ਵਿਚ ਜਾ ਕੇ ਸੁਨ ਅਵਸਥਾ ਵਿਚ ਅਨੁਰਾਗ ਹੈ ਨਾਮ ਪ੍ਰੇਮ ਦਾ ਉਸ ਪ੍ਰੇਮ ਰਸ ਵਿਚ ਹੀ ਸੁਨ ਸਮਾਧੀ ਵਿਚ ਸਥਿਤ ਰਹਿੰਦੀ ਹੈ। ਪਰ ਜਿਹੜੇ ਬ੍ਰਹਮ ਗਿਆਨੀ ਗੁਰਸਿੱਖਾਂ ਨੂੰ ਗੁਰਮਤ ਦੇ ਵਿਚ ਉਹ ਤ੍ਰਿੜਿਆ ਜੜ ਨਾੜੀ ਹੈ ਜਿਹੜੀ ਭਾਈ ਸਾਡੇ ਅੰਦਰ ਤਿੰਨ ਜੜ ਹਨ ਜਿਨ੍ਹਾਂ ਨੇ ਸਾਨੂੰ ਅਭਖੇਪ ਪਾਇਆ ਹੋਇਆ ਗਿਆਨਤਾ ਦਿੱਤੀ ਹੋਈ ਹੈ ਕਿ ਸਰੀਰ ਹੋਰ ਹੈ ਆਤਮਾ ਹੋਰ ਹੈ। ਉਸ ਅਗਿਆਨਤਾ ਦੇ ਬਸ ਜੀਵ ਕੀ ਕਰਦਾ ਸਰੀਰ ਨੂੰ ਚੇਤਨ ਸਮਝਦਾ ਕਿ ਸਰੀਰ ਹੀ ਸਭ ਕੁਝ ਕਿਰਿਆ ਕਰ ਰਿਹਾ। ਜਿਸ ਤਰ੍ਹਾਂ ਇਹ ਟਿਊਬਾਂ ਲੱਗੀਆਂ ਨੇ ਬਲਬ ਲੱਗੇ ਹੈ ਤੁਸੀਂ ਬਲਬ ਨੂੰ ਇਹ ਬਿਜਲੀ ਸਮਝ ਲਓ ਟਿਊਬ ਨੂੰ ਇਹ ਬਿਜਲੀ ਸਮਝ ਲਓ। ਬਿਜਲੀ ਤਾਂ ਇਹਦੇ ਅੰਦਰ ਹੈ ਪ੍ਰਕਾਸ਼ਕ ਇਹ ਤਾਂ ਉਪਰਲੀ ਬਾਡੀ ਜੜ ਹੈ। ਇਸ ਤਰ੍ਹਾਂ ਜੋ ਆਤਮਾ ਹੈ ਉਹ ਸਾਡੇ ਅੰਦਰ ਪ੍ਰਕਾਸ਼ਕ ਵਾਹਿਗੁਰੂ ਦੀ ਜੋਤ ਹੈ ਉੱਪਰ ਇਹ ਤਾਂ ਬਲਬ ਦੇ ਵਾਂਗ ਟਿਊਬ ਦੇ ਵਾਂਗ ਇੱਕ ਜੜ ਬਾਡੀ ਹੈ। ਉਹ ਜਿਹੜਾ ਤ੍ਰਿਆ ਜੜ ਜੰਤਰ ਹੈ ਗੁਰਸਿੱਖ ਪਿਆਰੇ ਉਹ ਫਿਰ ਸਤਿਗੁਰਾਂ ਦੇ ਸਿੱਖ ਗੁਰੂ ਪਿਆਰੇ ਬ੍ਰਹਮ ਗਿਆਨੀ ਉਹ ਸੰਗਤ ਵਿੱਚ ਆ ਕੇ ਇਹਨੂੰ ਸੋਧ ਲੈਂਦੇ ਨੇ ਸਮਝ ਜਾਂਦੇ ਹਨ। ਉਹ ਕੀ ਸਮਝਣਾ ਗੁਰਸਿੱਖ ਪਿਆਰੇ ਉਹ ਕੁੰਡਲ ਨੀ ਸੁਰਜੀ ਸੁਰ ਜਾਣਾ ਹੁੰਦਾ ਗੁਰਸਿੱਖ ਪਿਆਰੇ ਉਹ ਸਖਾਲਾ ਹੋ ਜਾਣਾ ਕੋਈ ਫਸੀ ਹੋਈ ਚੀਜ਼ ਵਿੱਚੋਂ ਨਿਕਲ ਜਾਣਾ ਜਾਂ ਕੋਈ ਗੰਭੀਰ ਗੱਲ ਮਸਲਾ ਹੋਵੇ ਉਹਦਾ ਹੱਲ ਹੋ ਜਾਣਾ ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ ਸਾਲਵ ਹੋ ਜਾਣਾ ਕਹਿੰਦੇ ਉਹਨੂੰ ਆਪਾਂ ਪੰਜਾਬੀ ਸੁਲਝ ਜਾਣਾ ਕਹਿੰਦੇ ਹਾਂ। ਪ੍ਰੋਬਲਮ ਸਾਲਵ ਹੋ ਗਈ ਤੁਸੀਂ ਕਹਿੰਦੇ ਹੋ ਆਪਾਂ ਇਹ ਬਾਣੀ ਵਿੱਚ ਉਹਨੂੰ ਸੁਲਝਣਾ ਕਹਿੰਦੇ ਨੇ ਕੋਈ ਚੀਜ਼ ਝਗੜਾ ਹੋਵੇ ਉਹ ਸੁਲਝ ਜਾਣਾ ਗੁਰਸਿੱਖ ਪਿਆਰਿਓ। ਉਹ ਜਿਹੜੀ ਕੁੰਡਲਨੀ ਇਹ ਬਹੁਤ ਕਠਿਨ ਕਿਰਿਆ ਜੋਗੀਆਂ ਦੀ ਉਹ ਗੁਰੂ ਦੇ ਸਿੱਖ ਬ੍ਰਹਮ ਗਿਆਨੀ ਗੁਰਸਿੱਖ ਭਗਤ ਪਿਆਰੇ ਸੰਗਤ ਵਿੱਚ ਆ ਕੇ ਤ੍ਰਿਆ ਜੜ ਜਿਹੜਾ ਸਾਡੇ ਭੇਦ ਬਣਿਆ ਵਾ ਗੁਰਸਿੱਖ ਪਿਆਰੇ ਉਹ ਕੋਈ ਜੜ ਹੋਰ ਹੈ ਚੇਤਨ ਹੋਰ ਹੈ। ਅਸੀਂ ਸਰੀਰ ਨੂੰ ਜੜ ਸਮਝ ਲਿਆ, ਚੇਤਨ ਜੋ ਆਤਮਾ ਹੈ ਉਹਨੂੰ ਕਦੇ ਸਮਝਿਆ ਨਹੀਂ। ਉਹ ਫਿਰ ਜਦੋਂ ਸੁਲਝਦੀ ਹੈ ਗੱਲ, ਇਹ ਸੁਲਝ ਜਾਂਦੀ ਹੈ, ਜੜ ਚੇਤਨ ਦਾ ਗਿਆਨ ਹੋ ਜਾਂਦਾ ਕਿ ਜੜ ਤਾਂ ਵਿਅਰਥ ਚੀਜ਼ ਹੈ, ਸਭ ਕੁਝ ਚੇਤਨ ਹੀ ਹੈ। ਇਸ ਜੜ ਦੀ ਉਨਾ ਚਿਰ ਕੀਮਤ ਹੈ ਜਿੰਨਾ ਚਿਰ ਚੇਤਨ ਵਾਹਿਗੁਰੂ ਦੀ ਸਤਾ ਸਰੀਰ ਦੇ ਨਾਲ ਹੈ। ਜਦੋਂ ਵਾਹਿਗੁਰੂ ਦੀ ਚੇਤਨ ਸਤਾ ਸਾਡੇ ਵਿੱਚੋਂ ਨਿਕਲ ਜਾਣੀ ਹੈ, ਇਹ ਨਾ ਬੋਲ ਸਕੇ, ਨਾ ਹਿੱਲ ਸਕੇ, ਨਾ ਦੇਖ ਸਕੇ, ਇਹ ਤਾਂ ਜੜ ਦਾ ਜੜ ਹੈ। ਇਹ ਜਿਹੜੀ ਸੁਲਝਣੀ ਇਸ ਗਿਆਨ ਆਉਣਾ, ਉਹ ਸਾਨੂੰ ਯੋਗਾ ਅਭਿਆਸ ਵਿੱਚੋਂ ਨਹੀਂ, ਮਹਾਰਾਜ ਕਹਿੰਦੇ ਸਤਸੰਗਤ ਵਿੱਚੋਂ ਪ੍ਰਾਪਤ ਹੋ ਜਾਂਦਾ। ਕੁੰਡਲ ਨਹੀਂ ਸੁਲਝੀ ਸਤਸੰਗਤ, ਫਿਰ ਉਹ ਜਦੋਂ ਸੁਲਝ ਜਾਂਦੀ ਹੈ, ਜਦੋਂ ਕੋਈ ਝਗੜਾ ਸੁਲਝ ਜਾਵੇ ਗੁਰਮੁਖ ਪਿਆਰੇ, ਵੱਡੀ ਪ੍ਰੋਬਲਮ ਸਾਲਵ ਹੋ ਜਾਵੇ, ਫਿਰ ਸਾਰਿਆਂ ਨੂੰ ਇਹ ਸ਼ਾਂਤੀ ਹੋ ਜਾਂਦੀ ਹੈ, ਭਾਈ ਮਸਲਾ ਹੱਲ ਹੋ ਗਿਆ, ਇਹ ਸਾਡਾ ਕਾਰਜ ਸੁਲਝ ਗਿਆ। ਇਸ ਤਰ੍ਹਾਂ ਜਿਹੜੀ ਸੁਰਤ ਹੈ, ਫਿਰ ਉਹ ਪਰਮ ਆਨੰਦ ਵਿੱਚ ਜਾ ਕੇ ਮਚਾ, ਤਦਾਕਾਰ ਰੂਪ ਹੋ ਕੇ ਆਨੰਦ ਰਹਿੰਦੀ ਹੈ, ਸਦਾ ਹੀ ਇੱਕ ਰਸ ਉਹਦੇ ਵਿੱਚੋਂ ਆਨੰਦ ਮਾਣਦੀ ਹੈ।
0: ਸ੍ਰੀ ਗੁਰੂ ਸਾਹਿਬ ਸਭ ਉਪਰ,
1: ਸ੍ਰੀ ਗੁਰੂ ਸਾਹਿਬ ਸਤਿਗੁਰ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੇ ਸਰੂਪ ਗੁਰੂ ਰਾਮਦਾਸ ਮਹਾਰਾਜ, ਸਾਰੀ ਸ੍ਰਿਸ਼ਟੀ ਪਰ ਉਹਨਾਂ ਨੇ ਇੱਕ ਸਾਰ ਸਤਿਗੁਰ ਪੁਰਖ ਦਇਆਲ ਹੈ, ਜਿਸਨੂੰ ਸਾਮਤ ਸਭ ਕੋਏ, ਉਹ ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ।
0: ਮਨ ਵਚ ਕ੍ਰਮ ਸੇਵੀਐ ਸੱਚਾ,
1: ਭਗਤ ਜੀ ਕਹਿੰਦੇ ਭਾਈ ਹੁਣ ਸਤਿਗੁਰ ਗੁਰੂ ਰਾਮਦਾਸ ਜੀ ਨੂੰ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਤਿਗੁਰਾਂ ਨੂੰ ਮਨ ਕਰਕੇ, ਕਰਮ ਕਰਕੇ ਤੇ ਬਚਨਾ ਕਰਕੇ, ਮਨ ਕਰਕੇ ਸੱਚ ਸਰੂਪ ਸਮਝ ਕੇ ਉਹਨਾਂ ਦਾ ਧਿਆਨ ਧਰੋ ਮਨ ਦੇ ਵਿੱਚ, ਗੁਰ ਕੇ ਬਚਨਾਂ ਨੂੰ ਮਨ ਵਿੱਚ ਵਸਾਉਣਾ ਇਹ ਮਨ ਕਰਕੇ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ, ਪਰ ਧਿਆਨ ਕਿਵੇਂ ਕਰਨਾ? ਸੱਚ ਕਰਕੇ, ਕਿ ਸਾਡੇ ਸਤਿਗੁਰ ਸੱਤ ਹਨ, ਆਬਾਦ ਸੱਚ ਹਨ। ਕਰਮ ਕਰਕੇ, ਸਰੀਰ ਕਰਕੇ ਗੁਰੂ ਨੂੰ ਕਿਵੇਂ ਕਰਨਾ? ਜੋ ਗੁਰੂ ਨੇ ਬਚਨ ਕਿਹਾ, ਗੁਰ ਕਿਹਾ ਸਾਕਾਰ ਕਮਾਵੋ, ਇਸ ਸਰੀਰ ਦੇ ਨਾਲ ਉਹ ਕਰਮ ਕਰਨੇ ਜੋ ਗੁਰੂ ਨੇ ਬਚਨ ਕਿਹਾ, ਜਿਹਨੂੰ ਰਹਿਤ ਮਰਜ਼ਾਦਾ ਕਹਿੰਦੇ ਭਾਈ, ਤੇ ਬਚਨ ਕਰਕੇ ਮੁੱਖ ਤੋਂ ਗੁਰੂ ਦੀ ਹੀ ਉਪਮਾ, ਗੁਰੂ ਦੀ ਹੀ ਬਾਣੀ, ਗੁਰੂ ਦੇ ਬਚਨ ਬੋਲਣੇ ਹਨ। ਇਹ ਤਿੰਨੇ ਕਰਮ ਕਰਨੇ ਕਿਵੇਂ? ਸੱਚ ਸਮਝ ਕੇ ਆਪਣੇ ਸਤਿਗੁਰਾਂ ਨੂੰ, ਕਿ ਸਾਡੇ ਸਤਿਗੁਰ ਸੱਤ

ਵਾਹਿਗੁਰੂ ਗੁਰਮੰਤਰ ਦਾ ਉਚਾਰਨ ਕਰਦੇ ਨੇ ਭੱਟ। ਛੇ ਪਾਤਸ਼ਾਹੀਆਂ ਨੇ, 17 ਭਗਤਾਂ ਨੇ ਸਤਿਗੁਰਾਂ ਦੀ ਬਾਣੀ ਵਿਚ ਇਸ ਵਾਹਿਗੁਰੂ ਗੁਰਮੰਤਰ ਨੂੰ ਗੁਰਮੁਖ ਪਿਆਰੇ ਉਹ ਗੁਪਤ ਰੱਖਿਆ, ਗੁਪਤ ਰੱਖਿਆ, ਪ੍ਰਗਟ ਨਹੀਂ ਕੀਤਾ ਸਤਿਗੁਰਾਂ ਨੇ। ਇਹਦਾ ਅੱਧਾ ਸਰੂਪ ਹੀ ਵਾਹ ਲਿਖਿਆ, ਗੁਜਰੀ ਦੀ ਵਾਰ ਪੜ੍ਹੋ, ਉੱਥੇ ਸਤਿਗੁਰਾਂ ਨੇ ਵਾਹ ਵਾਹ ਦਾ ਜ਼ਿਕਰ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਨਾਨਕ ਕਰੋ ਵਾਹ, ਉਹਨਾਂ ਨੇ ਵੀ ਬਚਨ ਕੀਤਾ ਗੁਰਸਿੱਖ ਵਾਹ ਵਾਹ ਬਾਣੀ ਨਿਰੰਕਾਰ ਹੈ। ਵਾਹ ਵਾਹ ਗੁਰਮੁਖਾਂ ਨੂੰ ਕਿਹਾ, ਜਿਹੜੇ ਵਾਹ ਵਾਹ ਹੁੰਦਾ ਆਸ਼ਚਰਜ, ਵਾਹ ਕਹਿੰਦੇ ਆਸ਼ਚਰਜ ਚੀਜ਼। ਆਸ਼ਚਰਜ ਕੀ ਹੁੰਦਾ? ਅਚਰਜ ਗੁਰਸਿੱਖ ਪਿਆਰਿਓ, ਆਸ਼ਚਰਜ ਹੈ ਵਾਹਿਗੁਰੂ ਅਕਾਲ ਪੁਰਖ ਨਿਰਵੈਰ ਇੱਕ ਸੱਚ ਚਿੱਤ ਆਨੰਦ ਪਰਿਪੂਰਨ ਪਰਮਾਤਮਾ, ਅੱਲਾ ਕਹਿ ਲਓ, ਖੁਦਾ ਕਹਿ ਲਓ, ਭਗਵਾਨ ਕਹਿ ਲਓ, ਰੱਬ ਕਹਿ ਲਓ, ਵਾਹੋ ਹੈ। ਆਸ਼ਚਰਜ ਹੁੰਦਾ ਗੁਰਮੁਖ ਪਿਆਰਿਓ ਜੋ ਸਾਰਿਆਂ ਨੂੰ ਪ੍ਰਕਾਸ਼ ਦੇਵੇ ਪਰ ਆਪ ਕਿਸੇ ਤੋਂ ਪ੍ਰਕਾਸ਼ ਨਾ ਲਵੇ, ਖੁਦ ਪ੍ਰਕਾਸ਼ ਹੋਵੇ, ਉਹਨੂੰ ਕਹਿੰਦੇ ਵਾਹੋ। ਦੂਜਾ ਵਾਹੋ ਆਚਰਜ ਕੀ ਹੁੰਦਾ? ਜੋ ਸਾਰਿਆਂ ਨੂੰ ਆਸਰਾ ਦੇਵੇ ਪਰ ਆਪ ਕਿਸੇ ਦੇ ਆਸਰੇ ਨਾ ਹੋਵੇ, ਉਹਨੂੰ ਕਿਸੇ ਦੇ ਆਸਰੇ ਦੀ ਲੋੜ ਨਾ ਹੋਵੇ, ਉਹਨੂੰ ਆਪਾਂ ਕਹਾਂਗੇ ਵਾਹੋ ਆਚਰਜ ਹੈ। ਆਪ ਸਵੈ ਸਰੂਪ ਪ੍ਰਕਾਸ਼ ਵਾਹਿਗੁਰੂ ਹੈ, ਉਸੇ ਨੂੰ ਇਹ ਬਾਣੀ ਵਿਚ ਕਿਹਾ ਜੋ ਸਾਰਿਆਂ ਨੂੰ ਦੇਖਦਾ ਹੋਵੇ ਪਰ ਉਹਨੂੰ ਕੋਈ ਦੇਖ ਨਾ ਸਕੇ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਿਡਾਣ ਵਿਟਾਣ ਵੀ ਆਸ਼ਚਰਜ ਨੂੰ ਕਹਿੰਦੇ। ਬਹੁਤੀ ਵੱਡੀ ਆਸ਼ਚਰਜ ਵਾਹੋ ਚੀਜ਼ ਤਾਂ ਭਾਈ ਇਹੀ ਹੈ, ਉਹ ਵਾਹਿਗੁਰੂ ਸਾਰਿਆਂ ਨੂੰ ਦੇਖ ਰਿਹਾ, ਉਹਨੂੰ ਅਸੀਂ ਦੇਖ ਨਹੀਂ ਰਹੇ। ਦੇਖੋ ਕੈਸਾ ਆਸ਼ਚਰਜ ਹੈ, ਕੈਸਾ ਵਿਡਾਣ ਹੈ, ਕੈਸਾ ਲੌਕਿਕ ਕੰਮ ਹੈ। ਉਹੀ ਵਾਹੋ ਹੁੰਦਾ ਜੋ ਸਾਰਿਆਂ ਨੂੰ ਦੇਖ ਰਿਹਾ ਪਰ ਉਹ ਸਾਨੂੰ ਦਿਖਦਾ ਨਹੀਂ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ। ਤੇ ਉਹੀ ਬਚਨ ਜੋ ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ ਪਰ ਉਹਨੂੰ ਕਿਸੇ ਦੇ ਰੋਸ਼ਨੀ ਦੀ ਲੋੜ ਨਹੀਂ, ਉਹ ਸਵਾਇਮ ਪ੍ਰਕਾਸ਼ ਹੈ, ਉਹਨੂੰ ਕਹੀਏ ਵਾਹੋ। ਉਹ ਆਚਰਜ ਕੈਸਾ ਹੈ? ਗੋ ਨਾਮ ਅੰਧਕਾਰੇ ਰੂਪ ਪ੍ਰਕਾਸ਼ਾ, ਉਹ ਗਿਆਨਤਾ ਰੂਪੀ ਹਨੇਰੇ ਨੂੰ ਕੱਟ ਕੇ ਰੂਪ ਪ੍ਰਕਾਸ਼ ਦੇਣ ਵਾਲਾ ਜੋ ਵਾਹਿਗੁਰੂ ਹੈ, ਆਚਰਜ ਅਕਾਲ ਪੁਰਖ ਹੈ, ਜੋ ਅੰਧਕਾਰ ਵਿੱਚ ਸੂਰਜ ਚੰਦ ਵਾਂਗ ਪ੍ਰਗਟ ਚਾਨਣ ਕਰ ਦਿੰਦਾ। ਮਹਾਰਾਜ ਦੀ ਬਾਣੀ ਦਾ ਬਚਨ ਹੈ ਭਾਈ। ਵਾਹਿਗੁਰੂ ਸ਼ਬਦ ਦੇ ਅਨੇਕਾਂ ਅਰਥ ਵਿਦਵਾਨਾਂ ਨੇ, ਭਾਈ ਸਾਹਿਬ ਸੰਤੋਖ ਸਿੰਘ ਜੀ ਤੋਂ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਸੀ ਕਿ ਵਾਹਿਗੁਰੂ ਦੇ ਅਰਥ ਦੱਸੋ, ਵਾਹਿਗੁਰੂ ਦਾ ਮਹਾਤਮ ਦੱਸੋ। ਉਹਨਾਂ ਨੇ ਵੀ ਬਚਨ ਕੀਤਾ ਭਾਈ, ਕਰੋੜਾਂ ਵਾਰ ਗੰਗਾ ਤੇ ਨਹਾਓ, ਹਿਮਾਲਾ ਤੇ ਜਾਓ, ਪੁੱਠੀਆਂ ਸਮਾਧੀਆਂ ਲਾਓ, ਜੱਗ ਕਰੋ, ਤੀਰਥ ਕਰੋ। ਉਹਨਾਂ ਨੇ ਇੱਥੇ ਹੀ ਮੁਕਾਤਾ, ਇੱਕ ਵਾਰ ਸ੍ਰੀ ਵਾਹਿਗੁਰੂ ਕਿਹੋ, ਇੰਨਾ ਫਲ ਵਾਹਿਗੁਰੂ ਦੇ ਇੱਕ ਵਾਰ ਕਹਿਣ ਤੋਂ ਭਾਈ ਸੰਤੋਖ ਸਿੰਘ ਜੀ ਬਚਨ ਕਰਦੇ ਨੇ। ਫਿਰ ਗੁਰਮੁਖ ਪਿਆਰੇ ਹੋ, ਬਾਬੇ ਬਕਾਲੇ ਵਿੱਚ ਗਿਆਨੀ ਭਗਤ ਸਿੰਘ ਜੀ ਮਹਾਰਾਜ ਹੋਏ ਨੇ, ਉਹਨਾਂ ਨੇ 17 ਅਰਥ ਕੀਤੇ ਨੇ ਵਾਹਿਗੁਰੂ ਸ਼ਬਦ ਦੇ। ਉਹ ਹੁਣ ਜੇ ਆਪਾਂ ਵਿਚਾਰ ਕਰਨ ਲੱਗ ਜਾਈਏ ਫਿਰ ਤਾਂ ਮਹੀਨਿਆਂ ਦੀ ਕੰਮ ਚੱਲ ਪੈਂਦਾ ਭਾਈ। 17 ਅਰਥ ਵਾਹਿਗੁਰੂ ਦੇ ਗਿਆਨੀ ਭਗਤ ਸਿੰਘ ਮਹਾਰਾਜ ਨੇ ਕੀਤੇ ਨੇ, ਬਾਬੇ ਬਕਾਲੇ ਸਾਹਿਬ ਹੁੰਦੇ ਸੀ। ਇਸ ਤੋਂ ਵੀ ਤੁਹਾਨੂੰ ਹੈਰਾਨ ਕਰਨ ਵਾਲੀ ਗੱਲ ਹੈ ਕਿ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਪੰਡਿਤ ਹੋਏ ਨੇ ਨਿਰਮਲੇ ਬਨਾਰਸ ਕਾਂਸੀ ਵਿੱਚ। ਉਹ ਬਹੁਤ ਵੱਡੇ ਵਿਦਵਾਨ ਸੀ, ਬਨਾਰਸ ਕਾਂਸੀ ਦੇ ਪੰਡਿਤਾਂ ਨੇ, ਉੱਥੇ ਵਿਦਿਆ ਦਾ ਸਾਗਰ ਹੈ, ਗੁਰਸਿੱਖ ਪਿਆਰੇ ਯੂਨੀਵਰਸਿਟੀ ਹੈ ਹਿੰਦੂਆਂ ਦੀ ਸੰਸਕ੍ਰਿਤੀ ਬਨਾਰਸ ਵਿੱਚ, ਜਿਹੜੀ ਬਨਾਰਸ ਸੰਸਕ੍ਰਿਤੀ ਯੂਨੀਵਰਸਿਟੀ ਹੈ ਉਹਦਾ ਵੀ ਸਿੱਖਾਂ ਨੂੰ ਮਾਣ ਹੈ। ਉਹ ਬ੍ਰਾਹਮਣਾਂ ਦੀ ਹਿੰਦੂਆਂ ਦੀ ਸੰਸਕ੍ਰਿਤੀ ਯੂਨੀਵਰਸਿਟੀ ਹੈ, ਪਰ ਉਹਦੀ ਨੀਂਹ ਰੱਖੀ ਸੀ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂ ਵਾਣ ਵਾਲਿਆਂ ਨੇ। ਦੇਖੋ ਕੈਸੀ ਉੱਚੀ ਪਦਵੀ ਸੀ ਉਹਨਾਂ ਮਹਾਂਪੁਰਸ਼ਾਂ ਦੀ। ਸਾਰੇ ਬ੍ਰਾਹਮਣ ਹਿੰਦੁਸਤਾਨ ਦੇ, ਕਸ਼ਮੀਰ ਦੇ, ਇਲਾਹਾਬਾਦ ਦੇ, ਮਥੁਰਾ ਦੇ, ਕਾਂਸੀ ਦੇ, ਇਕੱਠੇ ਹੋ ਕੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਨੂੰ ਲੈ ਕੇ ਗਏ ਸੀ ਕਿ ਇਹ ਯੂਨੀਵਰਸਿਟੀ ਸੰਸਕ੍ਰਿਤੀ ਬਣਾਉਣ ਲੱਗੇ, ਇਹਦੀ ਨੀਂਹ ਤੁਸੀਂ ਰੱਖੋ। ਸੰਤ ਮਹਾਰਾਜ ਅਤਰ ਸਿੰਘ ਜੀ ਨੇ ਰੱਖੀ ਸੀ। ਉਹ ਜਿਹੜਾ ਕਾਂਸੀ ਹੈ ਬਨਾਰਸ ਗੁਰਸਿੱਖ ਪਿਆਰਿਓ, ਉਹ ਸੰਸਕ੍ਰਿਤ ਵੇਦ ਪੁਰਾਣ ਸ਼ਾਸਤਰਾਂ ਦਾ ਕੇਂਦਰ ਹੈ। ਉੱਥੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਮਦਮੇ ਸਾਹਿਬ ਤੋਂ ਆਪਣੇ 5 ਸਿੱਖਾਂ ਨੂੰ ਵਿਦਿਆ ਪੜ੍ਹਨ ਭੇਜਿਆ ਸੀ। ਉੱਥੇ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਪ੍ਰਚਾਰ ਕਰਦੇ ਰਹੇ ਨੇ। ਉੱਥੋਂ ਦੇ ਪੰਡਿਤਾਂ ਨੇ ਇਕੱਠੇ ਹੋ ਕੇ ਸੰਤ ਮਹਾਰਾਜ ਪੰਡਿਤ ਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਉੱਤੇ ਸਵਾਲ ਕਰ ਦਿੱਤਾ ਕਿ ਇਹ ਜਿਹੜਾ ਵਾਹਿਗੁਰੂ ਸ਼ਬਦ ਮੰਤਰ ਦਿੱਤਾ ਤੁਸੀਂ ਸਿੱਖ ਧਰਮ ਵਿੱਚ, ਇਹ ਆਦਿ ਨਹੀਂ ਹੈ, ਸੋਹੰ ਆਦਿ ਓਂ ਆਦਿ ਆਦਿ ਮੰਤਰ ਹਨ। ਤਾਂ ਗੁਰਮੁਖ ਪਿਆਰੇ ਹੈਰਾਨ ਕਰਨ ਵਾਲੀ ਗੱਲ ਆ, ਆਪਾਂ ਉੱਥੇ ਤੱਕ ਜਾਂਦੇ ਨਹੀਂ। ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਦੇ ਬਹੁਤ ਬੜੀ ਸਭਾ ਲੱਗੀ ਵਿਦਵਾਨਾਂ ਦੀ ਕਾਂਸੀ ਦੇ ਵਿੱਚ, ਬਹੁਤ ਭਾਰੀ ਇਕੱਠ ਹੋਇਆ, ਸੰਵਾਦ ਵਿਵਾਦ ਹੋਇਆ, ਵਿਚਾਰ ਵਟਾਂਦਰਾ ਹੋਇਆ। ਉੱਥੇ ਸੰਤ ਈਸ਼ਰ ਸਿੰਘ ਜੀ ਪੰਡਿਤ ਮਹਾਰਾਜ ਜੀ ਨੇ ਵਾਹਿਗੁਰੂ ਦੇ 500 ਅਰਥ ਕੀਤੇ ਨੇ, 500 ਅਰਥ ਵਾਹਿਗੁਰੂ ਸ਼ਬਦ ਤੇ 500 ਅਰਥ ਕਰਕੇ
ਸਾਰੇ ਹਿੰਦੁਸਤਾਨ ਦੇ ਪੰਡਤਾਂ ਦੇ ਵਿਦਵਾਨਾਂ ਦੀ ਸਭਾ ਨੂੰ ਜਿੱਤਿਆ 500 ਅਰਥ ਤੇ ਉਹਨਾਂ ਨੂੰ ਅਰਥ ਕਰਕੇ ਸਮਝਾਇਆ ਕਿ ਜਿੰਨੇ ਹੋਰ ਮੰਤਰ ਨੇ ਉਹ ਇਹਦੇ ਉੱਤੇ ਟਾਹਣੀਆਂ ਫੁੱਲੀਆਂ ਹੋਈਆਂ ਨੇ। ਸਾਰਿਆਂ ਦਾ ਬੀਜ ਮੰਤਰ ਵਾਹਿਗੁਰੂ ਹੈ, ਸਾਰਿਆਂ ਦਾ ਮੂਲ ਵਾਹਿਗੁਰੂ ਹੈ। ਉਹਦੇ ਵਿੱਚ ਉਹਨਾਂ ਨੇ ਇਹ ਸਿੱਧ ਕੀਤਾ ਗੁਰਮੁਖ ਪਿਆਰਿਓ ਕਿ ਓਮ ਵੀ ਵਾਹਿਗੁਰੂ ਦੇ ਵਿੱਚ ਹੀ ਹੈ, ਸੋਹਮ ਵੀ ਵਾਹਿਗੁਰੂ ਦੇ ਵਿੱਚ ਹੀ ਹੈ, ਜਿਹੜੇ ਵੀ ਮੰਤਰ ਤੁਹਾਡੇ ਧਰਮਾਂ ਦੇ ਹਨ ਉਹ ਸਾਰੇ ਵਾਹਿਗੁਰੂ ਦੇ ਵਿੱਚੋਂ ਹੀ ਪੈਦਾ ਹੁੰਦੇ ਹੈ। ਇਹ ਮੂਲ ਹੈ, ਬੀਜ ਹੈ। ਜਿਵੇਂ ਗੁਰਮਤ ਵਿੱਚ ਇਹਦਾ ਅਰਥ ਕੀਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅਰਥ ਕੀਤੇ ਨੇ, ਵਾਹਵੇ ਤੋਂ ਵਾਸਦੇਵ ਯੁਗ ਛੱਤੀ ਕੀ ਹੋ ਗੁਬਾਰਾ, ਤਾੜੀ ਲਾਈ ਸਿਰਜਣ ਹਾਰੇ ਜਦ 36 ਯੁਗ ਅਕਾਲ ਪੁਰਖ ਵਾਹਿਗੁਰੂ ਸਹਿਤ ਮਾਇਆ ਦੇ ਸਾਰੀ ਸੰਸਾਰ ਦੀ ਮਾਇਆ ਨੂੰ ਇਕੱਠੀ ਕਰਕੇ ਜਵਾ ਕਰ ਕਰ ਤੋਂ ਕਬੂ ਤਾੜੀ ਲਾਈ ਸਮਾਧੀ ਲਾਈ ਯੁਗ ਛੱਤੀ ਕੀ ਹੋ ਗੁਬਾਰੇ, ਤਾੜੀ ਲਾਈ ਸਿਰਜਣ ਹਾਰੇ ਧੁੰਦੂਕਾਰ ਕੁਝ ਵੀ ਨਹੀਂ ਸੀ ਉੱਥੇ। ਫਿਰ 36 ਯੁਗ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 9 ਯੁਗ ਵਾਸਦੇਵ ਦਾ ਰਟਨ ਕੀਤਾ ਤੇ 9 ਯੁਗ ਗੁਰਮੁਖ ਪਿਆਰੇ ਹਰ ਦਾ ਰਟਨ ਕੀਤਾ। 9 ਯੁਗ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੋਬਿੰਦ ਦਾ ਜਾਪ ਕੀਤਾ ਤੇ 9 ਯੁਗ ਫਿਰ ਰਾਮ ਰਾਮ ਦਾ ਜਾਪ ਕਰਦੇ ਰਹੇ। ਇਹ ਜਿਹੜਾ ਪਹਿਲਾ ਅੱਖਰ ਹੈ ਵਾਸਦੇਵ ਦਾ ਵਾਹਵਾ, ਇਹ ਵਾਸਦੇਵ ਦਾ ਬੀਜ ਹੈ। ਬੀਜ ਵਿੱਚ ਹੀ ਸਾਰੀ ਸ਼ਕਤੀ ਹੁੰਦੀ ਹੈ। ਗੋਬਿੰਦ ਦਾ ਬੀਜ ਗੁਰਮੁਖ ਪਿਆਰੇ ਉਹ ਗੱਗਾ ਹੈ, ਹਰ ਦਾ ਬੀਜ ਹਾਹਾ ਹੈ, ਰਾਰੇ ਦਾ ਬੀਜ ਹੈ ਜਿਹੜਾ ਉਹ ਰਾਮ ਹੈ। ਸਾਰੀ ਸ਼ਕਤੀ ਬੀਜ ਵਿੱਚ ਹੁੰਦੀ ਹੈ। ਉਹ 4 ਸ਼ਬਦਾਂ ਦੇ ਵਾਹਿਗੁਰੂ ਦੇ ਨਾਮਾਂ ਦਾ ਬੀਜ ਲੈ ਰਿਹਾ ਗੁਰੂ ਨਾਨਕ ਦੇਵ ਜੀ ਨੇ, ਵਾਸਦੇਵ ਤੋਂ ਵਾਹਵਾ ਲੈ ਲਿਆ ਤੇ ਹਾਹੇ ਹਾਰ ਤੋਂ ਭਾਈ ਹਾਹਾ ਲੈ ਲਿਆ, ਗੋਬਿੰਦ ਤੋਂ ਗੱਗਾ ਲੈ ਲਿਆ ਤੇ ਰਾਰਾ ਰਾਮ ਤੋਂ ਲੈ ਲਿਆ। ਇਹ ਬੀਜ ਲੈ ਕੇ 4 ਬੀਜ ਇਕੱਠੇ ਕਰਤੇ। ਉਹ 4 ਬੀਜ ਜਦੋਂ ਇਕੱਠੇ ਕੀਤੇ 4 ਯੁੱਗਾਂ ਦਾ ਫਲ, 4 ਯੁੱਗਾਂ ਦਾ ਮਹਾਤਮ ਇਸ ਮੰਤਰ ਦੇ ਵਿੱਚ ਇਕੱਠਾ ਕਰ ਦਿੱਤਾ। ਜਿਹੜਾ ਵਾਸਦੇਵ ਸ਼ਬਦ ਹੈ ਗੁਰਸਿੱਖ ਪਿਆਰਿਓ, ਇਹ ਬ੍ਰਹਮਾ ਜੀ ਨੇ ਵੇਦਾਂ ਵਿੱਚ ਪ੍ਰਗਟ ਕੀਤਾ ਹੈ। ਜਿਹੜਾ ਹਾਰ ਸ਼ਬਦ ਹੈ ਵਾਹੇ ਹਰ, ਇਹ ਗੁਰਮੁਖ ਪਿਆਰਿਓ ਮਨੂ ਜੀ ਨੇ ਸਿਮਰਤੀ ਦੇ ਵਿੱਚ ਪ੍ਰਗਟ ਕੀਤਾ, ਪਹਿਲਾਂ ਨਹੀਂ ਸੀ ਹਰ ਸ਼ਬਦ। ਜਿਹੜਾ ਗੋਬਿੰਦ ਸ਼ਬਦ ਹੈ ਗੁਰਮੁਖ ਪਿਆਰਿਓ, ਇਹ ਵਿਆਸ ਜੀ ਨੇ ਪੁਰਾਣਾ ਦੇ ਵਿੱਚ ਪ੍ਰਗਟ ਕੀਤਾ। ਪੁਰਾਣਾ ਤੋਂ ਪਹਿਲਾਂ ਹਰ ਸ਼ਬਦ ਨਹੀਂ ਸੀ, ਗੋਬਿੰਦ ਸ਼ਬਦ ਨਹੀਂ ਸੀ। ਜਿਹੜਾ ਰਾਮ ਸ਼ਬਦ ਹੈ ਗੁਰਸਿੱਖ ਪਿਆਰਿਓ, ਇਹ ਸ਼ੰਕਰਚਾਰੀਆ ਜੀ ਨੇ ਪ੍ਰਗਟ ਕੀਤਾ। ਸਭ ਤੋਂ ਵੱਧ ਰਾਮ ਸ਼ਬਦ ਦਾ ਪ੍ਰਚਾਰ ਸ਼ੰਕਰਚਾਰੀਆ ਦਵੈਤਵਾਦ ਵਾਲਿਆਂ ਨੇ ਕੀਤਾ। ਇਹ 4 ਨੇ 4 ਸ਼ਬਦ ਜੁਦੇ ਜੁਦੇ ਪ੍ਰਗਟ ਕੀਤੇ ਵਾਹਿਗੁਰੂ ਦੇ, ਅਕਾਲ ਪੁਰਖ ਦੇ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ। 4 ਨੂੰ ਇਕੱਠਾ ਕਰਕੇ 4 ਦਾ ਫਲ, 4 ਯੁੱਗਾਂ ਦਾ, 4 ਵਾਹਿਗੁਰੂ ਦੇ ਨਾਮਾਂ ਦਾ ਫਲ ਬੀਜ ਰੂਪ ਸੰਸਾਰ ਨੂੰ ਬਖਸ਼ ਦਿੱਤਾ। ਉਹ ਗੁਰਾਂ ਨੇ ਬਾਣੀ ਵਿੱਚ ਗੁਪਤ ਰੱਖਿਆ ਸੀ, ਪਰ ਜਦ ਭੱਟਾਂ ਨੇ ਆ ਕੇ ਸਿਫਤ ਕੀਤੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ, ਫਿਰ ਭੱਟ ਭਾਈ ਇਸ ਸ਼ਬਦ ਨੂੰ ਗੁਪਤ ਨਹੀਂ ਰੱਖ ਸਕੇ, ਉਹਨਾਂ ਨੇ ਪ੍ਰਗਟ ਕਰ ਦਿੱਤਾ। ਸ਼ੋਭਾ ਦੇ ਵਿੱਚ ਸਤਿਗੁਰਾਂ ਨੇ ਕੇਵਲ ਵਾਹੇ ਵਰਤਿਆ ਸੀ, ਪੂਰਾ ਸ਼ਬਦ ਨਹੀਂ ਸੀ ਵਰਤਿਆ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਅਰਥ ਕੀਤੇ ਨੇ ਤੇ ਗੁਰਮੁਖ ਪਿਆਰਿਓ, ਵਾਹਾ ਵਾਸਦੇਵ ਆਹਾ ਹਰ, ਗੱਗਾ ਗੋਬਿੰਦ ਰਾਰਾ ਰਾਮ ਆਦਿਕ ਬੇਅੰਤ ਅਰਥ ਨੇ ਵਾਹਿਗੁਰੂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਬਾਣੀ ਵਿੱਚ ਖਾਲਸੇ ਨੂੰ ਬਚਨੇ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਹ ਪ੍ਰਕਾਸ਼ ਗ੍ਰੰਥ ਪੜ੍ਹੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਆਉਂਦੇ ਹੈ। ਇਹ ਜਿਹੜਾ ਵਾਹਿਗੁਰੂ ਹੈ ਭਾਈ ਸੰਸਾਰ ਦੇ ਲੋਕੋ, ਇਹ ਅਖੈ ਮੰਤਰ ਹੈ, ਅਖੈ ਨਾਸ਼ ਤੋਂ ਰਹਿਤ ਹੋਣ ਵਾਲਾ ਮੰਤਰ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਲੋਹ ਪ੍ਰਕਾਸ਼ ਵਿੱਚ ਆਪ ਲਿਖਿਆ ਗ੍ਰੰਥ ਵਿੱਚ, ਇਹਨੂੰ ਅਖੈ ਮੰਤਰ ਆਖਿਆ। ਉਹ ਵਾਹਿਗੁਰੂ ਸ਼ਬਦ ਹੁਣ ਉਚਾਰਨ ਕਰ ਰਹੇ ਹਨ ਭੱਟ ਗੁਰੂ ਅਰਜਨ ਦੇਵ।

0: ਉਹ ਚਾਰਾਂ ਯੁਗਾਂ ਦਾ ਇਕੱਠਾ ਕਰਕੇ ਬੀਜ ਸ਼ਬਦ ਵਾਹਿਗੁਰੂ, ਹੇ ਗੁਰੂ ਨਾਨਕ ਦੇਵ ਸਾਹਿਬ ਤੁਸੀਂ ਵਾਹਿਗੁਰੂ ਸਰੂਪ, ਦੂਜਾ ਵਾਹਿਗੁਰੂ ਗੁਰੂ ਅੰਗਦ ਦੇਵ ਮਹਾਰਾਜ, ਤੀਜੇ ਵਾਹਿਗੁਰੂ ਗੁਰੂ ਅਮਰਦਾਸ ਮਹਾਰਾਜ ਤੁਸੀਂ ਉਹਦੇ ਸਰੂਪ, ਹੇ ਚੌਥੇ ਪਾਤਸ਼ਾਹ ਤੁਸੀਂ ਵੀ ਵਾਹ ਅਕਾਲ ਪੁਰਖ ਆਚਾਰਜ ਸਰੂਪ ਹੋ। ਵਾਹਿਗੁਰੂ ਕਹੀਏ ਜੋ ਸਾਰਿਆਂ ਨੂੰ ਪ੍ਰੇਰਕ ਹੈ, ਸਾਰਿਆਂ ਦਾ ਪ੍ਰਤਪਾਰਕ ਹੈ, ਸਾਰਿਆਂ ਦਾ ਰੱਖਕ ਹੈ। ਗੁਰਸਿੱਖ ਪਿਆਰੇ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਨੂੰ ਇੱਕ ਸਮਾਨ, ਜਿਹਦੀ ਜੋਤ ਸਾਰੇ ਤਿੰਨਾਂ ਭਵਨਾਂ ਚੌਦਾਂ ਭਵਨਾਂ ਵਿੱਚ ਜਮੀਂ ਜਮਾ ਕੇ ਵਿੱਚ ਮੈਂ ਸਮਸਤੇ ਇੱਕ ਜੋਤ ਹੈ, ਨਾ ਬਾਢ ਹੈ ਨਾ ਘਾਟ ਹੈ ਨਾ ਘਾਟ ਬਾਢ ਹੋਤ ਹੈ। ਉਹ ਕਹੀਏ ਵਾਹਿਗੁਰੂ ਸਾਰਿਆਂ ਦਾ ਪ੍ਰਕਾਸ਼ਕ, ਸਾਰਿਆਂ ਦਾ ਆਧਾਰ। ਆਚਾਰਜ ਕਿਉਂ ਹੈ? ਉਹ ਸਾਰਿਆਂ ਦਾ ਆਧਾਰ ਹੈ, ਪਰ ਉਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ। ਉਹ ਸਾਰਿਆਂ ਨੂੰ ਰੋਸ਼ਨੀ ਦੇ ਰਿਹਾ, ਪਰ ਉਹਨੂੰ ਕਿਸੇ ਦੀ ਰੋਸ਼ਨੀ ਦੀ ਲੋੜ ਨਹੀਂ। ਉਹ ਸਾਰਿਆਂ ਨੂੰ ਦੇਖ ਰਿਹਾ, ਪਰ ਉਹ ਕਿਸੇ ਨੂੰ ਦਿਖਦਾ ਨਹੀਂ। ਇਸ ਕਰਕੇ ਉਹਨੂੰ ਵਾਹਿਗੁਰੂ ਸ਼ਬਦ ਦੇ ਨਾਲ ਹੇ ਆਚਾਰਜ, ਵਾਹ ਅਕਾਲ ਪੁਰਖ ਵਾਹਿਗੁਰੂ, ਤੂੰ ਹੀ ਸਾਰਿਆਂ ਨੂੰ ਅੰਧਕਾਰ ਵਿੱਚ ਪ੍ਰਕਾਸ਼ ਰੂਪ ਹੈ।
1: ਪਵਨ ਪਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ।
0: ਉਹੀ ਵਾਹਿਗੁਰੂ ਫਿਰ ਭਗਵਾਨ ਦੇ ਰੂਪ ਵਿੱਚ, ਗੁਰਸਿੱਖ ਪਿਆਰੇ ਦੁਆਪਰ ਦੇ ਵਿੱਚ ਪ੍ਰਗਟ ਹੋਏ ਕ੍ਰਿਸ਼ਨ ਰੂਪ ਜੀ ਦੇ ਵਿੱਚ, ਉਹਨਾਂ ਦਾ ਹੁਣ ਬਚਨ ਕਰਦੇ ਨੇ ਭੱਟ। ਤੂੰ ਹੀ ਕ੍ਰਿਸ਼ਨ ਰੂਪ ਹੋ ਕੇ ਵਿਸ਼ਨੂੰ ਭਗਵਾਨ ਕਮਲ ਨੈਣ, ਕ੍ਰਿਸ਼ਨ ਮਹਾਰਾਜ ਜੀ ਦੇ ਕਮਲ ਵਿਸ਼ਨੂੰ ਮਹਾਰਾਜ ਜੀ ਦਾ ਸਰੂਪ ਸਨ। ਉਹਨਾਂ ਦੇ ਜਿਹੜੇ ਨੇਤਰ ਨੇ ਉਹ ਕਮਲ ਵਰਗੇ ਹਨ, ਜਿਵੇਂ ਕਮਲ ਖਿਲਿਆ ਹੁੰਦਾ, ਕਮਲ ਵਰਗੇ ਨੈਣ, ਕਮਲ ਨੈਣ ਮਧੁਰ ਬੈਨ। ਤੁਹਾਡੇ ਬਹੁਤ ਮਿੱਠੇ ਬਚਨ ਹਨ, ਮਿੱਠੇ ਬਚਨ ਬੋਲਦੇ ਸੀ। ਕਮਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ। 56 ਕਰੋੜ ਜਾਦਵਾਂ ਦੀ ਫੌਜਾਂ ਕ੍ਰਿਸ਼ਨ ਮਹਾਰਾਜ ਜੀ ਦੇ ਨਾਲ ਰਹਿੰਦੀ ਸੀ। ਕੋਟ ਸੈਨ 56 ਕਰੋੜ ਸੀ ਜਾਦਵ ਜਿਹੜੇ ਕ੍ਰਿਸ਼ਨ ਮਹਾਰਾਜ ਜੀ ਦੇ ਨਾਲ ਰਹਿੰਦੇ ਸੀ। ਉਹ ਸੋਭਾ ਦੇ ਵਿੱਚ ਆਪ ਜਿੱਥੇ ਸੈਨਾ ਆਲੇ ਦੁਆਲੇ ਬਾਦਸ਼ਾਹ ਦੇ ਹੋਵੇ, ਉਹਦੇ ਵਿੱਚ ਬੈਠਾ ਬਾਦਸ਼ਾਹ ਸੋਭਦਾ ਹੁੰਦਾ, ਸੁਭਾਏਮਾਨ ਹੁੰਦਾ। ਜਿਵੇਂ ਸੰਗਤ ਬੈਠਦੀ ਆ ਕੇ ਧੰਨ ਧੰਨ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਬਾਰ ਵਿੱਚ ਸੁਭਾਏਮਾਨ ਹੁੰਦੇ ਹਨ, ਇਸ ਤਰ੍ਹਾਂ ਕ੍ਰਿਸ਼ਨ ਭਗਵਾਨ 56 ਕਰੋੜ ਜਾਦਵਾਂ ਦੀ ਸੈਨਾ ਦੇ ਵਿੱਚ, ਕੋਟ ਸੈਨ ਸੋਭ ਸੈਨ ਸੋਭਾ ਦੇ ਸਹਿਤ ਸੈਨਾ ਦੇ ਵਿੱਚ ਸੁਭਾਏਮਾਨ ਹੁੰਦੇ ਸਨ।
1: ਕਹਿਤ ਮਾਂ ਜਸੋਰ ਜਿਸੈ ਦਹੀ ਭਾਤ ਖਾਏ ਜੀ।
0: ਉਹ ਮਾਂ ਜਸੋਦਾ ਮਈਆ ਸੀ ਗੁਰਸਿੱਖ ਪਿਆਰੇ, ਉਹ ਨੰਦ ਜੀ ਦੇ ਘਰਵਾਲੀ। ਉਦੋਂ ਗੁਰਸਿੱਖ ਪਿਆਰੇ ਉਹਦੀ ਕਥਾ ਆਉਂਦੀ ਹੈ ਗੁਰਮਤ ਦੇ ਵਿੱਚ, ਜਿਹੜਾ ਭਗਵਾਨ ਰਾਮ ਚੰਦਰ ਜੀ ਨੇ ਦਸ਼ਰਥ ਮਹਾਰਾਜ ਜੀ ਦੇ ਘਰ ਤ੍ਰੇਤੇ ਵੀ ਜਦੋਂ ਅਵਤਾਰ ਲਿਆ ਤਾਂ ਉੱਥੇ ਇੱਕ ਰਾਜਾ ਰਾਜਪੂਤ ਹੁੰਦਾ ਸੀ ਗੁਰਸਿੱਖ ਪਿਆਰਿਓ, ਉਹਨੇ ਭਗਤੀ ਕੀਤੀ, 12 ਸਾਲ ਤਪ ਕੀਤਾ। ਉਸ ਰਾਜੇ ਨੇ 12 ਸਾਲ ਭਗਤੀ ਕੀਤੀ ਤੇ ਰਾਮ ਚੰਦਰ ਭਗਵਾਨ ਜੀ ਖੁਸ਼ ਹੋ ਗਏ, ਕਹਿੰਦੇ ਮੰਗ ਕੀ ਮੰਗਦੇ। ਵੀਰ ਸਿੰਘ ਉਹਦਾ ਨਾਂ ਸੀ ਰਾਜਪੂਤ ਦਾ, ਤ੍ਰੇਤੇ ਵਿੱਚ ਭਗਵਾਨ ਰਾਮ ਜੀ ਦੇ ਦਰਬਾਰ ਵਿੱਚ ਰਾਜਾ ਹੁੰਦਾ ਸੀ। ਉਹਨੇ ਪ੍ਰੇਮਾ ਭਗਤੀ ਕੀਤੀ 12 ਸਾਲ ਵੀਰ ਸਿੰਘ ਰਾਜਪੂਤ ਨੇ ਗੁਰਸਿੱਖ ਪਿਆਰਿਓ, ਤੇ ਭਗਵਾਨ ਕਹਿਣ ਲੱਗੇ ਮੰਗ ਕੀ ਮੰਗਦੇ। ਉਹਨੇ ਮੰਗ ਕੀ ਮੰਗੀ, ਕਹਿੰਦਾ ਮੇਰੀ ਇੱਕੋ ਮੰਗ ਹੈ, ਤੁਸੀਂ ਮੇਰੇ ਘਰ ਆ ਕੇ ਜਨਮ ਲਓ, ਭਗਵਾਨ ਮੇਰੇ ਘਰ ਜਨਮ ਲਵੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਕਾਲੂ ਜੀ ਨੇ ਵੀ ਇਹੀ ਮੰਗ ਅਕਾਲ ਪੁਰਖ ਤੋਂ ਮੰਗੀ ਸੀ। 7 ਜਨਮ ਭਗਤੀ ਕਰਦੇ ਰਹੇ ਸੀ ਪਿਤਾ ਕਾਲੂ ਜੀ, ਬਹੁਤ ਭਾਰੀ ਤਪੱਸਿਆ ਉਹਨਾਂ ਨੇ ਕੀਤੀ ਸੀ, ਤੁਸੀਂ ਮੇਰੇ ਘਰ ਜਨਮ ਲਓ। ਰਾਮ ਜੀ ਨੇ ਜਦੋਂ ਇਹ ਬਚਨ ਸੁਣਿਆ, ਕਹਿੰਦੇ ਭਾਈ ਵੀਰ ਸਿੰਘ ਰਾਜੇ, ਤੂੰ 12 ਸਾਲ ਭਗਤੀ ਕੀਤੀ ਹੈ, ਤੇਰੀ ਭਗਤੀ ਦਾ ਫਲ ਤੈਨੂੰ ਦੇਵਾਂਗੇ। 12 ਸਾਲ ਅਸੀਂ ਤੇਰੀ ਗੋਦ ਵਿੱਚ ਖੇਡਾਂਗੇ, 12 ਸਾਲ ਤੇਰੇ ਘਰ ਵਿੱਚ ਰਵਾਂਗੇ ਅਸੀਂ। ਉਹ ਜਿਹੜਾ ਵੀਰ ਸਿੰਘ ਰਾਜਪੂਤ ਰਾਜਾ ਸੀ ਭਾਈ, ਉਹੀ ਆਨੰਦ ਹੋਇਆ ਰਾਜਾ ਗੋਕਲਪੁਰੀ ਦਾ ਗੁਰਮੁਖ ਪਿਆਰਿਓ, ਜਸੋਦਾ ਉਹਦੀ ਰਾਣੀ ਹੋਈ ਹੈ, ਉਹਨਾਂ ਦੇ ਘਰ ਫਿਰ ਜੰਮੇ। ਤਾਂ ਮਹਾਰਾਜ ਕ੍ਰਿਸ਼ਨ ਭਗਵਾਨ ਕੈਦ ਵਿੱਚ ਸੀ ਕੰਸ ਦੀ, ਮਾਮੇ ਦੀ ਕੈਦ ਵਿੱਚ, ਪਰ ਪਾਲੇ ਇਹਨਾਂ ਨੇ, ਜਸੋਦਾ ਮਈਆਂ ਨੇ। ਉਹ ਜਸੋਦਾ ਰਾਣੀ ਸੀ, ਉਹਦੀ ਰਾਮ ਚੰਦਰ ਜੀ ਦਾ ਵਰ ਦਿੱਤਾ ਹੋਇਆ ਪੂਰਾ ਹੋਣਾ ਸੀ, ਜਨਮ ਕਿਸੇ ਦੇ ਘਰ ਲਿਆ ਤੇ 12 ਸਾਲ ਕ੍ਰਿਸ਼ਨ ਭਗਵਾਨ ਉਹਨਾਂ ਦੇ ਘਰ ਰਹੇ ਨੇ ਭਾਈ। ਉਹ ਗਵਾਲੇ ਸਨ, ਉਹਨਾਂ ਦੇ ਬਚਨ ਪੂਰਾ ਕੀਤਾ। ਫਿਰ ਕ੍ਰਿਸ਼ਨ ਭਗਵਾਨ ਜੀ ਨੇ 12 ਸਾਲ ਉਹਨਾਂ ਦੀ ਗੋਦ ਵਿੱਚ ਖੇਡਦੇ ਰਹੇ ਨੇ, ਜੋ ਰਾਮ ਚੰਦਰ ਜੀ ਨੇ ਵਰ ਦੇ ਦਿੱਤਾ ਸੀ ਰਾਜਾ ਵੀਰ ਸਿੰਘ ਨੂੰ। ਉਹੀ ਫਿਰ ਕ੍ਰਿਸ਼ਨ ਭਗਵਾਨ ਜੀ ਦੇ ਮਾਤਾ ਪਿਤਾ ਬਣ ਕੇ ਹੀ ਭਾਈ ਉਹਨੂੰ ਪਾਲਦੇ ਰਹੇ, ਕਿਉਂਕਿ ਮਾਮਾ ਮਾਰਦਾ ਸੀ, ਖਤਮ ਕਰਦੇ ਸੀ 7 ਬੱਚੇ ਆਪਣੀ ਸਕੀ ਭੈਣ ਦੇ, ਕੰਸ ਨੇ ਮਥੁਰਾ ਦੇ ਰਾਜ ਵਿੱਚ। ਉਹ ਬਚਨ ਇਸੇ ਭੱਟ ਕਹਿੰਦੇ ਨੇ, ਕਹਿਤ ਮਾਂ ਜਸੋਦ ਜਿਸੇ ਦਹੀਂ ਭਾਤ ਖਾਏ ਜੀਓ। ਆਪ ਜਸੋਦਾ ਜੀ ਨੂੰ ਮਾਂ ਕਹਿੰਦੇ ਹੁੰਦੇ ਸੀ ਕ੍ਰਿਸ਼ਨ ਜੀ ਦੇ ਰੂਪ ਵਿੱਚ। ਕਹਿਤ ਮਾਂ ਜਸੋਦ, ਮਾਤਾ ਦੇਵਕੀ ਸੀ ਨਾ ਉਹ, ਪਰ ਕਹਿੰਦੇ ਸੀ ਜਸੋਦਾ ਜੀ ਨੂੰ ਮਾਂ। ਉਹਨਾਂ ਨੇ ਪਾਲਿਆ ਸੀ, ਕੋਲ ਰੱਖਿਆ ਸੀ, ਤੇ ਦੂਜਾ ਅਰਥ ਕਹਿਤ ਮਾਂ ਜਸੋਦ, ਜਸੋਦਾ ਮਾਤਾ ਤੁਹਾਨੂੰ ਕਹਿੰਦੀ ਹੁੰਦੀ ਸੀ ਆ ਦਹੀਂ ਤੇ ਭਾਂਡ ਕਹੀਏ ਚਾਵਲ। ਹੇ ਕ੍ਰਿਸ਼ਨ ਜੀ, ਬੱਚੇ ਨੂੰ ਮਾਂ ਕਹਿ ਕੇ ਹੀ ਖਿਲਾਉਂਦੀ ਹੁੰਦੀ ਹੈ, ਤੁਸੀਂ ਦਹੀਂ ਭਾਤ ਖਾਇਆ ਕਰੋ ਤਾਂ ਕਿ ਤੁਹਾਡਾ ਸਰੀਰ ਚੰਗਾ ਹੋਵੇ। ਮਾਂ ਬਚਨ ਕਰਦੀ ਹੁੰਦੀ ਸੀ,
1: ਦੇਖ ਰੂਪ ਅਤ ਅਨੂਪ ਮੋਹ ਮਹਾਮਗ ਪਈ ਕਿੰਕਨੀ,
0: ਮੋਹ ਮਹਾਮਗ ਪਈ। ਉਦੋਂ ਫਿਰ ਮਾਤਾ ਯਸ਼ੋਦਾ ਜੀ ਤੁਹਾਡਾ ਸੁੰਦਰ ਰੂਪ ਕ੍ਰਿਸ਼ਨ ਮਹਾਰਾਜ ਜੀ ਦਾ ਵੇਖ ਕੇ ਗੁਰਸਿੱਖ ਪਿਆਰਿਓ, ਦੇਖ ਰੂਪ ਅਤ ਅਨੂਪ, ਜਿਹੜਾ ਉਪਮਾ ਤੋਂ ਰਹਿਤ ਸੀ, ਵਿਸ਼ਨੂੰ ਜੀ ਦੇ ਅੱਠਵੇਂ ਸਰੂਪ ਹੋਏ ਕ੍ਰਿਸ਼ਨ ਮਹਾਰਾਜ ਦੁਆਪਰ ਦੇ ਵਿੱਚ, ਦੇਖ ਰੂਪ ਅਤ ਅਨੂਪ ਮੋਹ ਮਹਾਮਗ ਪਈ। ਉਹ ਯਸ਼ੋਦਾ ਮਈਆ ਆਪ ਜੀ ਦਾ ਸਰੂਪ ਦੇਖ ਕੇ ਮਗਨ ਰਹਿੰਦੀ ਸੀ, ਮਸਤ ਰਹਿੰਦੀ ਸੀ। ਮਾਂ ਦੀ ਮਸਤੀ ਬੱਚੇ ਦੇ ਸਰੂਪ ਵਿੱਚ ਹੁੰਦੀ ਹੈ, ਬੱਚੇ ਨੂੰ ਮਾਂ ਦੇਖ ਲਵੇ ਗੁਰਸਿੱਖ ਪਿਆਰੇ, ਉਹ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਨੇ। ਤੇ ਆਪਣੇ ਬੱਚੇ ਵਰਗਾ ਸੁੰਦਰ ਮਾਂ ਨੂੰ ਸੰਸਾਰ ਵਿੱਚ ਕੋਈ ਵੀ ਨਹੀਂ ਦਿਖਦਾ ਹੁੰਦਾ, ਸਭ ਤੋਂ ਸੁੰਦਰ ਆਪਣਾ ਹੀ ਬੱਚਾ ਦਿਖਦਾ ਹੁੰਦਾ। ਉਹ ਮਾਂ ਯਸ਼ੋਦਾ ਜੀ ਵੀ ਤੁਹਾਡੇ ਰੂਪ ਨੂੰ ਵੇਖ ਕੇ, ਜਿਹਦੀ ਉਪਮਾ ਨਹੀਂ ਹੋ ਰਹੀ, ਉਹ ਬੜੀ ਮਗਨ ਏ, ਖੁਸ਼ੀ ਹੁੰਦੇ ਸੀ।
1: ਕਿੰਕਨੀ ਸ਼ਬਦ ਚਨਤਕਾਰ ਖੇਲ ਪਾਹੇ ਜੀ,
0: ਉਹ ਤੜਾਗੀ ਪਾਈ ਵੀ ਹੁੰਦੀ ਸੀ ਬੱਚਿਆਂ ਦੇ ਪਾਈ ਅੱਗੇ ਪਾਉਂਦੇ ਹੁੰਦੇ ਸੀ। ਉਹ ਤੜਾਗੀ ਦੇ ਵਿੱਚ ਆਪਾਂ ਘੁੰਗਰੂ ਪਾਉਂਦੇ ਛੋਟੇ ਸੀ, ਜਾਂ ਤੁਸੀਂ ਖੇਡਦੇ ਸੀ ਮਾਤਾ ਯਸ਼ੋਦਾ ਦੇ ਵਿਹੜੇ ਵਿੱਚ, ਉਹ ਜਿਹੜੀ ਤੜਾਗੀ ਦੀ ਝੁਣ ਝੁਣਕਾਰ ਹੁੰਦੀ ਸੀ, ਸ਼ਬਦ ਉੱਜਦੇ ਸੀ। ਕਿੰਕਨੀ ਸ਼ਬਦ ਝੁਣਤਕਾਰ, ਝੁਣਤਕਾਰ ਕਾਰ ਜਿੱਥੇ ਸ਼ਬਦ ਲੱਗ ਜਾਂਦਾ ਭਾਵ ਲਗਾਤਾਰ, ਜੈ ਕਹਿੰਦੇ ਜਿੱਤ ਨੂੰ, ਜੈ ਕਾਰ ਜਿਹੜੀ ਸਦਾ ਹੀ ਜਿੱਤ ਹੋਵੇ। ਨਿਰਤ ਕਹਿੰਦੇ ਰਾਜੇ ਨੂੰ, ਨਿਰਤਕਾਰ ਨਿਰਤ ਕਹਿੰਦੇ ਨਾਚ ਨੂੰ, ਨਿਰਤਕਾਰ ਜਿਹੜਾ ਸਦਾ ਹੀ ਨਿਰਤ ਨਾਚ ਚੱਲਦਾ ਰਹੇ। ਇਸ ਤਰ੍ਹਾਂ ਇੱਕ ਕਹਿੰਦੇ ਓਂਕਾਰ ਜਿਹੜਾ ਸਦਾ ਹੀ ਸਦੀਵ ਰਹਿਣ ਵਾਲਾ ਇੱਕ ਵਾਹਿਗੁਰੂ ਹੈ। ਇਸ ਤਰ੍ਹਾਂ ਉਹ ਜਿਹੜੀ ਝੁਣਤਕਾਰ ਤੁਹਾਡੀ ਤੜਾਗੀ ਦੇ ਵਿੱਚੋਂ ਘੁੰਗਰੂਆਂ ਦੀ ਆਵਾਜ਼ ਆਉਂਦੀ ਸੀ, ਮਾਤਾ ਬੜੀ ਮੋਹਤ ਹੁੰਦੀ ਸੀ, ਉਹ ਸਦਾ ਹੀ ਸੁਣਦੀ ਸੀ, ਸਦਾ ਹੀ ਵੱਜਦੀ ਰਹਿੰਦੀ ਸੀ।
1: ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ,
0: ਕਿੰਨੀ ਉਪਮਾ ਕੀਤੀ ਹੈ ਤੇ ਸਾਡੇ ਤਾਂ ਗੁਰਮੁਖ ਪਿਆਰੇ ਕਈ ਨਿੰਦਿਆ ਚੁਗਲੀ ਉਹ ਕਰੀ ਜਾਂਦੇ ਆ, ਕੌਣ ਹੁੰਦਾ ਰਾਮ, ਕੌਣ ਹੁੰਦਾ ਕ੍ਰਿਸ਼ਨ। ਆਪੋ ਆਪਣਾ ਸਮਾਂ ਹੁੰਦਾ, ਸਮੋ ਸਮੋ ਸਮਰੱਥ ਹੁੰਦਾ ਭਾਈ। ਆਪਣੇ ਬਜ਼ੁਰਗਾਂ ਨੂੰ ਤੁਸੀਂ ਦੇਖਿਆ ਹੀ ਹੈ ਪੰਜਾਬ ਦੇ ਵਿੱਚ, ਬਾਬਿਆਂ ਨੂੰ ਉਹ ਲਾਲਟਨ ਨਾਲੇ ਜ਼ਿੰਦਗੀ ਕੱਟ ਗਏ, ਗੱਡਿਆਂ ਨਾਲੇ ਕੱਟ ਗਏ, ਉਹ ਪੈਦਲ ਤੁਰ ਕੇ ਹੀ ਕੱਟ ਗਏ। ਜੇ ਆਪਾਂ ਹੁਣ ਕਹੀ ਜਾਈਏ ਉਹ ਜਿਹੜੇ ਲਾਲਟਨਾ ਵਰਤਦੇ ਤੇ ਉਹ ਤਾਂ ਮੂਰਖੇ ਹੁੰਦੇ ਤੇ, ਫਿਰ ਆਪਣੀ ਉਹ ਨਿੰਦਿਆ ਕਰਾਂਗੇ, ਆਪਣੇ ਬਜ਼ੁਰਗਾਂ ਨੂੰ ਇਹ ਮਾੜਾ ਕਹਾਂਗੇ। ਉਹ ਜਿਹੜੇ ਪੈਦਲ ਤੁਰਦੇ ਤੇ ਕੁਛ ਨੀਚੇ ਹੁੰਦੇ ਉਹ ਤਾਂ ਮਾੜੇ ਹੀ ਬੰਦੇ ਤੇ, ਆਪਣੀ ਨਿੰਦਿਆ ਕਰਾਂਗੇ। ਸਮਾਂ ਹੁੰਦਾ ਭਾਈ, ਉਹਨਾਂ ਨੇ ਪੈਦਲ ਤੁਰ ਕੇ ਹੀ ਕੱਟ ਲਿਆ, ਲਾਲਟਨ ਨਾਲੇ ਕੱਟ ਲਿਆ, ਸਮਾਂ ਆ ਗਿਆ, ਬਿਜਲੀ ਆ ਗਈ। ਇਸ ਤਰ੍ਹਾਂ ਹੀ ਜੁਦੇ ਜੁਦੇ ਰੂਪਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਯੁਗਾਂ ਵਿੱਚ ਪ੍ਰਗਟ ਹੁੰਦੇ ਹੋਏ ਰਹੇ ਭਾਈ। ਦੇਖੋ ਕਿੰਨੀ ਉਪਮਾ ਬਾਣੀ ਕਰੀ ਹੈ, ਕਾਲ ਕਲਮ ਹੁਕਮ ਹੱਥ ਕਹੋ ਕੌਣ ਮੇੜ ਸਕੇ। ਹੇ ਭਗਵਾਨ ਕ੍ਰਿਸ਼ਨ ਜੀ ਮਹਾਰਾਜ, ਤੁਸੀਂ ਉਹ ਰੂਪ ਹੋ, ਤੁਹਾਡੇ ਜੋ ਕਾਲ ਸਮਾਂ ਹੈ, ਮੌਤ ਹੈ, ਉਹਦਾ ਹੁਕਮ ਨਹੀਂ ਇੱਥੇ ਚੱਲਦਾ। ਕਲਮ ਹੁਕਮ ਰੂਪੀ ਕਲਮ ਕਾਲ ਦੀ ਤੁਹਾਡੇ ਹੱਥ ਵਿੱਚ, ਪਰਬ ਸਾਰਾ ਸਮਾਂ ਜੰਮਣਾ ਮਰਨਾ, ਕਿਉਂਕਿ ਸੋਲਾਂ ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ।
2: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

किन हर रखन भार राम राजे किन किन राजे।

0: हमारी करता निहार,
1: हर
0: नाम हमारी करता निहार,
1: हर नाम हमारी

ਪਸਿਆ ਸਦਹੀਰ ਤੇ ਉਹ ਦਿਲ ਕੇ ਹਰ ਨਾਮ ਪਸਿਆ ਸਦਹੀਰ ਤੇ ਨਾਮੋ ਤਿਨ ਕੋ ਰਖਣਹਾਰਾ ਨਾਮੋ ਤਿਨ ਕੋ ਰਖਣ

सच साहेब कृपा करें।

और शहर प्रभु बसे हजूरे कौ नानक से अधूरे और शहर प्रभु

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions, please call 250-392-3874.
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Assi bol rahe haan Gurdwara Western Singh Sabha Williams Lake BC Canada to. Tusi sanu apna salah mashwara den layi sade is number te sampark kar sakde ho 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਸੇ ਤੇ ਸੱਚਾਈ ਤੇ ਸਫਾਈ ਨਾਲ ਇਹਨਾਂ ਚੀਜ਼ਾਂ ਦੀ ਡਾਇਲ ਕਮਾਈ ਆਪਣੀ ਬੀਠਲ ਨੂੰ ਨਾਮ ਸਿਮਰਨ ਸੇਵਾ ਸਤਸੰਗ ਐਸੀ ਡਾਇਲ ਕਮਾਈ ਜਿਸਨੂੰ ਬੀਠਲ ਬੋਲ ਕੇ ਸ੍ਰੀ ਵਾਹਿਗੁਰੂ ਬੋਲੇ ਕਿ ਜਿਹੜੇ ਹੈਲੋ ਹੈਲੋ ਕਰਦੇ ਨਾ ਆਪਾਂ ਜਿੱਦਾਂ ਨਾਮਦੇਵ ਜੀ ਨੇ ਟੈਲੀਫੋਨ ਕੀਤਾ ਸ੍ਰੀ ਵਾਹਿਗੁਰੂ ਜੀ ਨੂੰ ਉਹ ਅੱਗੇ ਕੀ ਬੋਲਦੇ ਨੇ ਤੂੰ ਫੋਨ

ਜਿਹੜੇ ਬੋਲੇ ਮੈਂ ਵੀਰ ਨਾਮਾ ਆਪ ਦਾ ਨਾਮ ਲੈਣ ਕਰਕੇ ਆਪ ਦਾ ਸੇਵਾ ਮੈਨੂੰ ਨਾਮਾ ਆਖਦੇ ਹਨ। ਅੱਗੋਂ ਸ੍ਰੀ ਵਾਹਿਗੁਰੂ ਜੀ ਕਹਿੰਦੇ ਦੱਸੋ ਕਿ ਮੇਰੇ ਲੈ ਕੇ ਕੀ ਸੇਵਾ ਹੈ। ਦੇਖੋ ਪੰਖਾਂ ਦਾ ਕਹਿੰਦੇ ਡਾਇਰੈਕਟ

ਥੋੜੀ ਨਜ਼ਰ ਕਰੇ ਜੇ ਆਪਣੀ ਤਨ ਹਰੀ ਸਤਿਗੁਰੂ ਪਾਇਆ ਜੋ ਬਹੁਤੇ ਦਿਨ ਸਮੇਂ ਤਾਂ ਸਤਿਗੁਰੂ ਸਾਹਿਬ ਸੁਣਾਇਆ ਸਤਿਗੁਰ ਦੇਵਦਾਤਾ ਕੋ ਨਹੀਂ ਸਭ ਸੁਣੇ ਲੋਕ ਪਾਇਆ ਸਤਿਗੁਰ ਨੇ ਸਤਿ ਪਾਈ ਨੂੰ ਚੁਆ ਗਵਾਇਆ।

Thank you.

ਕਰਤਾ ਕਾਰ ਕ੍ਰਿੰਦਿਆਂ ਦੀ ਸਾਈ ਸਾਈ ਕਰਤਾ ਛੋਟੀ ਚਨੇ ਪਾ ਨਾਨਕੇ ਕੀ ਬਾਰੀ ਉਹ ਤੂੰ ਬਿਨਾ ਜਾ ਸੋ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੇ ਪਰਿ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬੁਲਿਹਾਰੀ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ। ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਭੋ ਨਾ ਝੂਰੇ। ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿਜ ਸਮਾਨੀ। ਪ੍ਰਭ ਕਾ ਸਿਮਰਨ ਨਿਤਲੇ ਆਸਨ, ਪ੍ਰਭ ਕਾ ਸਿਮਰਨ ਕਮਲ ਬਿਰਾਸਨ। ਪ੍ਰਭ ਕਾ ਸਿਮਰਨ ਅਨਹਦ ਚੁਨਕਾਰ, ਸੁਰਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰਨ ਸੇਜਨ ਜਿਨਕੋ ਬ੍ਰਹਮਿਆ, ਨਾਨਕ ਤਿੰਜਨ ਸਰਨੀ ਪਿਆ। ਹਾ ਸਿਮਰਨ ਕਰ ਭਗਤ ਪ੍ਰਗਟਾਏ, ਹਾ ਸਿਮਰਨ ਲਗ ਬੇਰੂਪਾਏ। ਹਾ ਸਿਮਰਨ ਭਏ ਸਿੱਧ ਜਤੀ ਦਾਤੇ।

ਜਹਾਂ ਪੰਥ ਤੇਰਾ ਕੋ ਨਾ ਸਿੰਘਿਆ ਨੂੰ, ਹਰ ਕਾ ਨਾਮ ਤਹਿ ਨਾਲ ਪਛਾਣੂ। ਜਹ ਮਹਾ ਭਯਾਨ ਤਪਤ ਪਾਉ ਘਾਮ, ਤਹਿ ਹਰ ਕੇ ਨਾਮ ਵਿਖਮ ਉਪਰ ਸ਼ਾਮ। ਜਹਾਂ ਤ੍ਰਿਸ਼ਾ ਮਨ ਤੁਝਿਆ

ਸਦਾ ਸਦਾ ਇਹੋ ਫੂਲਣ ਹਾਰ, ਨਾਨਕ ਰਾਖਣ ਹਾਰ ਅਪਾਰ। ਰਤਨ ਤਿਆਗ ਕੋਡੀ ਸੰਗ ਰਚੈ, ਸਾਜ ਛੋੜ ਝੂਠ ਸੰਗ ਮਚੈ। ਜੋ ਛੱਡ ਨਾ ਸੋ ਅਸਥਿਰ ਕਰਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਇ ਤਿਸ ਪਰ ਹਰੈ। ਚੰਦਨ ਲੇਪੋ ਤਾਰੈ ਹੋਏ, ਗਰਦਵ ਪੀਤ ਭਸਮ ਸੰਗ ਹੋਏ। ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ। ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਪੇਸ ਅੰਤਰ ਮਲ ਮਾਇਆ, ਛਿਪਸ ਨਾਹੇ ਕਛ ਕਰੈ ਛਿਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਹ ਪਹਿਲੋ ਬਸਵਾਨ। ਅੰਤਰ ਅਗਨ ਬਾਹਰ ਸੰਸਵਾਗਲ, ਪਾਤਰ ਕੈਸੇ ਤਰੈ ਅਸਾਹਾ। ਜਾਂ ਕੈ ਅੰਤਰ ਬਸੈ ਬ੍ਰਵਿਆਵ, ਨਾਨਕ ਦੇ ਜਨ ਸਹਿਜ ਸਮਾਤ।

ਜਿਸ ਜਨੇ ਆਪਣਾ ਹੁਕਮ ਮਨਾਇਆ, ਸਰਵ ਸੁਖ ਨਾਨਕ ਤਿਨ ਪਾਇਆ। ਅਗਨਤ ਸ਼ਾਹੋ ਆਪਣੀ ਦੇ ਰਾਸ, ਸਾਤ ਪੀਤ ਵਰਤੈ ਅਨੰਦ ਉਲਾਸ। ਆਪਣੀ ਅਮਾਨ ਕਛ ਬਹੁਰ ਸਾਹੋ ਲਈ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੂਵੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੈ। ਜਿਸਕੀ ਬਸਤ ਸੇ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਤੈ। ਉਸੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਣਕ ਪਾਤ ਮਾਇ

ਕੀ ਸਾਰ ਕੀ ਸੋਭਾ ਮੂਰਤੇ ਮੂਰਤੀ ਸਾਰ ਕੀ ਸੋਭਾ ਸਾਰ ਬਣਿਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇੱਕ ਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਰ

ਆਹੀ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੀ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਕਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸਿੱਖ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੋਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਭ ਕਾ ਧਨੀ ਸਲੋਕ ਪੁਰਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਸ ਮਨ ਮੈਂ ਪ੍ਰੀਤ ਨਿਰੰਜਨ ਦਸ ਪਰਤੇ ਰੂਪ ਨਾ ਪੇਖੈ ਨਿਤ ਸਾਧਕੇ ਟੈਲ ਸੰਤ ਸੰਗ ਹੇਤ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਟਰੈ ਇੰਦਰੀ ਜਿੱਤ ਪੰਚ ਦੋਖ ਤੇ ਰੈਤ ਨਾਨਕ ਕੋਟ ਮਜੇ ਕੋ ਐਸਾ ਅਪਰਸ ਵੈਸਨੋ ਸੋ ਜਿਸ ਉਪਰ ਸੋਪਰ ਤਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਇਆ ਨਿਹ ਕਰਮ ਜਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀ

ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾ ਕਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਤ ਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਖਤਾ ਕਾ ਜੰਤ ਆਪਸ ਕਉ ਕਰਮਵੰਤ ਕਹਾਵੈ ਜਨਮ ਮਰੈ ਬੋ ਜੋਨ ਪਰਮਾਵੈ ਤਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸਕੇ ਹਿਰਦੈ ਗਰੀਬੀ ਬਸਾਵੈ ਨਾਨਕ ਈਹਾ ਮੁਕਤ ਆਗੈ ਸੁਖ ਪਾਵੈ ਧਨਵੰਤ ਆਵੈ ਕਰ ਗਰਭਾਵੈ ਤ੍ਰਿਣ ਸਮਾਨ ਕਰ ਸੰਗ ਨ ਜਾਵੈ ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ ਪਲ ਭੀਤਰ ਤਾਂਕਾ ਹੋਏ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਕਿਨ ਮੈਂ ਹੋਏ ਜਾਏ ਪਸਮੰਤ ਕਿਸੇ ਨਾ ਬਧੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਂ ਕਾ ਮਿਟੈ ਅਭਮਾਨ ਸੋ ਜਨ ਨਾਨਕ ਦਰਗੈ ਪ੍ਰਵਾਨ ਕੋਟ ਕਰਮ ਕਰੈ ਹੋ ਤਾਰੇ ਸੰਪਾਵੈ ਸਗਲੇ ਬਿਰਤਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਯਤਨ ਕਰ ਆਤਮ

ਹੈ। ਸੰਤ ਕੇ ਦੁਖੀ ਕੋ ਉਦਿਆਨ ਫਰਮਾਈ ਹੈ, ਸੰਤ ਕਾ ਦੁਖੀ ਉਜੜ ਪਾਈ ਹੈ, ਸੰਤ ਕਾ ਦੁਖੀ ਅੰਤਰ ਤੇ ਸੋਸਾ, ਜਿਉਂ ਸਾਸ ਬਿਨਾ ਮਿਰਤ ਕੀ ਲੋਸਾ। ਸੰਤ ਕੇ ਦੁਖੀ ਕੀ ਜੜ ਕਿਛ ਨਾਹੀਂ, ਆਪਣ ਬੀਜ ਆਪੇ ਹੀ ਕਾਹੀ। ਸੰਤ ਕੇ ਦੁਖੀ ਕੋ ਅਵਰ ਨ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲਏ ਉਬਾਰ। ਸੰਤ ਕਾ ਦੁਖੀ ਇਉਂ ਬਿਰਲਾਏ, ਜਿਉਂ ਜਲ ਬਿਹੁਣ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜਿਉਂ ਪਾਪ ਇੰਦਰ ਨਹੀਂ ਧਰਾਪੈ। ਸੰਤ ਕਾ ਦੁਖੀ ਛੁਟੈ ਅਕੀਲਾ, ਜਿਉਂ ਬੁਆੜ ਤਿਲਕੇ ਤੁਮਾਹੇ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਸਿੱਤ ਨਿੰਦਕ ਕਾ ਧੁਰੀ ਪਿਆ, ਨਾਨਕ ਜੋਤਿਸ ਪਾਵੈ ਸੋਈ ਸਿਆ। ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦੁਰਗੈ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿ ਖਾਈਐ, ਸੰਤ ਕਾ ਦੁਖੀ ਨਾਮ ਰਹਿਣਾ ਜੀਵਾਈ ਹੈ। ਸੰਤ ਕੇ ਦੁਖੀ ਕੀ ਭੁਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ। ਸੰਤ ਕਾ ਦੁੱਖ ਨਾ ਤ੍ਰਿਸ਼ਟੈ ਕੋਈ, ਜੈਸਾ ਭਾਵੈ ਤੈਸਾ ਕੋਈ ਹੋਏ। ਪਿਆ ਕਿਤਨਾ ਮਿਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਕਾ ਤਿਸਕੇ ਉਹ ਕਰ ਨਿਹਾਲ, ਸਦਾ ਸਦਾ ਤਿਸ ਕੋ ਨਮਸਕਾਰ। ਸਭਕੀ ਉਸ ਕਰੋ ਦਿਨ ਰਾਤ, ਤਿਸੈ ਧਿਆਵੋ ਸਾਸ ਗਿਰਾਸ। ਸਭ ਕੁਛ ਵਰਤੈ ਤਿਸਕਾ ਕੀਆ, ਜੈਸਾ ਕਰੈ ਤੈਸਾ ਕੋ ਥੀਆ। ਆਪਣਾ ਖੇਲ ਆਪ ਕਰ ਨਿਹਾਲ, ਦੂਸਰ ਕੌਣ ਕਹੈ ਵਿਚਾਰ। ਜਿਸਨੂੰ ਕਿਰਪਾ ਕਰੈ ਤਿਸ ਆਪਣਾ।

ਸਾਰ ਜੋ ਕਜ ਕਰੈ ਸੋਇ ਸੁਖ ਮਾਨ ਭੂਲਾ ਕਾਹੇ ਫਰੈ ਅਜਾਨ ਹੁਣ ਬਸ ਆਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤੇ ਤੀ ਕਰ

ਚਰਨ ਸਤ ਸਤ ਪਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਣ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਸੁਣਤਾ, ਬੁੱਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ, ਜਾਂ ਘਰ ਦਾ ਵਿਸਵਾਸ ਸਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਸਹਿਤੇ ਨਿਰਭੋ ਹੋਏ ਬਸਾਨਾ, ਜਿਸ ਤੇ ਉਪਜਤ ਸਮਾਹੇ ਸਮਾਨਾ, ਬਸ ਮਾਹੀ ਲੇ ਬ

ਜਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਵਿਜੈ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤਿਵਦਾਨੇ ਮਨ ਧਨ ਨਾਮ ਹੈ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜੇ ਵਾ ਦਿਨ ਰਾਤ ਸਭ ਆਪਣੇ ਜਨ ਕੀਨੀ ਦਾਤ ਕਹੈ ਭਗਤ ਆਤਮ ਕਹਿ ਚਾਏ ਸਭ ਆਪਣੇ ਤੁਰ ਹੈ ਸਮਾਏ ਜੋ ਹੋਵਾ ਉਹ ਵਸੋ ਜਾਣੈ ਸਭ ਆਪਣੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹਿ ਏਕ ਨਾ ਜਾਣੋ

ਨਾਨਕ ਸਿਰਜਣ ਕੇ ਪੂਜੋ ਸਦ ਪੈਰਾ ਸਲੋਕ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ ਅਸ਼ਟਪਦੀ, ਸਤਿਗੁਰ ਸੇਖੀ ਕਰੈ।

ਸਾ ਸੋਭਾ ਭਜ ਹਰਖੀ ਸਰਨੀ ਤਨਕੂ ਪਾਵੀ ਰੋਗ ਨਾ ਜਾਏ ਰੋਗ ਮਿਟੈ ਹਰੇ ਔਸਧ ਲਾਏ ਸਭ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗ ਹੈ ਪ੍ਰਵਾਨ ਮਨ ਪਰ ਬੋਧ ਹੋ ਹਰ ਕਹਿ ਨਾਏ ਵੈਦ ਸਤਾਵ ਤੇ ਆਵੈ ਖਾਏ ਤਾਂ ਕੋ ਬਿਗਨ ਨਾ ਲਾਗੈ ਕੋਏ ਚਾਕਰ ਹਿਰਦੈ ਵਸੈ ਹਰ ਸੋਏ ਕਰ ਤਾਤੀ ਸਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਹੋ ਬਿਨ ਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਚਿਤ ਕਰ ਜਾਏ ਵਸੈ ਵਨਾਸੀ ਕਹੋ ਨਾਨਕ ਕਾਟੀ ਜਮ ਪਾਸੀ ਸਤ ਵਿਚਾਰ ਕਹਿ

ਭਗਤੀ ਲਾਏ ਅਸ਼ਬਦੀ, ਜਾਚਕ ਜਨ ਜਾਚਿਆ ਪ੍ਰਵਦਾਨ, ਕਰ ਕਿਰਪਾ ਦੇ ਬਹੁ ਹਰ ਨਾਮ, ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ, ਸਦਾ ਸਦਾ ਪ੍ਰਭ ਕੇ

ਆਪ ਜਹ ਅਚਲ ਅਸ਼ੇ ਦਾ ਭੇਦ ਸਮਾਇਆ ਊਹਾ ਕਸਹਿ ਆਪ ਸਮਾਇਆ ਆਪਸ ਕਉ ਆਪ ਹੈ ਆਦੇਸ਼ ਜੋ ਗੁਣ ਕਾ ਨਾਹੀ ਪ੍ਰਵੇਸ਼ ਜਹ ਏਕ ਹੈ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹ ਆਪਣਾ

ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਤਰਨ ਹਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਨਾਏ ਜਿਸਕੀ ਆਸ ਨਾ ਮਿਟੀ ਜਾਏ ਸੇਵਕ ਕੋ ਸੇਵਾ ਬਣਿਆਏ।

ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਕਦਰ ਸਮਗਰੀ ਇੱਕ ਸਕਟ ਮਾਹੇ ਅਨਕ ਰੰਗ ਨਾਨਾਹੇ ਨੌ ਨਿਰ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸਰਾਮ ਸੁਨ ਸਮਾਦ ਅਨਹਤ ਤਹਿ ਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦੇਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ ਪੈ ਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਹਿ ਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸੇ ਭਿੰਨ ਨਹੀਂ ਕੋ ਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਸਕੀਆ ਸੂਰਨ ਨਖਤਰ ਮੈਂ ਏਕ ਬਾਣੀ ਪ੍ਰਭਤੀ ਸਭ ਕੋ ਬੋਲੈ ਆਪਾ ਡੋਲਨਾ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲਨਾ ਪਾਈਐ ਗੁਣੈ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਰ ਰਹੇ ਸੁਆਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮਹਿ ਇਹੋ ਬਿਸਾਸ ਸੰਤ ਜਨਾ ਕਾ ਵੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਸਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਉਣ ਹਾਰ ਪ੍ਰਭ ਜਾਨੈ ਅੰਤਰ ਵਸੇ ਬਾਹਰ ਭੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਜਿਸ ਪ੍ਰਭ ਤੇ ਸਗਲੀ ਉਤਪਤ ਜਿਸ ਭਾਵੈ ਤਾਂ ਕਰੇ ਵਿਸਤਾਰ ਜਿਸ ਭਾਵੈ ਤਾਂ ਏਕੰਕਾਰ ਅਣਕ ਕਲਾ ਲੱਕੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਣ ਨਿਕਟ ਕਵਣ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪ ਪੇਖਣ ਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਣ

ਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਕਿੰਦ ਆਸ ਅਨਿਤ ਤਿਆਗ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਕਰੋ ਹਰ ਧਨ ਕੇ ਭਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਕਿਵ ਕੁਸਲ ਸਹਿਜ ਆਨੰਦ ਸਾਧ ਸੰਗ ਭਾਏ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਬਹੁ ਨਾਰਾਇਣ ਏਕ ਏਕ ਰੂਪ ਜਾਂ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਇਆਲ ਸੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਹਾਰ ਆਵਤ ਰਹਿ ਲੋ ਕਹਿ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਤੇ ਨਾਨਕ ਉਦਰੇ ਦਿਨ ਕੈ ਸਾਥੇ ਸਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਵਿਆਮ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋਪਰ

ਆਪ ਹਮਾਰੇ ਸਭੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁ ਨ ਹੋਵੈ ਆਵਨ ਜਾਨ ਹਸਨ ਖਾਤ ਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਕੀਮ ਸਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਦੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾਂ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਹ ਸ੍ਰੀ ਭਗਵਤੀ ਜੀ ਕੀ, ਪਾਤਸ਼ਾਹੀ ਦਸਵੀਂ ਪ੍ਰਥਮ।

ਵੰਡ ਕੇ ਛਕਿਆ, ਦੇਗ ਚਲਾਈ, ਦੇਗ ਵਾਹੀ, ਦੇਖ ਕੇ ਅਣਡਿੱਠ ਕੀਤਾ। ਇਹਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ,

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੈ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇ। ਦੇਗ ਤੇਗ ਫਤਹਿ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਸੁਖਮਨੀ ਸਾਹਿਬ ਜੀ ਦੇ ਭਾਰਤੀ ਅਰਦਾਸ ਹੈ ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Tisra vachan ki tohi, keh lage beej beejne a dharti vich, koi vi fasal beejiye, ta oh fasal dharti vichon nikaldi hai, oh rukh apni shakal akhtiyar karda hai, us rukh de tane taana phul phal bande ne। ਤੇ ਭਾਵੇਂ ਉਸ ਰੁੱਖ ਨੂੰ ਕਈ ਸਾਲਾਂ ਬਾਅਦ ਫਲ ਲੱਗੇ, ਪਰ ਜਦੋਂ ਉਸ ਫਲ ਨੇ ਪੱਕਣਾ ਹੈ, ਪੱਕਣ ਤੋਂ ਬਾਅਦ ਉਸ ਫਲ ਵਿੱਚੋਂ ਉਹੀ ਬੀਜ ਨਿਕਲੇਗਾ ਜਿਹੜਾ ਬੀਜ ਮੁੱਦਤਾ ਪਹਿਲਾਂ ਕਦੀ ਧਰਤੀ ਵਿੱਚ ਪਾਇਆ ਗਿਆ ਸੀ। ਇਹਨਾਂ ਪਸਾਰਾ ਕਰਨ ਤੋਂ ਬਾਅਦ, ਇਹਨਾਂ ਪਸਾਰਾ ਹੋਣ ਦੇ ਬਾਵਜੂਦ ਹੈ ਕੇਵਲ ਤਾਂ ਬੀਜ ਦਾ ਬੀਜ। ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ, ਜਲ ਤੇ ਉੱਠ ਹੈ ਅਨਕ ਤਰੰਗਾ, ਕਣਕ ਭੂਖਣ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਇੱਕ ਅੰਕਾਰਾ, ਰਹਿ ਗਿਆ ਕੇਵਲ ਉਹ ਇੱਕ ਜਿਹਨੇ ਸਾਰਾ ਪਸਾਰਾ ਕੀਤਾ ਹੋਇਆ ਹੈ। ਸਤਿਗੁਰੂ ਕੀ ਬਾਣੀ ਚੋਂ ਇੱਕ ਦੋ ਪ੍ਰਮਾਣ ਹੋਰ ਅਰਜ਼ ਕਰਾਂ। ਮਾਝ ਕੀ ਵਾਰ ਵਿੱਚ ਹਜ਼ੂਰ ਨੇ ਇੱਕ ਬਚਨ ਕੀਤਾ, ਉਹਦੇ ਵਿੱਚ ਹਰ ਸ਼ਲੋਕ ਦੀ ਸੰਪੂਰਨਤਾ ਤੇ ਦਤਾਰਨਿਕ ਸ਼ਬਦ ਵਰਤੇ ਹੈ ਕਿ ਬਾਕੀ ਕੁਛ ਵੀ ਨਹੀਂ ਟਿਕਿਆ ਰਹਿਣ ਵਾਲਾ, ਜੇ ਰਹਿਣ ਵਾਲਾ ਹੈ ਤਾਂ ਕੇਵਲ ਇੱਕ ਪਰਮਾਤਮਾ, ਇੱਕ ਪ੍ਰਭੂ, ਇੱਕ ਓਅੰਕਾਰ ਸ਼ਬਦ ਵਰਤ ਲਈਏ। ਹਜ਼ੂਰ ਦੇ ਬਚਨ ਨੇ ਕਿੰਨੇ, ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧ ਕਾ ਧਰਾ, ਅਸਤ ਏਕ ਦਿਗਰ ਕੋਈ, ਏਕ ਤੁਈ ਏਕ ਤੁਈ। ਕਹਿੰਦੇ ਭਾਵੇਂ ਕੋਈ ਦੇਵਤਾ, ਭਾਵੇਂ ਕੋਈ ਦੈਂਤ, ਭਾਵੇਂ ਕੋਈ ਮਨੁੱਖ, ਭਾਵੇਂ ਕੋਈ ਬਾਦਸ਼ਾਹ, ਭਾਵੇਂ ਕੋਈ ਪਰਜਾ, ਸੱਜਣਾ ਜੋ ਕੁਝ ਵੀ ਤੂੰ ਦੇਖਣਾ ਪਿਆ ਹੈ, ਹਕੀਕਤ ਇਹੀ ਕਿ ਟਿਕਿਆ ਕਿਸੇ ਨੀ ਰਹਿਣਾ, ਜੇ ਹੈ ਮੁਕਾਮ ਟਿਕਾਣਾ ਕਿਸੇ ਦਾ ਹੈ ਤਾਂ ਕੇਵਲ ਉਹ ਇੱਕ ਦਾ। ਤੀਸਰਾ ਪ੍ਰਮਾਣ ਬਾਣੀ ਵਿੱਚੋਂ, ਹਜ਼ੂਰ ਨੇ ਸ੍ਰੀ ਰਾਗ ਵਿੱਚ ਇੱਕ ਬਚਨ ਕਿਹਾ, ਉੱਥੇ ਜ਼ਿਕਰ ਕੀਤਾ ਹੈ ਮੁਕਾਮ ਦਾ, ਟਿਕਾਣੇ ਦਾ, ਆਸਨ ਦਾ। ਸਾਹਿਬ ਕਹਿੰਦੇ ਨੇ ਮਨੁੱਖ ਜਨਮ ਤੋਂ ਲੈ ਕੇ ਮੌਤ ਤੱਕ ਯਤਨ ਕਰਦਾ ਰਹਿੰਦਾ ਮੇਰਾ ਟਿਕਾਣਾ ਬਣ ਜਾ, ਸਾਰੀ ਜ਼ਿੰਦਗੀ ਟਿਕਾਣਾ ਬਣਾਉਣ ਵਿੱਚ ਵੀ ਨਿਕਲ ਜਾਂਦੀ ਹੈ, ਪਰ ਹੁੰਦਾ ਕੀ ਹੈ, ਕਈ ਵਾਰੀ ਸੰਸਾਰਕ ਤੌਰ ਤੇ ਸ਼ਰੀਰ ਦੇ ਟਿਕਾਣੇ ਤਾਂ ਮਿਲ ਜਾਂਦੇ ਨੇ, ਪਰ ਮੌਤ ਤੋਂ ਬਾਅਦ ਜਿਹੜਾ ਅਸਲੀ ਟਿਕਾਣਾ ਲੱਭਣਾ, ਉੱਥੋਂ ਬੰਦਾ ਵਾਂਝੀ ਰਹਿ ਜਾਂਦਾ। ਘਰ ਤਾਂ ਬਣ ਜਾਂਦੇ ਨੇ, ਘਰ ਤਾਂ ਟਿਕ ਸਕਦਾ ਹੈ, ਸਾਰੀ ਜ਼ਿੰਦਗੀ ਘਰ ਬਣਾਉਣ ਵਿੱਚ, ਟਿਕਾਣਾ ਬਣਾਉਣ ਵਿੱਚ ਨਿਕਲ ਜਾਂਦੀ ਏ, ਪਰ ਜਿਸ ਥਾਂ ਤੇ ਅਸਲੀ ਮੁਕਾਮ ਕਰਨਾ, ਉਸ ਟਿਕਾਣੇ ਟਿਕਾਣੇ ਤੋਂ ਬੰਦਾ ਖੁੰਝ ਜਾਂਦਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ, ਕਹਿਣ ਲੱਗੇ, ਜਿਤਨੇ ਵੀ ਤੂੰ ਟਿਕਾਣੇ ਦੇਖਣਾ ਪਿਆ, ਇਹ ਮੁਕਾਮ ਅਸਲ ਵਿੱਚ ਸਦਾ ਰਹਿਣ ਵਾਲੇ ਨੇ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ, ਦੇਖੋ ਸੂਰਜ ਮੁੱਦਤਾਂ ਤੋਂ ਚਮਕਦਾ ਪਿਆ, ਜਿਸ ਦਿਨ ਦਾ ਪਰਮੇਸ਼ਵਰ ਨੇ ਸੂਰਜ ਬਣਾਇਆ ਹੈ, ਉਸ ਦਿਨ ਦਾ ਇਹ ਛਿਪਿਆ ਨਹੀਂ। ਭਾਵੇਂ ਅਸੀਂ ਸ਼ਬਦ ਵਰਤਨੇ ਆ ਸੂਰਜ ਛਿਪ ਗਿਆ ਹੈ, ਇਹ ਕਦੀ ਵੀ ਨਹੀਂ ਛਿਪਿਆ। ਜਿਸ ਦਿਨ ਦਾ ਪਰਮਾਤਮਾ ਨੇ ਬਣਾਇਆ ਹੈ, ਉਸ ਦਿਨ ਦਾ ਹੀ ਸੂਰਜ ਜੋ ਹੈ ਉਹ ਪੂਰੇ ਜੋ ਜਲਾਲ ਤੇ ਆਪਣੀ ਕਿਰਨਾਂ ਧਰਤੀ ਤੇ ਸੜਦਾ, ਕਦੀ ਪੂਰਬ ਦੇ ਖਿੱਤੇ ਤੇ ਸੜਦਾ, ਕਦੀ ਪੱਛਮ ਦੇ ਖਿੱਤੇ ਤੇ ਆਪਣੀਆਂ ਕਿਰਨਾਂ ਬਖੇਰਦਾ, ਪਰ ਉਹ ਛਿਪਦਾ ਨਹੀਂ। ਜਿਸ ਦਿਨ ਦਾ ਪੈਦਾ ਕੀਤਾ ਉਹ ਕਾਇਮ ਹੈ। ਸਾਹਿਬ ਕਹਿੰਦੇ ਜਿਸ ਚੰਦਰਮਾ ਨੂੰ ਤੇ ਦੇਖਣਾ, ਇਹ ਵੀ ਧਰਤੀ ਦੇ ਸਰਕਲ ਕਰਕੇ ਕੇਵਲ ਉਸ ਪਰਮਾਤਮਾ ਦੀ ਬਣੀ ਮਰਿਆਦਾ ਅਨੁਸਾਰ ਕਦੀ ਅਰਧ ਦਿਸਦਾ, ਕਦੀ ਪੂਰਨ ਦਿਸਦਾ ਹੈ, ਪਰ ਯਾਦ ਰੱਖੀ ਅਲੋਪ ਇਹ ਵੀ ਨਹੀਂ ਹੁੰਦਾ ਪਿਆ। ਤੀਸਰਾ ਬਚਨ ਕੀਤਾ ਕਿ ਜਿਹੜੇ ਤੂੰ ਤਾਰੇ ਰਾਤ ਨੂੰ ਟਿਮ ਟਮਾਉਂਦੇ ਦੇਖਣਾ ਹੈ, ਸਿਰਫ ਬੇਨਤੀ ਕਰ ਰਿਹਾ, ਮੁਕਾਮ ਕੇਵਲ ਪਰਮਾਤਮਾ ਦਾ ਹੈ। ਜਿਹੜੇ ਤਾਰੇ ਤੂੰ ਟਿਮ ਚਮਾਂਦੇ ਦੇਖਣਾ ਰਾਤ ਨੂੰ ਦਿਸਦੇ ਨੇ, ਤੇ ਕੀ ਸਵੇਰੇ ਸੂਰਜ ਦੀ ਰੋਸ਼ਨੀ ਵਿਚ ਉਹ ਕਿਤੇ ਚਲੇ ਗਏ ਨੇ? ਉਹ ਅਜੇ ਵੀ ਕਾਇਮ ਨੇ, ਪਰ ਸੂਰਜ ਦੀ ਰੋਸ਼ਨੀ ਉਹਨਾਂ ਨੂੰ ਨਜ਼ਰ ਨਹੀਂ ਆਉਣ ਦਿੰਦੀ। ਸਤਿਗੁਰੂ ਜੀ ਕਿਰਪਾ ਤਾਂ ਕਰਦੇ ਨੇ ਕਿ ਦੇਖ ਸਜਣਾ ਕਿ ਜਿਸ ਦਿਨ ਦਾ ਸੂਰਜ ਬਣਾਇਆ ਹੈ ਇਹ ਆਪਣਾ ਟਿਕਾਣਾ ਕਾਇਮ ਕਰਕੇ ਬੈਠਾ, ਰੋਸ਼ਨੀ ਬਖੇਰਿਆ, ਇੱਕ ਦਿਨ ਵੀ ਨਹੀਂ ਛਿਪਿਆ। ਜਿਸ ਦਿਨ ਦਾ ਚੰਦਰਮਾ ਬਣਾਇਆ ਹੈ ਉਹ ਵੀ ਆਪਣੀ ਸ਼ੀਤਲਤਾ ਦੇਈ ਜਾਂਦਾ ਹੈ। ਤਾਰੇ ਬਣਾਏ ਨੇ ਉਹ ਵੀ ਟਿਮ ਟਮਾਉਂਦੇ ਪਏ ਨੇ, ਤੇ ਕਿਰਪਾਲੂ ਦਾਤਾ ਜੀ ਕਹਿੰਦੇ ਨੇ ਕੇਵਲ ਤਾਰੇ ਚੰਦਰਮਾ ਤੇ ਸੂਰਜ ਨਹੀਂ, ਪੌਣ ਤੇ ਪਾਣੀ ਜਿਹਦੇ ਆਸਰੇ ਤੂੰ ਜ਼ਿੰਦਗੀ ਬਤੀਤ ਕਰ ਰਿਹਾ, ਪਰਮਾਤਮਾ ਨੇ ਜਿਸ ਦਿਨ ਦੇ ਬਣਾਏ ਤੈਨੂੰ ਰਹਿਮਤਾਂ ਦੇਈ ਜਾਂਦੇ ਨੇ। ਪਰ ਇਹ ਗੱਲ ਕਦੀ ਨਾ ਭੁੱਲੀ ਕਿ ਜੁੱਗਾਂ ਤੋਂ ਚਮਕਣ ਵਾਲੇ ਸੂਰਜ ਦਾ ਟਿਕਾਣਾ ਵੀ ਸਦਾ ਨਹੀਂ ਰਹਿਣਾ, ਇੱਕ ਦਿਨ ਇਸ ਦੇ ਟਿਕਾਣੇ ਨੇ ਵੀ ਫਨਾ ਹੋ ਜਾਣਾ, ਇਹਦਾ ਮੁਕਾਮ ਸਦਾ ਨਹੀਂ। ਕਿਉਂ ਅੱਜ ਸਤਿਗੁਰੂ ਨੇ ਕਿਹਾ ਕਿ ਕਰਤਾਰ ਤੋਂ ਬਿਨਾਂ ਕਿਰਤਮ ਨੂੰ ਨਾ ਮੰਨੋ? ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਦੇਖੋ ਸੂਰਜ ਨੇ ਟਿਕਣਾ ਨਹੀਂ ਤੇ ਮਨੁੱਖ ਨੇ ਕੀ ਕੀਤਾ, ਸੂਰਜ ਤਾਂ ਟਿਕਿਆ ਨਾ, ਇਹਨੇ ਸੂਰਜ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਕਿਰਤਨ ਪੂਜਾ ਸੀ। ਇਹਨੇ ਚੰਦਰਮਾ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਇਹਨੇ ਪੱਥਰਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਇਹਨੇ ਰੁੱਖਾਂ ਦੀ ਪੂਜਾ ਸ਼ੁਰੂ ਕਰ ਦਿੱਤੀ, ਇਹਨੇ ਵਗਦੇ ਹੋਏ ਪਾਣੀ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਮੇਰੇ ਦਾਤਾਰ ਕਹਿੰਦੇ ਇਹ ਕਿਰਤਮ ਨੇ, ਕਰਤਾਰ ਦੇ ਬਣਾਏ ਨੇ, ਕਰਤਾਰ ਨੇ ਕਾਇਮ ਰਹਿਣਾ, ਕਿਰਤਮ ਨੇ ਇੱਕ ਦਿਨ ਚਲੇ ਜਾਣਾ। ਸਾਹਿਬ ਕਹਿੰਦੇ ਨੇ ਸੂਰਜ ਦਿਸਦਾ ਹੈ, ਇੱਕ ਦਿਨ ਜ਼ਰੂਰ ਇਹਦਾ ਮੁਕਾਮ ਖਤਮ ਹੋਵੇਗਾ। ਚੰਦਰਮਾ ਦਿਸਦਾ ਹੈ, ਇਹਨੇ ਇੱਕ ਦਿਨ ਫਨਾ ਹੋਣਾ ਹੈ। ਤਾਰੇ ਦਿਸਦੇ ਨੇ, ਇੱਕ ਦਿਨ ਅਲੋਪ ਹੋ ਜਾਣਗੇ। ਸੱਜਣਾ ਜਿਸ ਅੰਨ ਪਾਣੀ ਤੇ ਪੌਣ ਦੇ ਸਹਾਰੇ ਤੂੰ ਜੀਨਾ, ਇੱਕ ਦਿਨ ਇਹਨੇ ਵੀ ਅਲੋਪ ਹੋਣਾ ਹੈ। ਤੇ ਬਾਬਾ ਨਾਨਕ ਸਤਿਗੁਰੂ ਜੀ ਰਹੇਗਾ ਕੌਣ? ਚੌਥੇ ਸ਼ਬਦ ਵਰਤਿਆ ਕੇਵਲ ਇੱਕ, ਹਜ਼ੂਰ ਨੇ ਬਖਸ਼ਿਸ਼ ਕੀਤੀ ਤੇ ਅਸੀਂ ਉਹ ਬਚਨ ਪੜ੍ਹਨੇ ਆ ਕਿ ਦਿਨ ਰੱਬ ਚੱਲੈ ਨਿਤ ਸੱਚ ਚੱਲੈ ਤਾਰਕਾ ਲੱਖ ਪਲੋਏ। ਜਿਹਨੇ ਸੂਰਜ ਦਿਸਦਾ ਉਹਨੇ ਵੀ ਚਲੇ ਜਾਣੇ, ਦਿਨੋ ਦਿਨ ਘਟਦਾ ਪਿਆ ਹੈ। ਦਿਨ ਰੱਬ ਚੱਲੈ ਨਿਤ ਸੱਚ ਚੱਲੈ ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਹੋਏ। ਜੇ ਟਿਕਾਣਾ ਹੈ ਤਾਂ ਕੇਵਲ ਇੱਕ ਦਾ, ਉਹ ਅਵਿਨਾਸ਼ੀ ਨੇ, ਉਸ ਅਜੈ ਨੇ, ਉਸ ਨੇ ਕਦੀ ਵੀ ਬਿਣਸਣਾ ਨਹੀਂ। ਸਾਹਿਬ ਕਿਰਪਾਲੂ ਜੀ ਨੇ ਮੇਰ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸਿੱਖ ਨੂੰ ਕੇਵਲ ਇੱਕ ਦੀ ਪੂਜਾ ਨਿਰੰਕਾਰ ਦੇ ਚਰਨਾਂ ਨਾਲ ਜੋੜਿਆ। ਤਾਂ ਹੀ ਗੁਰੂ ਕਲਗੀਧਰ ਜੀ ਨੇ ਜੇ ਤਿੰਨ ਅਸੂਲ ਸਤਿਗੁਰੂ ਦੇ ਸੁਨਹਿਰੀ ਸਾਨੂੰ ਦਿੱਤੇ ਨੇ, ਪਹਿਲਾ ਹੈ ਕਿਰਤ ਕਰੋ, ਦੂਜਾ ਹੈ ਨਾਮ ਜਪੋ, ਤੀਜਾ ਹੈ ਵੰਡ ਕੇ ਛਕੋ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਕਿਰਤ ਹੀ ਪੂਜਾ ਹੈ, ਨਹੀਂ ਪਿਆਰਿਓ, ਜੇ ਨਾਮ ਨਹੀਂ ਤਾਂ ਕੇਵਲ ਕੰਮ ਕਰੀ ਜਾਣਾ ਉਹ ਪੂਜਾ ਨਹੀਂ। ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਸਿੱਖ ਨੇ ਕਿਰਤ ਨਹੀਂ ਕਰਨੀ। ਸਤਿਗੁਰੂ ਨੇ ਸ਼ਬਦ ਕਿਰਤ ਪਹਿਲਾਂ ਕਿਹਾ, ਕਿਰਤ ਕਰੋ, ਪਰ ਅਗਲੀ ਗੱਲ ਕਹੀ ਵੀ ਕਿਰਤ ਦੇ ਨਾਲ ਕਦੀ ਕੀਰਤੀ ਨੂੰ ਭੁਲਾਹੀਆ। ਨਾਮ ਜਪੀ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤੇ ਜਦੋਂ ਪੂਜਾ ਦੀ ਗੱਲ ਕੀਤੀ ਤੇ ਗੁਰੂ ਕਲਗੀਧਰ ਜੀ ਨੇ ਤਿੰਨ ਬਚਨ ਕਹੇ, ਕਹਿਣ ਲੱਗੇ ਜੇ ਪੂਜਾ ਕਰਨੀ ਹੈ ਤੇ ਇੱਕ ਦੀ ਕਰੀ, ਜੇ ਤੂੰ ਆਪਣੇ ਮਨ ਨੂੰ ਪਰਚਾਣਾ ਹੈ, ਮਨ ਨੂੰ ਕਿਤੇ ਜੋੜਨਾ ਹੈ ਤਾਂ ਕੇਵਲ ਸ਼ਬਦ ਵਿੱਚ ਜੋੜੀ, ਤੇ ਜੇ ਕਿਤੇ ਤੇਰੇ ਨੇਤਰ ਦੀਦਾਰ ਨੂੰ ਸਹਿਕਦੇ ਨੇ ਤੇ ਉਸ ਖਾਲਸੇ ਦੇ ਦੀਦਾਰ ਕਰੀ ਜਿਹਦੇ ਅੰਦਰ ਇੱਕ ਦੀ ਜਗ ਦੀ ਜੋਤ ਹੋਈ। ਸਾਹਿਬ ਨੇ ਸ਼ਬਦ ਵਰਤੇ ਤਾਂ ਹੀ ਕਿਹਾ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਤੇ ਤੀਸਰਾ ਸ਼ਬਦ ਵਰਤਿਆ ਸੀ ਦੀਦਾਰ ਖਾਲਸੇ ਕਾ। ਪੂਜਾ ਕੇਵਲ ਇੱਕ ਦੀ ਕਰਨੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ, ਦਾਤਾਰ ਗੁਰੂ ਨਾਨਕ ਸਾਹਿਬ ਨੇ ਪਹਿਲੀ ਦਾਤ ਹੀ ਇੱਕ ਦੀ ਪੂਜਾ ਮੰਗੀ ਏ, ਤੇ ਜਪ ਸਾਹਿਬ ਵਿੱਚ ਪਹਿਲੀ ਮੰਗ ਹੀ ਇਹ ਵੇ ਕਿ ਗੁਰਾ ਇੱਕ ਬੇਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਕਬੀਰ ਸਾਹਿਬ ਨੂੰ ਪੁੱਛੋ, ਉਹ ਕਹਿੰਦੇ ਨੇ ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਜੇ ਪੂਜਾ ਕਰਨੀ ਹੈ ਤਾਂ ਕੇਵਲ ਇੱਕ ਦੀ ਕਰ, ਜੇ ਤੂੰ ਜਪਣਾ ਹੈ ਤਾਂ ਕੇਵਲ ਇੱਕ ਨੂੰ ਜਪ। ਗੁਰੂ ਸਾਹਿਬ ਨੇ ਸੋਠ ਰਾਗ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਦੁਬਦਾ ਨਾ ਪੜੂ, ਹਰ ਦਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਗੁਰੂ ਨਾਨਕ ਸਾਹਿਬ ਦੀਆਂ ਤੁਕਾਂ ਨੇ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਵਰਜਿਆ। ਦੇਖੋ ਬਾਣੀ ਪੜ੍ਹਨ ਵਾਲੇ ਗੁਰਮੁਖ ਤੁਸੀਂ ਬੈਠੇ ਹੋ, ਸਾਹਿਬ ਕਹਿੰਦੇ ਨੇ ਮੈਂ ਕਦੀ ਦੁਬਿਧਾ ਵਿੱਚ ਨਹੀਂ ਪੈਂਦਾ, ਅੰਦਰ ਕਦੀ ਇਹ ਫੁਰਨਾ ਉੱਠੇ ਨਹੀਂ ਕਿ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ। ਕਹਿਣ ਲੱਗੇ ਦੁਬਿਧਾ ਨਾ ਪੜੂੰ। ਮੈਂ ਕਹਿੰਦੇ ਨੇ ਦੁਬਿਧਾ ਵਿੱਚ ਨਹੀਂ ਪੈਂਦਾ, ਮੜੀਆਂ ਮਸਾਣੀਆਂ ਨੂੰ ਪੂਜਦਾ ਨਹੀਂ, ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ, ਪੂਜਾ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਦੀ। ਖੈਰ ਸਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਉਸ ਇੱਕ ਨੇ ਸਾਰਾ ਵਿਸਤਾਰ ਕੀਤਾ। ਫਿਰ ਹਜ਼ੂਰ ਨੇ ਇੱਕ ਬਚਨ ਖੋਲ ਕੇ ਕਹਿੰਦੇ ਉਸ ਇੱਕ ਨੇ ਆਪ ਹੀ ਰਹਿਮਤ ਕਰਕੇ ਸਭ ਕੁਝ ਸਿਰ ਦਿੱਤਾ ਹੈ। ਬਾਬਾ ਨਾਮਦੇਵ ਜੀ ਦਾ ਅਸੀਂ ਬਚਨ ਪੜ੍ਹਨੇ, ਧਨਾਸਰੀ ਰਾਗ ਦਾ ਇਹ ਸ਼ਬਦ ਆਉਂਦਾ ਹੈ ਕਿ ਪਹਿਲ ਪੁਰੀਏ ਪੁੰਡਰਕ ਵੰਨਾ ਸਾਚੇ ਖੰਸਾ ਤਗਲੇ ਜਨਾ। ਇਸ ਪਵਿੱਤਰ ਸ਼ਬਦ ਵਿੱਚ ਦੁੱਖ ਆਉਂਦੀ ਹੈ ਕਿ ਪਹਿਲ ਪੁਰਸਾ ਬਿਰਾ ਅਥੋਰਨ ਪੁਰਸਾ ਦਮਰਾ, ਕਿ ਉਸ ਪਰਮਾਤਮਾ ਨੇ ਆਪ ਹੀ ਸਿਰਜਣ ਲੱਗਿਆ, ਜਿਹਨੂੰ ਅਸੀਂ ਕਹਿ ਰਹੇ ਹਾਂ ਦੂਈ ਕੁਦਰਤ ਸਾਜੀ ਹੈ, ਉਹਨੇ ਆਪ ਸਭ ਕੁਝ ਸਾਜਿਆ। ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਦੂਈ ਕੁਦਰਤ ਵਿੱਚ ਫਸ ਜਾਈਏ ਤੇ ਉਸ ਕਾਦਰ ਨੂੰ ਭੁਲਾ ਦਈਏ। ਸਾਹਿਬ ਨੇ ਸ਼ਬਦ ਵਰਤੇ ਨੇ ਪਹਿਲ ਪੁਰਸਾ ਬਿਰਾ, ਸਭ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਹੈ, ਜਿਹਨੂੰ ਗੁਰੂ ਕਲਗੀ ਸਾਹਿਬ ਕਹਿ ਰਹੇ ਨੇ ਆਪ ਸਭ ਦਾ ਮੁੱਢ ਇਹ ਹੋਵੇ। ਪਹਿਲ ਪੁਰਸਾ ਬਿਰਾ ਅਥੋਰਨ ਪੁਰਸਾ ਦਮਰਾ, ਪੁਰਸਾ ਦਮਰਾ ਦਰਚ ਉਹਨੇ ਦੂਈ ਕੁਦਰਤ ਸਾਜੀ ਮਾਇਆ ਬਣਾਈ ਤੇ ਇਥੋਂ ਬਣ ਕੀ ਗਿਆ। ਅਸ ਗਾ ਅਸ ਉਸ ਗਾ ਹਰ ਕਾ ਬਾਜਰਾ ਨਾਚੈ ਪਿੰਡੀ ਮੈਂ ਸਾਗਰਾ। ਦੋਨਾਂ ਦੇ ਮਿਲਾਪ ਤੋਂ ਕਹਿਣ ਲੱਗੇ ਪਰਮਾਤਮਾ ਨੇ ਇੱਕ ਬਾਗ ਬਣਾ ਦਿੱਤਾ। ਸਾਹਿਬ ਕਿਰਪਾਲੂ ਜੀ ਨੇ ਜੇ ਨਾਮਦੇਵ ਜੀ ਨੇ ਕਿਹਾ ਤੇ ਬਾਬੇ ਨਾਨਕ ਦੇ ਬਚਨ ਆਪ ਪੜ੍ਹਦੇ ਹੋ ਆਸਾ ਕੀ ਵਾਰ ਵਿੱਚ ਹਜ਼ੂਰ ਨੇ ਸ਼ਬਦ ਵਰਤੇ ਪਹਿਲੀ ਪੌੜੀ ਵਿੱਚ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ, ਅਗਲੀ ਤੋਕੇ ਦੂਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਹ। ਉਹਨੇ ਆਪਣੇ ਆਪ ਨੂੰ ਬਣਾ, ਦੂਈ ਕਿਦਰਤ ਕੁਦਰਤ ਵੀ ਉਹਨੇ ਸਾਜੀ ਹੈ। ਪਰ ਬੇਨਤੀ ਕਰਾਂ, ਹਜ਼ੂਰ ਕਹਿੰਦੇ ਨੇ ਉਹਨੂੰ ਜਪੀ ਜਿਹੜਾ ਆਪੀ ਨੇ ਆਪ ਹੈ, ਉਹਨੂੰ ਜਪੀ ਜਿਹੜਾ ਪਹਿਲ ਪੁਰਸ਼ਾ ਵਿਰਾ ਹੈ, ਉਹਨੂੰ ਜਪੀ ਜਿਹੜਾ ਸਭ ਤੋਂ ਪਹਿਲਾਂ ਕੇਵਲ ਇੱਕ ਹੈ ਕਿ ਉਸ ਵਰਗਾ ਕੋਈ ਹੋਰ ਨਹੀਂ। ਸਤਿਗੁਰੂ ਨੇ ਕਿਹਾ ਅੱਜ ਗੁਰੂ ਦੇਵ ਕਹਿੰਦੇ ਨੇ ਕਰਤਾਰ ਤੋਂ ਬਿਨਾਂ ਕੋਈ ਕੀਰਤਨ ਪੂਜਾ ਨਾ। ਦੇਖੋ ਫਿਰ ਜਦੋਂ ਅਸੀਂ ਪਰਮਾਤਮਾ ਦੀ ਭਗਤੀ ਵਾਲੇ ਪਾਸਿਓ ਦੂਰ ਜਾਂਦੇ ਹਾਂ, ਕਈ ਵਾਰੀ ਉਹਦੀ ਕੀਤੀ ਹੋਈ ਕਿਰਤ ਨੂੰ ਵੇਖ ਕੇ ਭਰਮ ਜਾਂਦੇ ਹਾਂ ਤੇ ਪ੍ਰਭੂ ਦੀ ਭਗਤੀ ਤੋਂ ਮਨੁੱਖ ਦੂਰ ਚਲਾ ਜਾਂਦਾ ਹੈ। ਸਤਿਗੁਰੂ ਦੀ ਬਾਣੀ ਵਿੱਚੋਂ ਦੋਨੋਂ ਪੱਖ ਆਪ ਜੀ ਦੇ ਸਮਕਸ਼ ਰੱਖਣੇ ਨੇ। ਕਈ ਵਾਰੀ ਦਾਤਾਂ ਇਹੋ ਜਿਹੀਆਂ ਮਿਲ ਜਾਂਦੀਆਂ ਨੇ, ਆਖਰ ਉਹ ਵੀ ਤਾਂ ਕਿਰਤਮ ਨੇ ਕਰਤੇ ਦੀਆਂ ਬਣਾਈਆਂ ਨੇ, ਉਹਨਾਂ ਦਾਤਾਂ ਨੂੰ ਦੇਖ ਕੇ ਵੀ ਸਾਈਂ ਭੁੱਲ ਜਾਂਦਾ ਹੈ। ਸਾਹਿਬ ਕਹਿੰਦੇ ਨੇ ਉਹ ਵੀ ਇੱਕ ਕਿਰਤਮ ਦੀ ਪੂਜਾ ਹੋ ਜਾਏਗੀ। ਕਈ ਵਾਰੀ ਉਹਦੀਆਂ ਬਣਾਈਆਂ ਹੋਈਆਂ ਸ਼ਕਤੀਆਂ, ਉਹਦੀਆਂ ਬਣਾਈਆਂ ਹੋਈਆਂ ਤਾਕਤਾਂ, ਅਸੀਂ ਉਹਨਾਂ ਵਿੱਚ ਭਰਮ ਕੇ ਉਸ ਇੱਕ ਨੂੰ ਭੁੱਲ ਜਾਂਦੇ ਹਾਂ। ਸਤਿਗੁਰੂ ਕੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਕਿਰਪਾ ਕਰਕੇ ਇਸ ਪ੍ਰਸਾਦ ਬਚਨ ਕਹੇ। ਦਾਤਾਰ ਜੀ ਨੇ ਜਦੋਂ ਕੀਰਤਨ ਦੀ ਗੱਲ ਕੀਤੀ ਤੇ ਜੋ ਸੰਸਾਰ ਵਿੱਚ ਅਸੀਂ ਦੇਖਦੇ ਹਾਂ ਉਸ ਕੀਰਤਨ ਪੂਜਾ ਨੂੰ ਵੀ ਕਰਕੇ ਕਰਤਾਰ ਤੋਂ ਵੱਖ ਹੁੰਦੇ ਪਏ। ਸਤਿਗੁਰੂ ਨੇ ਅੰਮ੍ਰਿਤ ਬਚਨ ਕੀਤੇ ਨੇ, ਕਹਿੰਦੇ ਨੇ ਪਦਾਰਥ ਵੀ ਕੀਰਤਨ ਨੇ ਜਿਹੜੇ ਕਰਤੇ ਤੋਂ ਸਾਨੂੰ ਕਈ ਵਾਰੀ ਤੋੜ ਦਿੰਦੇ। ਸਤਿਗੁਰੂ ਦੇ ਤਿੰਨ ਕੁ ਪ੍ਰਮਾਣ ਅੰਮ੍ਰਿਤ ਬਾਣੀ ਵਿੱਚੋਂ ਆਪ ਨਾਲ ਸਾਂਝੇ ਕਰਾਂ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਕਹਿੰਦੇ ਨੇ ਦੇਖੋ ਜੇ ਕੋਈ ਘਰ ਦਾ ਮਾਲਕ ਸੋਹਣਾ ਘਰ ਬਣਾ ਕੇ ਦਿੰਦਾ ਹੈ, ਸਿਰਫ ਉਦਾਹਰਣ ਸਮਝਣ ਲਈ ਕਹਿਣ ਲੱਗੇ ਘਰ ਉਹਦੀ ਪਤਨੀ ਬੈਠੀ ਹੈ, ਸਿਰਫ ਸਮਝਣ ਵਾਸਤੇ ਉਹਨੇ ਘਰ ਵੀ ਸੋਹਣਾ ਬਣਾ ਦਿੱਤਾ, ਤਨ ਤੇ ਪਾਉਣ ਵਾਸਤੇ ਵਸਤਰ ਵੀ ਕੀਮਤੀ ਲੈ ਦਿੱਤੇ ਨੇ, ਸਰੀਰ ਤੇ ਲਾਉਣ ਵਾਲੇ ਸੁਗੰਧੀ ਦੇ ਪਦਾਰਥ ਵੀ ਨੇ, ਕੀਮਤੀ ਗਹਿਣੇ ਨੇ, ਖਾਰ ਨੇ, ਮੋਤੀ ਨੇ। ਪਰ ਕਹਿੰਦੇ ਇਹਦਾ ਭਾਵ ਇਹ ਨਹੀਂ ਕਿ ਜਿਸ ਨੇ ਘਰ ਬਣਾ ਕੇ ਦਿੱਤਾ, ਜਿਸ ਨੇ ਸੁੰਦਰ ਪੋਸ਼ਾਕ ਬਸਤਰ ਲੈ ਕੇ ਦਿੱਤੇ, ਜਿਹਨੇ ਕੀਮਤੀ ਗਹਿਣੇ ਲੈ ਕੇ ਦਿੱਤੇ, ਉਸ ਨੂੰ ਭੁਲਾ ਦੇਣਾ ਤੇ ਕੇਵਲ ਦਿੱਤੀ ਹੋਈ ਦਾਤ ਵਿੱਚ ਖਚਤ ਹੋ ਜਾਣਾ, ਸੱਚ ਜਾਣੋ ਇਹ ਵੀ ਇੱਕ ਕਿਰਤਮ ਪੂਜਾ ਦੀ ਉਦਾਹਰਨ ਹੈ। ਜਿਹਨੇ ਦਿੱਤੀ ਉਹਨੂੰ ਤਾਂ ਹਿਰਦੇ ਵਿੱਚ ਥਾਂ ਨਾ ਦੇਣੀ, ਤੇ ਜਿਹੜੀ ਚੀਜ਼ ਮਿਲ ਗਈ ਉਹਨੂੰ ਆਪਣੀ ਜ਼ਿੰਦਗੀ ਨਾਲ ਸਾਰੀ ਜ਼ਿੰਦਗੀ ਗਲੇ ਲਾ ਕੇ ਰੱਖਣਾ। ਸਾਹਿਬ ਕਹਿੰਦੇ ਨੇ ਇਹੋ ਜਿਹੀ ਅੰਦਰ ਦੀ ਜਿਹੜੀ ਬਿਰਤੀ ਉਹ ਖੰਡਾਓ ਪੈਦਾ ਕਰਦੀ ਹੈ। ਤਾਂ ਹੀ ਸਾਹਿਬ ਨੇ ਸ਼ਬਦ ਵਰਤੇ ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ। ਕਹਿੰਦੇ ਨੇ ਜੇ ਪਰਮਾਤਮਾ ਨੇ ਪ੍ਰਭੂ ਨੇ ਦੁਨੀਆਂ ਦੇ ਪਦਾਰਥ ਦਿੱਤੇ ਨੇ, ਉਹਦੇ ਵਿੱਚ ਸੋਨਾ ਹੋਵੇ, ਚਾਂਦੀ ਹੋਵੇ, ਮੋਤੀ ਹੋਣ ਹੀਰੇ ਹੋਣ ਸੋਨਾ ਰੂਪਾ ਰੰਗੁਲਾ ਮੋਤੀ ਤੇ ਮਾਨਕ ਜੀ ਮੋਤੀ ਤੇ ਮਾਨਕ ਜੀ ਓ ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸੋ ਲਾਇਆ ਚਿੱਤ ਜੀਓ ਸਹਿ ਦਾ ਅਰਥ ਮਾਲਕ ਖਸਮ ਇਹ ਦਾਤਾਂ ਉਸ ਮਾਲਕ ਨੇ ਦਿੱਤੀਆਂ ਨੇ ਤੇ ਜੇ ਸੁਹਾਗਨ ਨੂੰ ਪਤੀ ਦਾਤਾਂ ਲਿਆ ਕੇ ਦਿੰਦਾ ਇਹਦਾ ਭਾਵ ਇਹ ਨਹੀਂ ਕਿ ਉਹਨਾਂ ਦਾਤਾਂ ਨੂੰ ਉਹਨਾਂ ਪਦਾਰਥਾਂ ਨੂੰ ਲੈ ਕੇ ਆਪਣੇ ਉਸ ਮਾਲਕ ਨੂੰ ਆਪਣੇ ਦਿਲ ਵਿੱਚੋਂ ਭੁਲਾ ਦੇ ਸਾਹਿਬ ਕਹਿੰਦੇ ਨੇ ਕੀਰਤਨ ਪੂਜਾ ਸਮਝ ਕਿ ਉਹਨੇ ਤੈਨੂੰ ਇਹ ਚੀਜ਼ਾਂ ਕਮਾ ਕੇ ਲਿਆ ਕੇ ਦਿੱਤੀਆਂ ਨੇ ਤੇ ਜੇ ਉਹਦੀਆਂ ਚੀਜ਼ਾਂ ਨਾਲ ਤੇ ਪਿਆਰ ਹੋ ਜਾਏ ਤੇ ਦੇਣ ਵਾਲੇ ਨਾਲ ਨਫ਼ਰਤ ਹੋ ਜਾਏ ਉਹਨੂੰ ਕਦੀ ਯਾਦ ਨਾ ਕਰੀਏ ਕਦੀ ਮਾਲਕ ਦੀ ਪ੍ਰਸੰਨਤਾ ਨਹੀਂ ਮਿਲ ਸਕੇਗੀ ਸਾਹਿਬ ਕਹਿੰਦੇ ਨੇ ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ ਸੇ ਵਸਤੂ ਸ਼ਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ ਮੰਦਰ ਮਿੱਟੀ ਫੰਦੜੇ ਪੱਥਰ ਕੀਤੇ ਰਾਤ ਜੀਓ ਹੁਣ ਇੰਨੀ ਟੋਲੀ ਭੁੱਲੀਏ ਤਿਸ ਕੰਤ ਨਾ ਬੈਠੀ ਪਾਸ ਜੀਓ ਤਿਸ ਕੰਤ ਨਾ ਬੈਠੀ ਪਾਸ ਜੀਓ ਜੇ ਮਾਲਕ ਦੇ ਨੇੜੇ ਨੀ ਬੈਠੇ ਸਾਈ ਦੇ ਨੇੜੇ ਨੀ ਬੈਠੇ ਤੇ ਸਾਹਿਬ ਕਹਿੰਦੇ ਨੇ ਸੱਚ ਜਾਣੀ ਇਹ ਸੋਨਾ ਰੂਪਾ ਸਾਰੀ ਕੀਰਤਨ ਖੇਡ ਬਣ ਜਾਏਗੀ ਇਹ ਹੀ ਬਚਨ ਮੇਰੇ ਦਾਤਾਰ ਜੀ ਨੇ ਅੰਮ੍ਰਿਤ ਬਾਣੀ ਵਿਚ ਕੀਤਾ ਜਦੋਂ ਅਸੀਂ ਪੜ੍ਹਨੇ ਹਾਂ ਸਾਹਿਬ ਕਿਰਪਾਲੂ ਜੀ ਦੇ ਬਚਨ ਦਾਤਾਰ ਕਹਿੰਦੇ ਨੇ ਇਹਨਾਂ ਨੂੰ ਦੇਖ ਕੇ ਸਾਈ ਨੂੰ ਜੇ ਭੁੱਲ ਗਿਆ ਦਾਤਾਂ ਲੈ ਕੇ ਭਾਦੋਂ ਦਾ ਮਹੀਨਾ ਆਰੰਭ ਹੁੰਦਾ ਹੈ ਸ਼ਾਇਦ ਮੈਂ ਪਿਛਲੀ ਵਾਰੀ ਵੀ ਅਰਜ਼ ਕੀਤੀ ਸੀ ਅਸੀਂ ਕੀਰਤਨ ਪੂਜਾ ਵਿਚ ਸੰਕ੍ਰਾਂਤ ਵਾਲੇ ਦਿਨ ਨੂੰ ਗੁਰੂ ਘਰ ਨੂੰ ਆਉਣਾ ਮੱਥਾ ਟੇਕਣਾ ਬਾਣੀ ਪੜ੍ਹਨੀ ਮੈਂ ਕਹਿੰਦਾ ਬੜੀ ਚੰਗੀ ਗੱਲ ਹੈ ਮੈਂ ਫਿਰ ਦੁਹਰਾ ਦਿਆਂ ਪਰ ਜੇ ਇੱਕ ਦਿਨ ਨੂੰ ਕੇਵਲ ਮੁੱਖ ਰੱਖ ਕੇ ਸੂਰਜ ਦੀ ਪੂਜਾ ਨੂੰ ਮੁੱਖ ਰੱਖ ਕੇ ਕੇਵਲ ਉਸ ਦਿਨ ਨੂੰ ਮਹਾਨਤਾ ਦੇਈ ਜਾਣੀ ਗੁਰੂ ਕੇ ਸਿੱਖੋ ਤੁਸੀਂ ਬਾਣੀ ਪੜ੍ਹਨ ਵਾਲਿਓ ਮੈਨੂੰ ਖਿਮਾ ਕਰਿਓ ਕਿ ਸਿੱਖ ਕੋਈ ਵੀ ਸਵਾਸ ਮਾਲਕ ਦੀ ਯਾਦ ਤੋਂ ਬਿਨਾਂ ਵਿਅਰਥ ਨਹੀਂ ਜਾਣ ਦਿੰਦਾ ਜੇ ਕੇਵਲ ਇੱਕ ਦਿਨ ਵਿਸ਼ੇਸ਼ ਬਣਾ ਦੇਣਾ ਤੇ ਬਾਕੀ ਦਿਨ ਮਾਲਕ ਨੂੰ ਭੁਲਾ ਦੇਈਏ ਸਾਹਿਬ ਕਹਿੰਦੇ ਨੇ ਤੇਰੇ ਅਕਾਲ ਦੀ ਪੂਜਾ ਨਾ ਹੋਈ ਜੇ 12 ਮਹੀਨੇ ਤੱਕ ਨੇ ਆ ਸਾਹਿਬ ਕਿਰਪਾਲੂ ਜੀ ਨੇ ਕੋਈ ਮਹੀਨਾ ਐਸਾ ਨਹੀਂ ਜਿਹਦੇ ਵਿੱਚ ਨਾਮ ਦੀ ਗੱਲ ਨਹੀਂ ਕੀਤੀ ਮੈਂ ਦੌਰਾਨ ਲੱਗਾ ਮੈਨੂੰ ਪਤਾ ਇੱਕ ਵਾਰੀ ਅਰਜ਼ ਤੇ ਕੀਤੀ ਸੀ 12 ਤੇ 12 ਮਹੀਨੇ ਮਾਝ ਰਾਗ ਦੇ ਪੜੋ ਹਰ ਮਹੀਨੇ ਵਿੱਚ ਦਾਤਾਰ ਨੇ ਕੀਰਤਨ ਤੋਂ ਉਠਾ ਕੇ ਕਰਤੇ ਦੀ ਯਾਦ ਵੀ ਜੋੜਿਆ ਹੈ ਜਿਹੜਾ ਕੀਰਤਨ ਵਿੱਚ ਪੈ ਕੇ ਕਰਤੇ ਨੂੰ ਭੁੱਲ ਗਿਆ ਉਹਨੂੰ ਦਾਤਾਰ ਗੁਰੂ ਅਰਜੁਨ ਦੇਵ ਜੀ ਨੇ ਪਹਿਲੀ ਤੁਕ ਵਿੱਚ ਕਹਿ ਦਿੱਤਾ ਕਹਿਣ ਲੱਗੇ ਦਾਤਾ ਕਿਰਤ ਕਰਮ ਕੇ ਵਿਛੜੇ ਇਹਦਾ ਅਰਥ ਵੀ ਇਹ ਆਪਣੇ ਕੀਤੇ ਕੋਈ ਕਰਮਾਂ ਕਰਕੇ ਕੀਰਤਨ ਪੂਜਾ ਵਿੱਚ ਪੈ ਕੇ ਨਿਰੰਕਾਰ ਤੈਨੂੰ ਭੁੱਲ ਗਏ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਤੁਸੀਂ ਕਿਰਪਾ ਕਰਕੇ ਸਾਨੂੰ ਮਿਲਾ ਲਵੋ ਅਸੀਂ ਆਪਣੇ ਕੀਤੇ ਕੋਈ ਕਰਮਾਂ ਕਰਕੇ ਭੁੱਲ ਗਏ ਤੇ ਜਦੋਂ ਮਹੀਨੇ ਆਰੰਭ ਹੁੰਦੇ ਨੇ ਤੇ ਬੇਨਤੀ ਕੀਤੀ ਸੀ ਸਿੱਖ ਦਾਤਾ ਹੀ ਦੋ ਮੰਗਦਾ ਹੈ ਇੱਕ ਤਾਂ ਮੰਗਦਾ ਮੈਨੂੰ ਧਾਮ ਮਿਲ ਜਾਏ ਤੇ ਦੂਸਰਾ ਮੰਗਦਾ ਹੈ ਮੈਨੂੰ ਨਾਮ ਮਿਲ ਜਾਏ ਸੱਚ ਜਾਣੋ ਧਾਮ ਦਾ ਅਰਥ ਹੈ ਟਿਕਾਣਾ ਧਾਮ ਮਿਲਦੇ ਉਹਨਾਂ ਨੂੰ ਵੀ ਜਿਨ੍ਹਾਂ ਦੇ ਕੋਲ ਨਾਮ ਹੋਵੇ ਜੇ ਨਾਮ ਨਹੀਂ ਤਾਂ ਕਿਸੇ ਦਾ ਧਾਮ ਨਹੀਂ ਲੱਭ ਸਕਦਾ ਨਾਮ ਤੋਂ ਬਿਨਾਂ ਐਡਰੈਸ ਤੋਂ ਬਿਨਾਂ ਘਰ ਨਹੀਂ ਪਹੁੰਚਿਆ ਜਾਂਦਾ ਤੇ ਜੇ ਅਸਲੀ ਟਿਕਾਣੇ ਤੇ ਪਹੁੰਚਣੀ ਮਨਾ ਧਾਮ ਵੀ ਰੱਬ ਦਾ ਉਹਨਾਂ ਨੂੰ ਲੱਭਦਾ ਹੈ ਜਿਨ੍ਹਾਂ ਦੇ ਕੋਲ ਸਾਈਂ ਦਾ ਨਾਮ ਹੋਵੇ 12 ਮਹੀਨਿਆਂ ਵਿੱਚ ਹਰ ਮਹੀਨੇ ਵਿੱਚ ਦਾਤਾਰ ਨੇ ਸਾਈਂ ਦੇ ਨਾਮ ਦੀ ਗੱਲ ਕੀਤੀ ਤਾਂ ਹੀ ਅਸੀਂ ਪੜ੍ਹਨੇ ਆ ਜਦੋਂ ਆਰੰਭ ਹੁੰਦਾ ਹੈ ਤੇ ਸਾਹਿਬ ਕਹਿੰਦੇ ਨੇ ਤੇਰੀ ਜ਼ਿੰਦਗੀ ਦਾ ਮਕਸਦ ਕੇਵਲ ਆਨੰਦ ਹੈ ਕਿਉਂਕਿ ਤੂੰ ਸੱਚ ਚਿੱਤ ਆਨੰਦ ਨਾਲ ਜੁੜਨਾ ਹੈ ਤੇ ਸ਼ਬਦ ਵਰਤੇ ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਘਣਾ ਚੇਤ ਹੈ ਤੇ ਗੋਬਿੰਦ ਨੂੰ ਆਰਾਧ ਤੇਰੇ ਅੰਦਰ ਆਨੰਦ ਪੈਦਾ ਹੋਵੇਗਾ ਤੇ ਮਹਾਰਾਜ ਕਿਵੇਂ ਆਰਾਧਾ ਕਹਿਣ ਲੱਗੇ ਜੇ ਆਪ ਸਮਝ ਨਹੀਂ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ ਰੱਬ ਦੀ ਬੰਦਗੀ ਕਰਨ ਵਾਲਿਆਂ ਕੋਲ ਬੈਠ ਤੇ ਉਹਨਾਂ ਕੋਲ ਬੈਠ ਕੇ ਤੈਨੂੰ ਰਸਨਾ ਤੋਂ ਜਪਣ ਦੀ ਜਾਚ ਆ ਜਾਏ ਗੱਲ ਸਿਰਫ ਨਾਮ ਦੀ ਕੀਤੀ ਜੇ ਵੈਸਾਖ ਆਇਆ ਹੈ ਉੱਥੇ ਗੱਲ ਵਿਛੋੜੇ ਦੀ ਕੀਤੀ ਨਾ ਕਿ ਦੁਨੀਆਂ ਦੇ ਪਦਾਰਥਾਂ ਦੀ ਕਹਿਣ ਲੱਗੇ ਵੈਸਾਖ ਧੀਰਨ ਚੋਂ ਵਾਟੀਆਂ ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ ਲੱਗੀ ਮਾਇਆ ਤੋਂ ਕੀਰਤਨ ਪੂਜਾ ਹੀ ਹੈ ਜੇ ਸੱਜਣ ਪੁਰਖ ਨੂੰ ਵਿਸਾਰ ਦਈਏ ਜਦੋਂ ਅੱਗੇ ਆਇਆ ਜੇਠ ਕਹਿਣ ਲੱਗੇ ਦਿਨ ਬੜੇ ਵੱਡੇ ਨੇ ਤੇ ਚੇਤੇ ਰੱਖ ਜੇਠ ਸ਼ਬਦ ਅਸੀਂ ਆਪਣੇ ਪਰਿਵਾਰ ਵਿੱਚ ਵੀ ਵਰਤਨੇ ਸੁਆਣੀਆਂ ਬੀਬੀਆਂ ਪਤੀ ਤੋਂ ਵੱਡੇ ਭਰਾ ਲਈ ਵੀ ਸ਼ਬਦ ਜੇਠ ਵਰਤੀਆਂ ਨੇ ਵੱਡੇ ਲਈ ਵੱਡੇ ਬੱਚੇ ਲਈ ਵੀ ਸ਼ਬਦ ਵਰਤਨੇ ਜੇਠਾਂ ਕਹਿਣ ਲੱਗੇ ਉਹ ਸੱਜਣਾ ਇੱਥੇ ਬੜੇ ਵੱਡੇ ਵੱਡੇ ਵੀ ਪਰ ਚੇਤੇ ਰੱਖ, ਜੇ ਆਪਣੇ ਆਪ ਨੂੰ ਮੌਤ ਦੀ ਫਾਈ ਤੋਂ ਬਚਾਉਣਾ ਚਾਹੁੰਦਾ ਤੇ ਉਸ ਵੱਡੇ ਦੇ ਚਰਨਾਂ ਨਾਲ ਜੁੜ ਜਾ ਜਿਹਦਾ ਲੜ ਪਕੜ ਕੇ ਕਦੀ ਮੌਤ ਜਮਦੂਤ ਵੀ ਨੇੜੇ ਨਹੀਂ ਆਉਂਦੇ। ਗੱਲ ਉੱਥੇ ਕਰਤੇ ਦੀ ਕੀਤੀ, ਹਰ ਜੇ ਚ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਨ ਹਰ ਸੱਜਣ ਗਾਵਣ ਲੱਗਿਆ ਕਿਸੇ ਨਾ ਦੇਈ ਬਨ। ਜਦੋਂ ਹਾੜ ਆਇਆ ਤੇ ਤਪਿਆ ਮਹੀਨਾ ਤੇ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਇੱਕ ਗਰਮੀ ਹੈ ਬਾਹਰ ਦੀ, ਇੱਕ ਗਰਮੀ ਹੈ ਮਨੁੱਖ ਦੇ ਅੰਦਰ ਦੀ। ਖਿਮਾ ਕਰਿਓ, ਬਾਹਰ ਦੀ ਗਰਮੀ ਦਾ ਪ੍ਰਬੰਧ ਤਾਂ ਬੜਾ ਕਰ ਲਿਆ, ਵੀ ਯਤਨ ਕਰਨੇ ਆ। ਮਨੁੱਖ ਨੇ ਇੰਨੀਆਂ ਸਹੂਲਤਾਂ, ਇੰਨੇ ਸਾਧਨ ਪੈਦਾ ਕਰ ਲਏ, ਉਹ ਕੜਕ ਦੀ ਬਲਦੀ ਅੱਗ ਦੇ ਵਿੱਚ ਵੀ ਆਪਣੇ ਆਪ ਨੂੰ ਠੰਡਿਆਂ ਰੱਖ ਲੈਂਦਾ। ਦਾਤਾ ਜੀ ਕਹਿੰਦੇ ਨੇ ਕਿ ਬਾਹਰ ਚਮੜੀ ਦਾ ਸਕੂਨ ਤਾਂ ਬਾਹਰ ਪ੍ਰਬੰਧ ਕਰਕੇ ਕੋਈ ਠੰਡ ਪੈਦਾ ਕਰ ਲਏਗਾ, ਪਰ ਅੰਦਰ ਦੀ ਠੰਡ ਨਾਮ ਤੋਂ ਬਿਨਾਂ ਨਹੀਂ ਉਹ ਮਿਲ ਸਕਦੀ, ਅੰਦਰ ਦੀ ਤਪਸ ਨਾਮ ਤੋਂ ਬਿਨਾਂ ਨਹੀਂ ਜਾਣੀ। ਗੁਰਮੁਖ, ਬਾਹਰ ਤਾਂ ਕੇਵਲ ਇੱਕ ਲੂ ਚੱਲੇਗੀ, ਬਾਹਰ ਤਾਂ ਕੇਵਲ ਸੂਰਜ ਦੀਆਂ ਕਿਰਨਾਂ ਪੈਣਗੀਆਂ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬੰਦੇ ਦੇ ਅੰਦਰ ਜਿਹੜਾ ਨਾਮ ਤੋਂ ਟੁੱਟਿਆ ਉਹਦੇ ਅੰਦਰ ਚਾਰ ਅੱਗ ਦੇ ਦਰਿਆ ਪੈ ਵਗਦੇ, ਚਾਰ ਅੱਗ ਦੀਆਂ ਨਦੀਆਂ ਨੇ। ਪਿਆਰਿਓ, ਜਿੱਥੇ ਇੱਕ ਚਿਣਕ ਅੱਗ ਦੀ ਡਿੱਗੀ ਹੋਵੇ ਉਹ ਸਾੜ ਕੇ ਸਭ ਕੁਝ ਰੱਖ ਦਿੰਦੀ ਏ, ਤੇ ਜਿੱਥੇ ਚਾਰ ਅੱਗਾਂ ਚੱਲਦੀਆਂ ਚਾਰ ਦਰਿਆ ਅੱਗ ਦੇ ਵਗਦੇ ਨੇ। ਸਾਹਿਬ ਜੀ, ਉਹ ਕਿਹੜੇ ਦਰਿਆ ਨੇ? ਤੇ ਸ਼ਬਦ ਵਰਤੇ, ਹੰਸ, ਖੇਤ, ਲੋਭ, ਕੋਪ, ਚਾਰੇ ਨਦੀਆਂ, ਅੱਗ ਆ ਚਾਰ ਦੀਆਂ, ਚਾਰ ਅੱਗ ਦੀਆਂ ਨਦੀਆਂ ਨੇ। ਹੰਸ ਦਰ ਤੇ ਹਿੰਸਾ, ਲਾਲਚ, ਅਮੋਹ, ਗੁੱਸਾ, ਕ੍ਰੋਧ ਆਦਿਕ ਜਿਹੜੇ ਨੇ ਇਹ ਮਾਨੋ ਅੱਗ ਦੀਆਂ ਨਦੀਆਂ ਨੇ। ਬੇਨਤੀ ਕਰ ਰਿਹਾ, ਹਾੜ ਦਾ ਮਹੀਨਾ ਆਇਆ ਤੇ ਦਾਤੇ ਨੇ ਕੀਰਤਨ ਨਾਲ ਨੀ ਕਰਤੇ ਨਾਲ ਜੋੜਿਆ। ਕਹਿਣ ਲੱਗੇ, ਆਸਾੜ ਤਪੰਦਾ ਤਿਸ ਲੱਗਾ ਖਰ ਨਾ ਨਾ ਜਿਨ੍ਹਾਂ ਪਾਸ, ਜਿਨ੍ਹਾਂ ਦੇ ਕੋਲ ਸਾਈ ਨਹੀਂ ਅੰਦਰ ਉਹਨਾਂ ਦੇ ਤਪਦੇ ਨਹੀਂ। ਅੱਗੋ ਆਇਆ ਸਾਉਣ, ਮਿੱਠੀ ਮਿੱਠੀ ਬਰਸਾਤ ਹੋਣ ਲੱਗੀ, ਹਾੜ ਦੀ ਤਪੀ ਧਰਤੀ ਨੂੰ ਥੋੜਾ ਜਿਹਾ ਸੁੱਖ ਮਿਲਿਆ। ਤੇ ਸਾਹਿਬ ਕਹਿਣ ਲੱਗੇ, ਸਾਉਣ ਵਿੱਚ ਅਰਦਾਸ ਕਰ ਕਿ ਸਾਵਣ ਸਰਸੀ ਕਾਮਣੀ, ਚਰਨ ਕਮਲ ਸੋ ਪਿਆਰ, ਕਿਤੇ ਸਾਈ ਦੇ ਚਰਨਾਂ ਨਾਲ ਤੇਰਾ ਪਿਆਰ ਬਣ ਜਾਏ। ਭਾਦੋ ਵਿੱਚ ਆ ਕੇ ਫਿਰ ਕਰਤੇ ਤੇ ਕੀਰਤਨ ਦੋਨਾਂ ਦੀ ਗੱਲ ਕੀਤੀ। ਭਾਦੋ ਆਇਆ ਤੇ ਸ਼ਬਦ ਵਰਤੇ, ਕਿਹੜੇ ਭਰਮ ਵਿੱਚ ਭੁੱਲ ਗਈਏ ਇਹ ਆਣੀਏ ਜਿੰਦੇ, ਉਸ ਕਰਤੇ ਨੇ ਤੈਨੂੰ ਹਾਰ ਸ਼ਿੰਗਾਰ ਦਾਤਾਂ ਦਿੱਤੀਆਂ ਨੇ, ਪਰ ਜੇ ਤੂੰ ਦੂਜੇ ਭਾਅ ਵਿੱਚ ਪੈ ਕੇ ਕੀਰਤਨ ਤੱਕ ਜੁੜ ਗਈ, ਕਰਤੇ ਨੂੰ ਭੁਲਾ ਦਿੱਤਾ ਤੇ ਇਹ ਸ਼ਿੰਗਾਰ ਕਿਤੇ ਅਰਥ ਨਹੀਂ। ਤੇ ਸ਼ਬਦ ਵਰਤੇ ਕਿ ਭਾਦਵੇਂ ਭਰਮ ਭੁਲਾਣੀਆਂ, ਦੂਜੇ ਲੱਗਾ ਖੇਤ, ਦੂਜੇ ਲੱਗਾ ਖੇਤ ਹੀ ਕੀਰਤਨ ਪੂਜਾ ਹੈ, ਦੂਜੇ ਲੱਗਾ ਖੇਤ ਲੱਕ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਖੇਤ। ਅੱਗੋ ਆ ਗਿਆ ਮਹੀਨਾ ਅਸੂ ਦਾ, ਥੋੜਾ ਜਿਹਾ ਮੌਸਮ ਨੇ ਕਰਵਟ ਲਈ, ਮੌਸਮ ਬਦਲਿਆ, ਦਾਤੇ ਨੇ ਫਿਰ ਕਰਤੇ ਨਾਲ ਜੋੜਿਆ। ਕਹਿਣ ਲੱਗੇ, ਦੇਖ ਬਾਹਰ ਨਿਕਲਣਾ, ਤੇਰੀਆਂ ਅੱਖਾਂ ਨੂੰ ਠੰਡ ਦਿੰਦੀ ਖਰਿਆਵਲ, ਨਾ ਸਰਦੀ ਨਾ ਗਰਮੀ, ਇੱਕ ਕੰਮ ਕਰ, ਜਿਵੇਂ ਅਸੂ ਦਾ ਮਹੀਨਾ ਖੇੜਾ ਲਿਆਉਂਦਾ ਪਿਆ, ਅਰਦਾਸ ਕਰ ਤੇਰੇ ਅੰਦਰ ਇੱਕ ਉਮਾ, ਇੱਕ ਚਾਹ ਪੈਦਾ ਹੋਵੇ ਸਾਈ ਨੂੰ ਮਿਲਣ ਦਾ। ਤੇ ਸ਼ਬਦ ਵਰਤੇ, ਅਸਨ ਪ੍ਰੇਮ ਉਮਾਹੜਾ, ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ, ਸਾਈ ਦੇ ਚਰਨਾਂ ਨਾਲ ਜੁੜਨ ਦੀ। ਫਿਰ ਆਇਆ ਸੱਤੇ ਦਾ ਮਹੀਨਾ, ਜਦੋਂ ਸਾਈ ਨੂੰ ਚੇਤੇ ਨਾ ਕੀਤਾ, ਕੇਵਲ ਆਪਣੀ ਖੌਮੇ ਦੇ ਕਰਮਾਂ ਨੂੰ ਮੁੱਖ ਰੱਖਿਆ, ਤੇ ਬਾਬਾ ਜੀ ਨੇ ਬਾਣੀ ਵਿੱਚ ਕਹਿ ਦਿੱਤਾ, ਹੁਣ ਦੂਜੇ ਤੇ ਦੋਸ਼ ਨਹੀਂ, ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਕਰਤਾਰ ਨੂੰ ਭੁੱਲ ਜਾਈਏ, ਕੀਰਤਨ ਤੱਕ ਸੀਮਤ ਰਹਿ ਜਾਈਏ ਤੇ ਰੋਗ ਜਨਮ ਲੈਂਦੇ। ਮੰਗਰ ਆ ਗਿਆ, ਕਹਿਣ ਲੱਗੇ, ਦੇਖ ਏ ਸਖੀ ਗੁਰਮੁਖ, ਜੇ ਤੂੰ ਆਪਣੇ ਅੰਦਰ ਨੂੰ ਸੋਹਣਿਆ ਬਣਾਉਣਾ, ਮੰਗਰ ਮਾਹੇ ਸੁਹੰਦੀਆਂ, ਹਰ ਪਿਰਖ ਬੈਠੜੀਆਂ, ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ, ਜਿਹੜੀਆਂ ਮੰਗਰ ਦੇ ਮਹੀਨੇ ਵਿੱਚ ਪਰਮਾਤਮਾ ਪਤੀ ਕੋਲ ਜੀਵ ਇਸਤਰੀਆਂ ਮਨੁੱਖ ਟਿਕ ਗਏ, ਕਹਿੰਦੇ ਉਹਨਾਂ ਦੀ ਸੋਭਾ ਕੀ। ਅੱਗੇ ਆ ਗਿਆ ਪੋਹ, ਜਦੋਂ ਪੋਹ ਦਾ ਮਹੀਨਾ ਚੜਿਆ, ਕੱਕਰ ਪੈਣ ਲੱਗਾ, ਚਾਰ ਚਫੇਰੇ ਪਰਤ ਕੇ ਫਿਰ ਸੋਕਾ ਆਇਆ, ਤੇ ਸਾਹਿਬ ਕਿਰਪਾਲੂ ਜੀ ਕਹਿਣ ਲੱਗੇ, ਇੱਕ ਕੱਕਰ ਬਾਹਰ ਦਾ ਹੈ ਜਿਹੜਾ ਫਸਲ ਨੂੰ ਫਲਾਂ ਨੂੰ ਸੁਕਾਉਂਦਾ ਹੈ, ਇੱਕ ਕੱਕਰ ਮਨੁੱਖ ਦੇ ਅੰਦਰ ਦਾ ਹੈ ਜੋ ਗੁਣਾਂ ਨੂੰ ਸੁਕਾ ਦਿੰਦਾ ਹੈ, ਉਹ ਕੱਕਰ ਹੈ ਵਕਾਰਾਂ ਦਾ। ਸ਼ਬਦ ਵਰਤੇ, ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ, ਜੇ ਪਰਮਾਤਮਾ ਪਤੀ ਦੇ ਗਲੇ ਨਾਲ ਲੱਗਾ ਰਹੇ ਤੇ ਸੱਜਣਾ, ਇਹ ਵਕਾਰਾਂ ਦਾ ਕੱਕਰ ਵੀ ਕੁਝ ਨਹੀਂ ਕਹੇਗਾ। ਮਾਘ ਆਇਆ, ਲੋਕ ਕੀਰਤਨ ਪੂਜਾ ਵੱਲ ਬਹੁਤ ਭੱਜੇ, ਕੋਈ ਤੀਰਥ ਇਸ਼ਨਾਨ ਕਰਨ ਗਿਆ, ਕੋਈ ਦਾਨ ਪੁੰਨ ਕਰਨ ਤੁਰ ਪਿਆ, ਕੋਈ ਆਪਣੇ ਸ਼ੁਭ ਕਰਮ ਕਰਨ ਲੱਗਾ। ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਇਸ ਮਹੀਨੇ ਵਿੱਚ ਲੋਕ ਤੀਰਥ ਇਸ਼ਨਾਨ ਕਰਦੇ ਨੇ। ਆ ਗੁਰੂ ਕੇ ਸਿੱਖਾ, ਜੇ ਕਰਤੇ ਨਾਲ ਜੁੜਨਾ ਹੀ ਨਾ, ਜਿਹੜੇ ਕਰਤੇ ਨਾਲ ਜੁੜ ਕੇ ਕਰਤੇ ਦਾ ਰੂਪ ਹੋ ਜਾਂਦੇ ਨੇ, ਉਹਨਾਂ ਸੰਤ ਜਨਾਂ ਦੀ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰੀ, ਤੇਰੇ ਜਨਮਾਂ ਜਨਮਾਂ ਦੀ ਮੈਲ ਉਤਰ ਜਾਏਗੀ। ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਦੇਖੋ 11 ਮਹੀਨੇ ਬਤੀਤ ਹੋਏ ਨੇ ਕੇਵਲ ਕਰਤੇ ਨੂੰ ਯਾਦ ਕਰਾਉਣ ਲਈ, ਕੇਵਲ ਕਰਤਾਰ ਨੂੰ ਯਾਦ ਕਰਾਉਣ ਲਈ, ਤੇ ਜਦੋਂ ਅੱਜ 12ਵਾਂ ਮਹੀਨਾ ਆਇਆ ਤੇ ਮੇਰੇ ਗੁਰੂ ਅਰਜਨ ਸਾਹਿਬ ਕਿਰਪਾ ਦੇ ਘਰ ਵਿੱਚ ਆਏ। ਕਹਿੰਦੇ ਨੇ ਜਿਨ੍ਹੇ ਪੂਰਾ 1 ਸਾਲ ਕੇਵਲ ਕਰਤੇ ਦੀ ਆਰਾਧਨਾ ਕੀਤੀ, ਜੇ ਸੰਕ੍ਰਾਂਤ ਵਾਲੇ ਦਿਨ ਵੀ ਉਹਨੇ ਸ਼ਬਦ ਸੁਣਿਆ ਤੇ ਯਤਨ ਕੀਤਾ

ਜਾਏ ਦਰ ਤੇ ਥਾਂ, ਹੁਣ ਅੰਦਰ ਕੇਵਲ ਸੁੱਖ ਨੇ, ਦੁੱਖ ਨੂੰ ਕੋਈ ਥਾਂ ਨਹੀਂ। ਜਿਹੜੀ ਬੇਨਤੀ ਮੈਂ ਕਰ ਰਿਹਾ ਵਾ, ਧੰਨ ਗੁਰੂ ਕਲਗੀਧਰ ਕਹਿੰਦੇ ਨੇ ਕਿ ਕਰਤਾਰ ਤੋਂ ਬਿਨਾ, ਰੱਬ ਤੋਂ ਬਿਨਾ ਕਿਸੇ ਹੋਰ ਦੀ ਪੂਜਾ ਨਾ ਕਰੀ। ਆਪਨੇ ਪਿਛਲੇ ਦਿਨ ਗੁਰਮੁਖਾਂ ਤੋਂ ਵਿਚਾਰ ਸੁਣੀ, ਦਸ ਸਵਈਆਂ ਵਿੱਚ ਜਦੋਂ ਅਸੀਂ ਸੁਧਾ ਸਵਈਏ, ਦਸਵਾਂ ਸਵਈਆ ਪੜ੍ਹਨੇ, ਉੱਥੇ ਦੇਖੋ ਕੀਰਤਨ ਤੋਂ ਸਾਨੂੰ ਵਰਜਿਆ ਨਹੀਂ, ਸਾਹਿਬ ਦੇ ਸ਼ਬਦ ਅਸੀਂ ਬਚਨ ਰੋਜ਼ ਪੜ੍ਹਨੇ ਆ। ਜਦੋਂ ਨੌਵਾਂ ਤੇ ਦਸਵਾਂ ਸਵਈਆ ਰੋਜ਼ ਪੜ੍ਹੀਏ, ਤੇ ਸਾਹਿਬ ਪਹਿਲਾ ਬਚਨ ਕਰਦੇ ਨੇ, ਕਹਾ ਭਇਓ ਜੋ ਦੋ ਲੋਚਨ ਮੁੰਡ ਕੈ, ਬੈਠ ਰਹੋ ਵਕ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਯੋ ਪਰ ਲੋਕ ਗਵਾਇਓ, ਬਾਸ ਕਿਓ ਬਖਿਆਨ ਸੋ ਬੈਠ ਕੇ, ਐਸੇ ਐਸੇ ਤੋਂ ਬੈਸ ਬਤਾਇਓ। ਅਗਲੀ ਬਚਨ ਕਿਆ ਕਹਿ ਲੱਗੇ, ਸਾਚ ਕਹੋ ਸੁਣ ਲਿਖੋ ਸਭ ਹੈ, ਕੀ ਸੁਣੋ? ਕਹਿ ਲੱਗੇ ਪਿਆਰਿਓ, ਜੇ ਸਾਈ ਨੂੰ ਪਾਣਾ ਹੈ ਨਾ, ਇਹ ਤਰੀਕੇ ਨਹੀਂ। ਸਾਚ ਕਹੋ ਸੁਣ ਲਿਖੋ ਸਭ ਹੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਮਹਾਰਾਜ, ਸਾਰੇ ਲੋਕ ਕਹਿੰਦੇ ਨੇ ਅਸੀਂ ਪ੍ਰੇਮ ਕਰਨੇ, ਹੁਣ ਕਈ ਵਾਰੀ ਇਹੀ ਕਿਹਾ ਜਾਂਦਾ ਹੈ ਨਾ ਵੀ ਸ਼ਰਧਾ ਹੋਣੀ ਚਾਹੀਦੀ ਹੈ। ਸਾਡੇ ਵਿੱਚ ਇਹ ਗੱਲ ਅੱਜ ਕੱਲ ਬੜੀ ਪ੍ਰਚਲਿਤ ਹੈ। ਦੇਖੋ ਜੀ, ਵਿਸ਼ਵਾਸ ਕਿਸੇ ਉੱਤੇ ਵੀ ਲੈ ਆਵੋ, ਸ਼ਰਧਾ ਹੋਣੀ ਚਾਹੀਦੀ ਹੈ। ਸ਼ਰਧਾ ਦੇ ਬੇੜੇ ਪਾਰ ਨੇ ਗੁਰਮੁਖੋ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਵਿਸ਼ਵਾਸ ਦੀ ਦੁਨੀਆਂ ਖਲੋਤੀ ਹੈ। ਅਸੀਂ ਬੇੜੀ ਤੇ ਬੈਠ ਕੇ ਦਰਿਆ ਨੂੰ ਪਾਰ ਕਰਨੇ ਆ ਨਾ, ਸੌ ਬੰਦਾ ਬੇੜੀ ਤੇ ਬੈਠਾ ਹੈ, ਇੱਕ ਬੰਦੇ ਤੇ ਕੇਵਲ ਵਿਸ਼ਵਾਸ ਕਰਕੇ, ਮਲਾਹ ਤੇ ਭਰੋਸਾ ਕਰਕੇ ਬੈਠੇ ਆ, ਇਹ ਪਾਰ ਲਾਏਗਾ। ਧਿਆਨ ਦਿਆ, ਜੇ ਬੇੜੀ ਤੇ ਯਕੀਨ ਹੈ ਕਿ ਇਹਦੇ ਵਿੱਚ ਸੁਰਾਖ ਕੋਈ ਨਹੀਂ। ਹੁਣ ਤੱਕੋ, ਹਵਾਈ ਜਹਾਜ਼ ਤੇ ਆਪਾਂ ਸਫ਼ਰ ਕਰਨੇ ਆ, ਸੈਂਕੜੇ ਬੰਦੇ ਵਿੱਚ ਬੈਠੇ ਨੇ, ਕੇਵਲ ਇੱਕ ਬੰਦੇ ਤੇ ਯਕੀਨ ਕਰਕੇ ਇਹਦੇ ਤੇ ਭਰੋਸਾ ਹੈ। ਭਰੋਸਾ ਕੇਵਲ ਇੱਕ ਤੇ ਵੀ, ਭਰੋਸਾ ਉਹਦੇ ਤੇ ਬਣਾ ਕੇ ਚੱਲ ਪਏ ਨੇ। ਹੁਣ ਜੇ ਕਹੀਏ ਕੱਲੀ ਸ਼ਰਧਾ ਚਾਹੀਦੀ ਹੈ ਜੀ, ਬੇੜੀ ਹੋਵੇ ਟੁੱਟੀ, ਬੇੜੀ ਹੋਵੇ ਥੱਲਿਓ ਸੁਰਾਖ, ਇਹ ਕਹੀ ਜੀ ਜੀ ਗੱਲ ਨਾ ਕਰੋ, ਕੇਵਲ ਸ਼ਰਧਾ ਚਾਹੀਦੀ ਹੈ। ਪਰ ਇਹ ਗੱਲ ਚੇਤੇ ਰੱਖੀਏ, ਜਿਸ ਬੇੜੀ ਤੇ ਸ਼ਰਧਾ ਰੱਖਣ ਲੱਗੇ ਆ, ਉਹ ਬੇੜੀ ਪਾਰ ਕਰਨ ਜੋਗੀ ਵੀ ਹੋਵੇ। ਜੇ ਬੇੜੀ ਪਹਿਲਾਂ ਟੁੱਟੀ ਪਈ ਹੈ, ਸਾਹਿਬ ਨੇ ਕਿਹਾ ਬਾਣੀ ਵਿੱਚ ਫੂਟ ਜੇਲ ਨੇ ਹਜ਼ਾਰਾਂ ਉਹਦੇ ਛੇਕ ਹੋਏ ਨੇ, ਫਿਰ ਕਹੀ ਜਾਈਏ ਸ਼ਰਧਾ ਚਾਹੀਦੀ ਹੈ। ਇਸ ਗੱਲ ਨੂੰ ਸਮਝੀਏ, ਇੱਕ ਬੜੀ ਮੈਂ ਕਹਿੰਦਾ ਸ਼ਰਧਾ, ਜੇ ਗੁਰੂ ਗ੍ਰੰਥ ਸਾਹਿਬ ਨੂੰ ਝੋਗਿਆ ਤੇ ਕਰਖਾਂ ਪੂਰਾ ਵਿਸ਼ਵਾਸ ਆਪਣੇ ਗੁਰੂ ਕਲਗੀਧਰ ਦੇ ਬਚਨਾਂ ਤੇ, ਬਾਹਰ ਭੱਜ ਕੇ ਕਹੀ ਜਾਣਾ ਸ਼ਰਧਾ ਚਾਹੀਦੀ ਹੈ, ਗੁਰਮੁਖੋ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨੂੰ ਸਵੀਕਾਰ ਨਹੀਂ ਜੇ ਕੀਤਾ। ਮੈਂ ਬਾਣੀ ਦਾ ਇੱਕ ਪ੍ਰਮਾਣ ਦੇ ਕੇ ਅੱਗੇ ਚੱਲਣਾ, ਜਿਹੜੇ ਕਹਿੰਦੇ ਨੇ ਕੋਈ ਗੱਲ ਨਹੀਂ, ਸ਼ਰਧਾ ਕਿਸੇ ਤੇ ਹੋਵੇ ਗੁਰਮੁਖੋ, ਫਿਰ ਇਹਦੇ ਅਰਥ ਕੀ ਕਰਾਂਗੇ? ਗੁਰੂ ਜਿਨ੍ਹਾਂ ਦਾ ਅੰਦਲਾ, ਸਿੱਖ ਤੀ ਅੰਦਲੇ ਕਰਮ ਕਰੇਣ, ਉਹ ਭਾਣੇ ਚੱਲਣ ਆਪਣੇ ਨਿਜ ਝੂਠੋ ਝੂਠ ਬੋਲੇਣ, ਉਹ ਜਿਹੜਾ ਆਪ ਅੰਨਾ ਹੋਵੇ, ਅੰਨੇ ਉੱਤੇ ਯਕੀਨ ਕਰਕੇ ਕਦੀ ਕਰਾਂਗੇ ਆਸ ਵੀ ਸਾਨੂੰ ਪਾਰ ਲਾ ਦੇਗਾ? ਸ਼ਰਧਾ, ਭਰੋਸਾ, ਯਕੀਨ, ਫੇਥ, ਵਿਸ਼ਵਾਸ, ਪੂਰਾ ਵਿਸ਼ਾ ਉਹਦੇ ਤੇ ਕਰੀ ਜਿਹਦੇ ਬਾਰੇ ਸਾਹਿਬ ਕਹਿੰਦੇ ਨੇ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ। ਉਸ ਗੁਰੂ ਤੇ ਯਕੀਨ ਕਰੀ ਜਿਹਦੇ ਬਾਰੇ ਕਹਿੰਦੇ ਨੇ, ਗੁਰ ਪੂਰਾ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮਹਿਲ ਗਈ, ਨਿਵਰੇ ਦੂਤ ਦੁਸ਼ਟ ਬਹਿਰ ਆਈ, ਗੁਰ ਪੂਰਾ ਕਾ ਜਪਿਆ ਜਾਪ, ਕਾਂ ਕਰੈ ਕੋ ਬੇਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ। ਉਹਦੇ ਤੇ ਯਕੀਨ ਕਰੀ, ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਹ ਪਕੜ ਸਤਿਗੁਰ ਨਿਸਤਾਰਾ। ਉਹਦੇ ਤੇ ਭਰੋਸਾ, ਨਮਸਕਾਰ ਗੁਰਦੇਵ ਕੋ, ਸਤ ਨਾਮ ਜਿਸ ਮੰਤਰ ਸੁਣਾਇਆ, ਭਗਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਹੁਣ ਅੱਗੇ ਦੇਖੋ, ਸਾਹਿਬ ਨੇ ਜਦੋਂ ਕੀਰਤਨ ਦੀ ਗੱਲ ਕੀਤੀ, ਕਹਿਣ ਲੱਗੇ ਕਰਤੇ ਨੂੰ ਪਿਆਰ ਕਰ, ਕਰਤਾਰ ਦੀ ਆਰਾਧਨਾ ਕਰ। ਹੁਣ ਅਗਲਾ ਬਚਨ ਉਹਨਾਂ ਨੇ ਬਹੁਤ ਪਿਆਰਾ ਕਿਹਾ, ਸਵਈਆ ਤੁਸੀਂ ਰੋਜ਼ ਪੜ੍ਹਦੇ ਹੋ, ਅਰਥ ਵੀ ਸਾਨੂੰ ਤੁਹਾਨੂੰ ਚੇਤੇ ਨੇ। ਸਾਹਿਬ ਨੇ ਸ਼ਬਦ ਵਰਤਿਆ, ਕਾਹੂ ਲੈ ਪਾਹਨ ਪੂਜ ਧਰਿਓ ਸ਼ਿਰ, ਕਾਹੂ ਲੈ ਲਿੰਗ ਗਰੈ ਲਟਕਾਇਓ, ਬਿਨ ਕਰਤਾਰ ਨਾ ਕੀਰਤਨ ਮਾਨੋ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੈ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਿਛਾ ਕੋ ਸੀਸ ਨਵਾਇਓ, ਕੋ ਪੁਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ। ਸਾਹਿਬ ਕਹਿੰਦੇ ਨੇ, ਪੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ, ਭੇਦ ਨਾ ਪਾਏ, ਕੇਵਲ ਕੂਰ ਕਿਰਿਆ ਉਰਜੇ ਹੈ। ਸ਼ਬਦ ਕੂਰ ਕਿਰਿਆ ਵਰਤੇ, ਇਹ ਨਹੀਂ ਕਿਹਾ ਬੜੇ ਸ਼ੁਭ ਕਰਮ ਪਿਆ ਤੂੰ ਕਰਨੇ। ਦੇਖੋ, ਇਹ ਬਾਣੀ ਦੇ ਉਦਾਹਰਨਾਂ ਨੇ, ਕੂਰ ਕਿਰਿਆ ਸ਼ਬਦ ਵਰਤਿਆ ਹੈ। ਤੇ ਆਪਾਂ ਕਹੀ ਜੀ, ਨਹੀਂ ਜੀ ਕੱਲੀ ਸ਼ਰਧਾ, ਹਾਂ ਸ਼ਰਧਾ ਜੇ ਬਣਾਉਣੀ ਹੈ ਨਾ, ਜਿਹੜਾ ਤੈਨੂੰ ਮਿਲਿਆ ਹੈ ਪੂਰਨ ਚਰਨਾਂ ਨਾਲ ਜੋੜਦਾ ਸਾਈਂ ਦੇ ਨਾਲ, ਫਿਰ ਇੰਨਾ ਕੋਈ ਯਕੀਨ

0: ਬਣਾ ਕਿਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਪੜ੍ਹੀ ਦੇਖੋ ਚ ਗੁਰੂ ਕੇ ਲਾਲ ਦੇ ਬਚਨ ਜਿਨ੍ਹੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਜਦੋਂ ਭੇਟ ਕੀਤਾ ਹੈ ਉਹਨਾਂ ਨੇ ਪਹਿਲੀ ਗੱਲ ਆਪਣੀ ਪਹਿਲੀ ਗਜ਼ਲ ਦੇ ਪਹਿਲੇ ਸ਼ੇਰ ਵਿੱਚ ਇਹ ਕਹੀ ਸੀ ਕਹਿੰਦੇ ਨੇ ਖੇ ਸਤਿਗੁਰੂ ਮੇਰਾ ਇਸ ਜਿਸਮ ਵਿੱਚ ਮੇਰਾ ਇਸ ਤਨ ਵਿੱਚ ਮੇਰਾ ਇਸ ਦੇਹ ਵਿੱਚ ਆਉਣ ਦਾ ਕੇਵਲ ਮਕਸਦ ਇੰਨਾ ਹੈ ਕਿ ਮੈਂ ਰੱਬ ਦੀ ਸਾਈਂ ਦੀ ਬੰਦਗੀ ਕਰ ਸਕਾਂ ਹਵਾਏ ਬੰਦਗੀ ਅਗੁਰਦ ਦਰ ਵਜੂਦ ਮਰਾਂ ਹਵਾਏ ਦਾ ਅਰਥ ਹੈ ਤਾਂਗ ਕੇਵਲ ਤੇਰੀ ਬੰਦਗੀ ਦੀ ਤਾਂਗ ਮੈਨੂੰ ਇਸ ਸਰੀਰ ਵਿੱਚ ਲੈ ਕੇ ਆਈ ਹੈ ਹੋਰ ਮੈਨੂੰ ਕੋਈ ਇੱਛਾ ਨਹੀਂ ਉਹਨਾਂ ਦੇ ਕੁਝ ਬੈਂਤ ਨੇ ਭਾਵੇਂ ਉਹ ਗਜ਼ਲਾਂ ਤੋਂ ਵੱਖਰੇ ਨੇ ਉਹ ਬੈਂਤਾਂ ਨੂੰ ਵੀ ਸਿਆਣੇ ਵਿਦਵਾਨਾਂ ਦੇ ਦਰਜ ਕੀਤਾ ਹੈ ਪ੍ਰਿੰਸੀਪਲ ਹਰਭਜਨ ਸਿੰਘ ਹੋਣਾ ਨੇ ਲਿਖਿਆ ਹੈ ਉਹਨਾਂ ਵਿੱਚ ਇੱਕ ਬੈਂਤ ਹੈ ਜਦੋਂ ਸਵਾਲ ਕਰਦੇ ਨੇ ਕਿ ਆ ਅਸਮਾਨ ਜਿੱਧਰ ਵੀ ਅਸੀਂ ਦੇਖਦੇ ਹਾਂ ਧਰਤੀ ਦੇ ਕਿਸੇ ਕੋਨੇ ਤੇ ਚਲੇ ਜਾਓ ਅਸਮਾਨ ਧਰਤੀ ਵੱਲ ਝੁਕਿਆ ਹੋਇਆ ਹੈ ਨੀਲੀ ਛੱਤ ਧਰਤੀ ਵੱਲ ਝੁਕੀ ਹੈ ਕਹਿੰਦੇ ਨੇ ਜੇ ਪੁੱਛੋ ਖਾਂ ਇਸ ਅਸਮਾਨ ਨੂੰ ਇਸ ਗਗਨ ਨੀਲੇ ਨੂੰ ਆਕਾਸ਼ ਨੂੰ ਕਿ ਧਰਤੀ ਵੱਲ ਤੂੰ ਕਿਉਂ ਝੁਕਿਆ ਕਦੇ ਦੂਰੋਂ ਦੇਖੀਏ ਅਸਮਾਨ ਇੰਝ ਲੱਗਦਾ ਜਿਵੇਂ ਧਰਤੀ ਨੂੰ ਛੂੰਹਦਾ ਪਿਆ ਹੈ ਕਹਿੰਦੇ ਜੇ ਮੈਂ ਪੁੱਛਿਆ ਵੀ ਅਸਮਾਨ ਤੂੰ ਉੱਚਾ ਹੈ ਜਿੱਥੇ ਮੈਂ ਦੇਖਣਾ ਤੂੰ ਸ਼ਿਖਰ ਹੈ ਪਰ ਦੂਰੋਂ ਦੇਖਣਾ ਤੂੰ ਝੁਕਿਆ ਹੋਇਆ ਝੁਕਣ ਦਾ ਕਾਰਨ ਕੀ ਕਹਿੰਦਾ ਅਸਲ ਵਿੱਚ ਇਸ ਧਰਤੀ ਤੇ ਬੰਦਗੀ ਨਾਲ ਓਤ ਪੋਤ ਹੋਏ ਇੱਕ ਰੱਬ ਤੇ ਯਕੀਨ ਕਰਕੇ ਜੀਣ ਵਾਲੇ ਸੰਤ ਨੇ ਮੈਂ ਇਸ ਕਰਕੇ ਝੁਕਿਆ ਉਹਨਾਂ ਦੇ ਚਰਨਾਂ ਦੀ ਛੂਹ ਪ੍ਰਾਪਤ ਕਰਨ ਵਾਸਤੇ ਮੈਂ ਝੁਕਿਆ ਤਾਂ ਦਿਸਣਾ ਕਿਉਂਕਿ ਜੁੜੇ ਹੋਏ ਨੇ ਇੱਕ ਮਿੱਕ ਨੇ ਤਾਂ ਮੈਂ ਝੁਕਿਆ ਵਾਂ ਉੱਥੇ ਭਾਈ ਸਾਹਿਬ ਨੇ ਜਿੰਨੀ ਅਕੀਦਤ ਜਿੰਨੀ ਸ਼ਰਧਾ ਜਿੰਨਾ ਭਰੋਸਾ ਗੁਰੂ ਕਲਗੀਧਰ ਜੀ ਤੇ ਉੱਤੇ ਬਣਾਇਆ ਆਪਣੇ ਆਪ ਨੂੰ ਲੋਕ ਉਹਨਾਂ ਨੂੰ ਮਹਾਨ ਵਿਦਵਾਨ ਕਹਿੰਦੇ ਨੇ ਸੰਸਾਰ ਉਹਨਾਂ ਨੂੰ ਮਹਾਨ ਵਿਦਵਾਨ ਕਹਿ ਕੇ ਝੁਕਦਾ ਹੈ ਪਰ ਜਦੋਂ ਕਲਗੀ ਵਾਲੇ ਦੇ ਸਾਹਮਣੇ ਜਾਂਦੇ ਨੇ ਤੇ ਇੱਕੋ ਸ਼ਬਦ ਵਰਤਦੇ ਨੇ ਖਾਸ ਕਰਾਂ ਮਹਬੂਬ ਗੁਰੂ ਗੋਬਿੰਦ ਸਿੰਘ ਤਾਲ ਗੋ ਮਤਲੂਬ ਗੁਰੂ ਗੋਬਿੰਦ ਸਿੰਘ ਜਦੋਂ ਝੁਕਦੇ ਨੇ ਕਹਿੰਦੇ ਨੇ ਲਾਲ ਸਾਗੇ ਗੁਲਾਮ ਗੁਰੂ ਗੋਬਿੰਦ ਸਿੰਘ ਕਿ ਨੰਦ ਲਾਲ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ ਤੇਰੇ ਦਰ ਦਾ ਸਾਗ ਹੈ ਮੈਂ ਤੇਰੇ ਦਰ ਦਾ ਕੁੱਤਾ ਹਾਂ ਹੁਣ ਅਗਲੇ ਸ਼ਬਦ ਕਦੀ ਦੇਖੋ ਕਹਿਣਾ ਬਹੁਤ ਸੌਖਾ ਹੈ ਸਟੇਜ ਤੁਸੀਂ ਭਾਵ ਪੂਰਤ ਸ਼ਬਦ ਸਾਰੀ ਵਰਤ ਸਕਦੇ ਮੈਂ ਕਹਿੰਦਾ ਉਸ ਗੁਰਮੁਖ ਦੇ ਅੰਦਰ ਨੂੰ ਤੱਕੋ ਕੇਵਲ ਉਹਨਾਂ ਲਿਖਤ ਨਹੀਂ ਦਿੱਤੀ ਕੇਵਲ ਕਲਮ ਨਾਲ ਨਹੀਂ ਕਿਹਾ ਕਿੰਨਾ ਕੁ ਸਤਿਗੁਰੂ ਦੇ ਦਰ ਤੇ ਉਹ ਝੁਕੇ ਨੇ ਸ਼ਬਦ ਵਰਤੇ ਨੇ ਲਾਲ ਸਾਗੇ ਗੁਲਾਮ ਗੁਰੂ ਗੋਬਿੰਦ ਸਿੰਘ ਰੇਜ਼ਾ ਚੀਨੇ ਖਾਨ ਗੁਰੂ ਗੋਬਿੰਦ ਸਿੰਘ ਦਾਗ ਦਾਰੇ ਨਾਮ ਗੁਰੂ ਗੋਬਿੰਦ ਸਿੰਘ ਕਮੰਤਰੀਨ ਤੇ ਸੈਗਾਨ ਗੁਰੂ ਗੋਬਿੰਦ ਸਿੰਘ ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੈਂ ਕਹਿ ਤਾਂ ਦਿੱਤਾ ਹੈ ਕਿ ਤੇਰੇ ਦਰ ਦਾ ਕੂਕਰ ਹਾਂ ਪਰ ਹਕੀਕਤ ਵੇ ਤੇਰੇ ਦਰ ਦੇ ਕੁੱਤੇ ਵੀ ਮੇਰੇ ਤੋਂ ਚੰਗੇ ਨੇ ਕਿਉਂਕਿ ਤੇਰੇ ਘਰ ਵਿੱਚ ਉਹ ਵਫਾਦਾਰੀ ਨਿਭਾਉਂਦੇ ਪਏ ਉਹਨਾਂ ਨੇ ਭਰੋਸਾ ਕਰਕੇ ਇੱਕ ਤੇ ਫਿਰ ਬਚਨ ਕਿਹਾ ਉਹਨਾਂ ਦਾ ਇੱਕ ਸ਼ੇਰ ਹੈ ਵੈਸੇ ਉਹ ਬੈਂਤ ਬੈਂਤ ਰੂਪੰਦਰ ਉਹ ਆਉਂਦਾ ਹੈ ਵੈਸੇ ਉਹਦਾ ਪਾਠ ਵੱਖ ਵੱਖ ਹੈ ਦੋ ਤਿੰਨ ਸੱਜਣਾਂ ਦੇ ਉਹ ਲਿਖੇ ਕੋਈ ਪੁਸਤਕਾਂ ਵਿੱਚੋਂ ਪੜ੍ਹਨ ਦਾ ਮੌਕਾ ਮਿਲਿਆ ਹਰ ਇੱਕ ਨੇ ਉਹਨੂੰ ਵੱਖ ਵੱਖ ਤਰੀਕੇ ਨਾਲ ਦਿੱਤਾ ਮੱਬਰ ਐ ਬਾਦ ਖਾਕਮ ਅੱਜ ਦਰ ਦੋਸਤ ਕਿਸੇ ਨੇ ਸ਼ਬਦ ਵਰਤਿਆ ਦੋਸਤ ਕਹਿਣ ਲੱਗੇ ਮੱਬਰ ਕਿਸੇ ਨੇ ਮਾਬਰ ਵੱਖਰਾ ਪਾਠ ਕੀਤਾ ਮੱਬਰ ਐ ਬਾਦ ਖਾਕਮ ਅੱਜ ਦਰ ਦੋਸਤ ਦੁਸ਼ਮਨਮ ਸਰਜਨਸ਼ ਕੁਨਦ ਕੇ ਖਰਜਾਈ ਯਤ ਦੁਸ਼ਮਨਮ ਕਿਸੇ ਨੇ ਪਾਠ ਕੀਤਾ ਸਰਜਨਦ ਕੇ ਖਰਜਾਈ ਅਸਤ ਕਿਸੇ ਕੀਤਾ ਕੁਨਦ ਕੇ ਖਰਜਾਈ ਅਸਤ ਪਰ ਇਹਦੇ ਭਾਵ ਬੜੇ ਡੂੰਘੇ ਦੇਖੋ ਸ਼ਬਦ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇਹੋ ਜਿਹੀ ਸ਼ਰਧਾ ਆਪਣੇ ਸਾਈਂ ਤੇ ਆਪਣੇ ਮਾਲਕ ਤੇ ਬਣ ਜਾਏ ਕਈ ਵਾਰੀ ਆਪਣੇ ਤੇ ਭਰੋਸਾ ਹੋਵੇ ਇੱਕ ਤੇ ਯਕੀਨ ਹੋਵੇ ਤੇ ਇਹੋ ਜਿਹੀ ਕਿਤੇ ਸ਼ਰਧਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬਚਨ ਕੀਤੇ ਇਸੇ ਤਰ੍ਹਾਂ ਜਿਵੇਂ ਆਪ ਪੁਰਬ ਮਨਾਉਂਦੇ ਪਏ ਹੋ ਸੰਗਤਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਕੱਠੀਆਂ ਹੋਈਆਂ ਦੂਰੋਂ ਦੂਰੋਂ ਰੰਗ ਰਤੜੇ ਨਾਮ ਰਚਕ ਬੈਰਾਗੀ ਸੰਤ ਸਿਪਾਹੀ ਕਰਨੀ ਤੇ ਕਥਨੀ ਦੇ ਸੂਰੇ ਸੁਰਤੀ ਟਿੱਕੀ ਹੋਏ ਅੰਦਰੋਂ ਖੇੜੇ ਵਿਗਾਸ ਵਿੱਚ ਆਏ ਹੋਏ ਰੰਗ ਰਤੜੇ ਪ੍ਰੀਤਮ ਦੀ ਰਹਿਮਤ ਲੈਣ ਦੇ ਲਈ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਭਾਈ ਸਾਹਿਬ ਨੇ ਦੇਖੇ ਥੋੜੀ ਜਿਹੀ ਤਵੱਜੋ ਦਿਓ ਕਿ ਇਕੱਠ ਬੜਾ ਹੋਇਆ ਤੇ ਕਹਿੰਦੇ ਇੰਨੇ ਵੱਡੇ ਇਕੱਠ ਵਿੱਚ ਕੋਈ ਰੌਲਾ ਨਹੀਂ ਕੋਈ ਉੱਚੀ ਸ਼ੋਰ ਨਹੀਂ ਬਸ ਜਿੱਥੋਂ ਤੱਕ ਗੁਰੂ ਕਲਗੀ ਵਾਲੇ ਜੀ ਦੀ ਨਜ਼ਰ ਜਾਂਦੀ ਹੈ ਜਿਹੜਾ ਉਹਨਾਂ ਦੀ ਨਜ਼ਰ ਥੱਲੇ ਵਰੇ ਗੰਢ ਪੁਰਬ ਵਾਲੇ ਦਿਨ ਆ ਜਾਂਦਾ ਹੈ, ਸੱਚ ਜਾਣੋ ਉਹ ਇੱਕੋ ਦਮ ਸਾਈ ਦੇ ਰੰਗ ਵਿੱਚ ਰੱਤਿਆ ਜਾਂਦਾ ਹੈ। ਨਜ਼ਰ ਤਾਂ ਉਹੀ ਹੈ ਨਾ, ਉਹਨਾਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ 10 ਸਵਈਏ ਨੇ, 10 ਸਵਈਆਂ ਵਿੱਚ ਨਾ ਸਭ ਤੋਂ ਵੱਧ ਜ਼ਿਕਰ ਉਹਨਾਂ ਨੇ ਨਜ਼ਰ ਦਾ ਕੀਤਾ ਹੈ, ਕਿਰਪਾ ਦਾ ਕੀਤਾ ਕਿ ਸਾਈਂ ਦੀ ਨਜ਼ਰ ਵਿੱਚ, ਗੁਰੂ ਦੀ ਨਜ਼ਰ ਵਿੱਚ ਕਿੰਨੀ ਤਾਕਤ। ਬਾਬਾ ਸੱਤੇ ਬਲਵੰਡ ਨੇ ਤਾਂ ਸ਼ਬਦ ਹੀ ਵਰਤੇ ਸਨ ਕਿ ਦਾਤਾ ਜੀ ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ ਤੁਧ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਟਟੀਐ। ਕੇਵਲ ਵੇਖਣ ਨਾਲ ਦੇਖੋ, ਜਦੋਂ ਸਵਈਏ ਸੰਪੂਰਨ ਕੀਤੇ ਤੇ ਭੱਟਾ ਨੇ ਇਸ ਤੁਕ ਦੀ ਸੰਪੂਰਨਤਾ ਕੀਤੀ ਸੀ, ਸੋ ਕਹੋ ਟਲ ਗੁਰ ਸੇਵੀਐ ਐਨ ਇਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਗੁਰੂ ਕਲਗੀਧਰ ਬੈਠੇ ਨੇ, ਦੂਰ ਦੂਰ ਤੱਕ ਸੰਗਤ ਜੁੜੀ ਏ, ਮੇਰੇ ਸੱਚੇ ਪਿਤਾ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਜਾਂਦੀ ਏ, ਤੇ ਜਿਹਦੇ ਤੇ ਅੰਮ੍ਰਿਤ ਦ੍ਰਿਸ਼ਟੀ ਪੈ ਜਾਏ ਐਵੇਂ ਨਹੀਂ, ਉਹਦੇ ਅੰਦਰ ਰਹਿਮਤਾਂ ਦੀ ਝੜੀ ਲੱਗਦੀ ਹੈ, ਉਹਦਾ ਅੰਦਰ ਪੂਰਨ ਤੌਰ ਤੇ ਵਿਕਾਸ ਵਿੱਚ ਆਉਂਦਾ ਹੈ। ਭਾਈ ਸਾਹਿਬ ਨੇ ਤੱਕਿਆ ਕਿ ਇੱਕ ਦੋ ਇੱਕ ਚੜੰਦੀਆਂ ਗੁਰੂ ਦਰਬਾਰ ਵਿੱਚ ਬੈਠੇ ਨਾਮ ਵਿੱਚ ਭਿੱਜੇ, ਸਾਰਿਆਂ ਦੇ ਚਿਹਰੇ ਜਲਾਲ ਨਾਲ ਰਹਿਮਤ ਨਾਲ ਭਿੱਜੇ, ਤੇ ਕਹਿੰਦੇ ਨੇ ਬਾਹਰ ਨਿਕਲਾ ਹੈ, ਹਵਾ ਚੱਲੇ ਪਈ ਬੜੀ ਸੋਹਣੀ, ਪ੍ਰਭਾਤ ਵੇਲਾ ਅੰਮ੍ਰਿਤ ਵੇਲਾ ਭਿੰਨੀ ਰਹਿਣ ਦੀ ਇਹ ਸੰਪੂਰਨਤਾ ਹੋਈ, ਹਵਾ ਬੜੀ ਤੇਜ਼ ਚੱਲੀ। ਉਸ ਸ਼ੇਰ ਦੀ ਵਿਆਖਿਆ ਕਰ ਰਿਹਾ, ਜਦੋਂ ਹਵਾ ਤੇਜ਼ ਲੰਘੀ ਤੇ ਇੱਕੋ ਦਮ ਜ਼ਮੀਨ ਤੇ ਪਈ ਹੋਈ ਮਿੱਟੀ ਨੂੰ ਨਾ ਉਸ ਹਵਾ ਨੇ ਚੁੱਕ ਲਿਆ, ਚੁੱਕ ਕੇ ਥੋੜਾ ਜਿਹਾ ਅੱਗੇ ਜਾ ਸਕਿਆ, ਤੇ ਭਾਈ ਨੰਦ ਲਾਲ ਨੇ ਸ਼ਾਇਰ ਰੁਕ ਕੇ ਕਹਿੰਦੇ ਨੇ, ਇਹ ਹਵਾ ਮੱਬਰ, ਇਹ ਬਾਦ ਖਾਕਮ, ਇਹ ਤੇਜ਼ ਚੱਲਣ ਵਾਲੀ ਹਵਾ, ਇਹ ਜ਼ੋਰ ਨਾਲ ਚੱਲਣ ਵਾਲੀ ਹਵਾ, ਮੈਂ ਤੈਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ, ਮੇਰੇ ਤੇ ਇੱਕ ਪਰਉਪਕਾਰ ਕਰੀ। ਪੁੱਛਿਆ ਕੀ? ਸ਼ਰਧਾ ਦੇਖੋ, ਕਹਿਣ ਲੱਗੇ ਤੇਰਾ ਸੁਭਾਅ ਹੈ ਕਿ ਜਦੋਂ ਤੂੰ ਆਪਣੇ ਲੋਰ ਵਿੱਚ ਤੇਜ਼ੀ ਨਾਲ ਚੱਲਣੀ ਏ, ਜ਼ੋਰ ਨਾਲ ਚੱਲਣੀ ਏ, ਤੇ ਜ਼ਮੀਨ ਤੇ ਪਈ ਕੋਈ ਮਿੱਟੀ ਨੂੰ ਇੱਕ ਥਾਂ ਤੋਂ ਚੁੱਕ ਕੇ ਕਈ ਥਾਵਾਂ ਤੇ ਜਾ ਖਲਾਰਨੀ ਏ, ਇਸ ਸਰੀਰ ਨੇ ਮਿੱਟੀ ਨੇ ਇੱਕ ਦਿਨ ਮਿੱਟੀ ਵਿੱਚ ਮਿਲ ਜਾਣਾ ਹੈ, ਕਿਉਂਕਿ ਹੈ ਮਿੱਟੀ ਹੋਈ ਨਾ। ਇਹੀ ਕਾਰਨ, ਸੱਚ ਜਾਣੂ, ਬੰਦੇ ਦੀ ਪੈਦਾਇਸ਼ ਜੇ ਜਾਈਏ ਨਾ ਅਖੀਰ ਵਿੱਚ, ਇਹ ਮਿੱਟੀ ਤੋਂ ਬਣਿਆ, ਮਿੱਟੀ ਵਿੱਚ ਹੀ ਬਿਣ ਜਾਂਦਾ, ਕਿਉਂਕਿ ਅੰਨ ਤੋਂ ਸਾਰਾ ਵਿਸਤਾਰ ਹੋਇਆ। ਜਦੋਂ ਵਿਦਾਂਤ ਨੂੰ ਪੜ੍ਹੋ, ਕਹਿੰਦੇ ਨੇ ਕਿ ਧਰਤੀ ਵਿੱਚੋਂ ਅੰਨ ਪੈਦਾ ਹੋਇਆ, ਅੰਨ ਖਾਣ ਦੇ ਨਾਲ ਰਕਤ ਤੇ ਬਿੰਦ ਦੋਨੋਂ ਪੈਦਾ ਹੋਏ ਨੇ, ਤੇ ਸੱਚ ਜਾਣੋ ਇਹ ਅੰਨ ਮਿੱਟੀ ਤੋਂ ਬਣਿਆ, ਮਿੱਟੀ ਦਾ ਹੀ ਵਿਸਤਾਰ ਏ, ਤੇ ਜਿੱਦਣ ਇਹਨੇ ਢਹਿਣਾ ਪਰਤ ਕੇ ਫਿਰ ਮਿੱਟੀ ਵੀ ਢਹਿ ਜਾਣਾ, ਤਾਂ ਹੀ ਧਰਤ ਨੂੰ ਮਹੱਤ ਕਿਹਾ, ਵੱਡੀ ਮਾਂ ਕਿਹਾ, ਕਿਉਂਕਿ ਪੈਦਾ ਵੀ ਇਹਨੇ ਕੀਤਾ ਤੇ ਸਮੇਟ ਵੀ ਇਹਨੇ ਲੈਣਾ ਹੈ। ਮਿੱਟੀ ਐਵੇਂ ਬੰਦਾ ਮਾਣ ਕਰਦਾ, ਉਰਦੂ ਦਾ ਵਿਦਵਾਨ ਕਹਿੰਦਾ ਹੈ, ਜੇ ਖਾਕ ਉਭਰੀ ਕੋਈ ਖਾਕ ਹੈ, ਜਿਹੜਾ ਸਰੀਰ ਹੈ, ਜੇ ਖਾਕ ਉਭਰੀ ਕੋਈ ਖਾਕ ਹੈ, ਗਿਰ ਪੜੀ ਤੋ ਵੀ ਖਾਕ ਹੈ, ਫਿਰ ਇਸ ਖਾਕ ਤੇ ਇਤਨਾ ਗੁਰੂਰੋ ਨਾਜ ਕਿਉਂ, ਇਹ ਦਿਖ ਪਈ ਫਿਰ ਮਿੱਟੀ ਦੀ ਮਿੱਟੀ। ਸਾਹਿਬ ਨੇ ਬਾਣੀ ਵਿੱਚ ਕਿਹਾ, ਮਾਟੀ ਕੋ ਪੂਤਰਾ ਕੈਸੇ ਨੱਚਦਾ ਹੈ। ਬਾਬਾ ਕਬੀਰ ਜੀ ਕਹਿਣ ਲੱਗੇ, ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ, ਜਾਂ ਸ਼ਬਦ ਵਰਤੇ, ਕਬੀਰ ਮਾਟੀ ਕੇ ਹਮ ਪੂਤਰੇ, ਮਿੱਟੀ ਤੋਂ ਪੈਦਾਇਸ਼ ਹੋਈ, ਅੰਨ ਪੈਦਾ ਹੋਇਆ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਉਹ ਕਹਿੰਦੇ ਨੇ, ਖਵਾ ਤੇਰਾ ਸੁਭਾਅ ਹੈ, ਤੂੰ ਮਿੱਟੀ ਨੂੰ ਇੱਕ ਥਾਂ ਤੋਂ ਚੁੱਕ ਕੇ ਦੂਜੀ ਥਾਂ ਤੇ ਸੱਚ ਦੇਣੀ ਏ, ਪਰ ਮੈਂ ਆ ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਸੇਵਕ, ਗੁਰਮੁਖ ਇਸ ਪੁਰਬ ਨੂੰ ਜੇ ਅਜੇ ਤੱਕ ਨਹੀਂ ਸਾਹਿਬ ਦੇ ਚਰਨਾਂ ਵੀ ਜੁੜੀਏ, ਕਿਤੇ ਭਾਈ ਨੰਦ ਲਾਲ ਜੀ ਦੇ ਬਚਨ ਮੰਨ ਲਈਏ। ਕਹਿਣ ਲੱਗੇ, ਅਸੀਂ ਤਾਂ ਜਿਉਂਦੇ ਨੀ ਜੁੜਦੇ ਪਏ, ਮਰਨ ਤੋਂ ਬਾਅਦ ਜੁੜਨ ਦੀਆਂ ਖੇਡਾਂ ਤਾਂ ਬੜੀਆਂ ਕਰਨੀ ਵਾਲਿਆਂ ਦੀਆਂ ਨੇ, ਸਰੀਰ ਤੋਂ ਬਿਨਾਂ ਗੁਰੂ ਦੇ ਨੇੜੇ ਢੁਕਣਾ। ਸਾਹਿਬ ਜੀ ਨੇ, ਭਾਈ ਜੀ ਨੇ ਸ਼ਬਦ ਵਰਤੇ, ਨੰਦ ਲਾਲ ਜੀ ਨੇ, ਖਵਾ ਮੇਰੇ ਤੇ ਇੱਕ ਪਰਉਪਕਾਰ ਕਰੀ, ਮੈਂ ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਸੇਵਕ ਹਾਂ, ਸਾਰੀ ਜ਼ਿੰਦਗੀ ਇਹਦੇ ਭਾਂਡਿਆਂ ਵਿੱਚ ਬੈਠਾਂਗਾ, ਜੋ ਹੁਕਮ ਕਰਨਗੇ ਮੈਂ ਮੰਨਾਂਗਾ। ਇੱਕ ਦਿਨ ਇਸ ਖਾਕ ਦੇ ਪੁਤਲੇ ਨੇ, ਇੱਕ ਦਿਨ ਮਿੱਟੀ ਦੇ ਭਾਂਡੇ ਨੇ ਟੁੱਟਣਾ ਹੈ, ਤੇ ਜਦੋਂ ਮੇਰੇ ਤਨ ਦੀ ਖਾਕ ਜ਼ਮੀਨ ਉੱਤੇ ਡਿੱਗ ਪਵੇਗੀ, ਕੰਮ ਕਰੀ ਮੇਰੀ ਮੜੀ ਕਰੋ, ਤੇਜ਼ੀ ਨਾਲ ਨਾ ਨਿਕਲਿਆ ਕਰੀ, ਮਤਾਂ ਮੇਰੀ ਮੜੀ ਦੀ ਮਿੱਟੀ ਚੁੱਕ ਕੇ ਕਿਸੇ ਦੂਜੇ ਦੇ ਬੂਹੇ ਉੱਤੇ ਸੱਟ ਦੇ। ਲੋਕ ਕਹਿਣਗੇ, ਜਿਉਂਦਿਆਂ ਤਾਂ ਕਲਗੀ ਵਾਲੇ ਦੇ ਸੋਹਿਲਾ ਗਾਉਂਦਾ ਰਿਹਾ, ਮਰਨ ਤੋਂ ਬਾਅਦ ਇਹਦੀ ਮਿੱਟੀ ਲੋਕਾਂ ਦੇ ਬੂਹਿਆਂ ਤੇ ਰੋਂਦੀ ਪਈ। ਬਸ ਮੈਨੂੰ ਕਲਗੀ ਵਾਲੇ ਦੇ ਦਰਵਾਜ਼ੇ ਤੋਂ ਚੁੱਕੀ ਨਾ, ਮੈਨੂੰ ਇਹਦੇ ਸਰ ਜੋਗਾ ਰਹਿਣ ਦੇਈ। ਇਹ ਵੇ ਅਕੀਦਾ, ਇਹ ਵੇ ਕਿਤੇ ਭਰੋਸਾ, ਸ਼ਬਦ ਵਰਤੇ ਮੱਬਰ ਐ ਬਾਦ ਖਾਕਮ ਅੱਜ ਦਰ ਦੋਸਤ ਐ ਹਵਾ, ਮੇਰੀ ਖਾਕ ਨੂੰ ਚੁੱਕੀ ਨਾ ਮੇਰੇ ਦੋਸਤ ਮੇਰੇ ਮਿੱਤਰ ਦੇ ਬੂਹੇ ਤੋਂ। ਮੱਬਰ ਐ ਬਾਦ ਖਾਕਮ ਅੱਜ ਦਰ ਦੋਸਤ, ਜੇ ਚੁੱਕ ਕੇ ਲੈ ਗਈ ਹੋ ਜਿਸ ਮੈਂ ਗੁਰੂ ਗੋਬਿੰਦ ਸਿੰਘ ਦੇ ਗੀਤ ਗਾਉਣਾ ਪਿਆ ਵਾ ਕਿ ਨਾਤਰੋ ਮਨਸੂਰ ਗੁਰੂ ਗੋਬਿੰਦ ਸਿੰਘ, ਜਿਹਨੂੰ ਕਹਿਣਾ ਪਿਆ ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ। ਤੇ ਲੋਕੀ ਕੀ ਕਹਿਣਗੇ, ਦੁਸ਼ਮਣਮ ਸਰਜਨਤ ਉਨਦ ਕੇ ਹਰ ਜਾਈ ਅਸਤ, ਲੋਕ ਕਹਿਣਗੇ ਹਰ ਜਾਈ ਹਰ ਥਾਂ ਤੇ ਨਾ ਨੇ ਪਾਈ ਬੈਠਾ। ਤੇ ਇਹਦਾ ਤਰਜਮਾ ਕੀਤਾ ਪੰਜਾਬੀ ਦੇ ਵਿਦਵਾਨ ਨੇ, ਉਹ ਕਹਿੰਦਾ ਗੁਰੂ ਦਰੋ ਨਾ ਚੁੱਕ ਲਜਾਵੀ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ ਨੇ ਥਾਂ ਥਾਂ ਨੇ ਹੋ ਲਗਾ, ਲੋਕ ਤਾਨੇ ਦੇਣਗੇ ਇਹਨੇ ਥਾਂ ਥਾਂ ਤੇ ਆਪਣਾ ਪਿਆਰ ਪਾਏ। ਮੇਰੇ ਕਹਿਣ ਤੋਂ ਮੁਰਾਦ ਸਾਹਿਬ ਕਹਿੰਦੇ ਨੇ ਇੱਕ ਕਰਤਾਰ ਦੀ ਪੂਜਾ, ਇੱਕ ਸਾਈ ਦੀ ਪੂਜਾ, ਉਸ ਤੋਂ ਬਿਨਾਂ ਦੂਜਾ ਨਹੀਂ। ਤੇ ਜੇ ਇੱਕ ਨੂੰ ਛੱਡ ਕੇ ਪੈ ਜਾਂਗੇ ਦੁਬਦਾ ਵਿੱਚ। ਤੇ ਭਾਈ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਆਪਣੇ ਘਰ ਵਰਗਾ ਸੁੱਖ ਕਿਤੇ ਵੀ ਨਹੀਂ, ਤੇ ਆਪਣੇ ਵਰਗੇ ਆਪਣੇ ਤੋਂ ਜਿੰਨਾ ਮਾਣ ਹੁੰਦਾ ਦੂਜੇ ਤੇ ਕੀ ਮਾਣ। ਇਕਬਾਲ ਨੇ ਇੱਕ ਬੜੀ ਸੋਹਣੀ ਗੱਲ ਕਿ ਮੈਂ ਖਿਨ ਵਿੱਚੋਂ ਨਿਕਲਿਆ ਮੈਨੂੰ ਬਖਸ਼ਿਆ ਜੇ, ਰਾਤ ਨੂੰ ਦੋ ਕੀੜੇ ਉੱਡਦੇ ਨੇ ਅਸਮਾਨ ਵਿੱਚ, ਇੱਕ ਨੂੰ ਅਸੀਂ ਭਾਈ ਸੰਤੋਖ ਸਿੰਘ ਉਹਨਾਂ ਨੇ ਗੁਰਪ੍ਰਤਾਪ ਸੂਰ ਵਿੱਚ ਉਹਦੇ ਲਈ ਸ਼ਬਦ ਵਰਤਿਆ ਰਿੰਗਣ ਜੋਤ, ਜਿਹਨੂੰ ਅਸੀਂ ਜੁਗਨੂੰ ਵੀ ਕਹਿੰਦੇ ਹਾਂ। ਪਿੰਡਾਂ ਥਾਵਾਂ ਤੇ ਸ਼ਬਦ ਚਟਹਿਣਾ ਵੀ ਵਰਤਨੇ, ਰਾਤ ਨੂੰ ਉਹ ਵੀ ਉੱਡਦਾ ਤੇ ਰਾਤ ਨੂੰ ਪਤੰਗਾ ਵੀ ਉੱਡਦਾ। ਦੋ ਕੀੜੇ ਰਾਤ ਨੂੰ ਉੱਡਦੇ, ਪਤੰਗਾ ਵੀ ਉੱਡਦਾ ਤੇ ਚਟਹਿਣਾ ਵੀ ਉੱਡਦਾ। ਇਕਬਾਲ ਨੇ ਦੋਨਾਂ ਕੀੜਿਆਂ ਦੀ ਆਪਸੀ ਗੱਲਬਾਤ ਕਰਾਈ, ਤੁਸੀਂ ਸਿਆਣੇ ਸਮਝਣ ਵਾਲੇ ਬੈਠੇ ਹੋ। ਕਹਿੰਦੇ ਨੇ ਜਦੋਂ ਚਟਹਿਣਾ ਉੱਡਿਆ ਨਾ ਤੇ ਹੁਣ ਉਹਦੇ ਕੋਲ ਲਾਈਟ ਸੀ ਰੋਸ਼ਨੀ ਸੀ, ਉਹਦੇ ਨੇੜਿਓ ਕਿਤੇ ਨਿਕਲ ਗਿਆ ਪਰਵਾਨਾ ਪਤੰਗਾ ਭੰਬਟ, ਉਹਨੇ ਬੋਲੀ ਮਾਰੀ ਜੀ ਉਸ ਚਟਹਿਣੇ ਨੂੰ, ਕਹਿੰਦਾ ਐਵੇਂ ਤੁਰਿਆ ਫਿਰਨਾ ਰਾਤ ਨੂੰ ਲਿਸ਼ਕਾ ਮਾਰਦਾ, ਜਿਹੜੀ ਅੱਗ ਤੇਰੇ ਕੋਲ ਨਾ ਚਟਹਿਣੇ ਨੂੰ ਕਹਿੰਦਾ ਉਹ ਪਤੰਗਾ ਪਰਵਾਨਾ, ਕਿ ਜਿਹੜੀ ਤੇਰੀ ਲਾਈਟ ਆ ਰਾਤ ਨੂੰ ਤੂੰ ਚਮਕਾ ਮਾਰਨਾ, ਇਹਦੇ ਵਿੱਚ ਸੋਜ ਨਹੀਂ, ਇਹਦੇ ਵਿੱਚ ਗਰਮੈਸ਼ ਨਹੀਂ, ਐਵੇਂ ਮਾਣ ਕਰੀ ਫਿਰਨਾ, ਤੇਰੇ ਚਾਨਣ ਵਿੱਚ ਗਰਮੀ ਕੋਈ ਨੀ, ਦੇਖ ਜਿਸ ਦੀਵੇ ਕੋਲ ਮੈਂ ਚੱਲਾ ਵਾ ਨਾ ਮੇਰੇ ਦੀਵੇ ਕੋਲ ਬੜਾ ਸੋਜ ਹੈ, ਉਹਦੇ ਕੋਲ ਅੱਗ ਹੈ ਰੋਸ਼ਨੀ ਹੈ ਤੇ ਅੱਗ ਹੈ, ਤੇਰੇ ਕੋਲ ਰੋਸ਼ਨੀ ਹੈ ਤੇਰੇ ਕੋਲ ਸੋਜ ਕੋਈ ਨੀ, ਗਰਮੈਸ਼ ਕੋਈ ਨੀ, ਅੱਗ ਕੋਈ ਨੀ। ਕਹਿੰਦੇ ਉਸ ਵੇਲੇ ਨਾ ਪਤੰਗੇ ਨੂੰ ਉਸ ਜੁਗਨੂ ਨੇ ਉੱਤਰ ਬੜਾ ਸੋਹਣਾ ਦਿੱਤਾ, ਕਹਿੰਦਾ ਅੱਜ ਗੱਲ ਕਰ ਲਈ ਪਰਤ ਕੇ ਕਰੀ ਨਾ। ਕਹਿੰਦਾ ਕਿਉਂ? ਉਹਨੇ ਸ਼ਬਦ ਵਰਤੇ ਪਰਵਾਨਾ, ਕਹਿੰਦਾ ਕਿ ਪਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂ, ਭੰਬਟ ਕਹਿ ਰਿਹਾ ਕਿ ਤੂੰ ਮੇਰਾ ਮੁਕਾਬਲਾ ਨਹੀਂ ਕਰ ਸਕਦਾ ਜੁਗਨੂ, ਦੇਖ ਮੈਂ ਗਰਮ ਅੱਗ ਤੇ ਜਾਣਾ, ਤੇਰੀ ਅੱਗ ਕੋਲ ਠੰਡ ਹੈ ਗਰਮੀ ਨਹੀਂ। ਉਹ ਕਹਿੰਦਾ ਅੱਜ ਤੋਂ ਬਾਅਦ ਗੱਲ ਨਾ ਕਹੀ, ਤੂੰ ਦੀਵੇ ਤੇ ਮਾਣ ਕਰਕੇ ਰੋਜ਼ ਸੜਨਾ ਪਿਆ ਤੇਰੇ ਆਪਣਾ ਤੇ ਨਹੀਂ ਨਾ, ਸੱਚ ਜਾਣੀ ਭਾਵੇਂ ਮੇਰੀ ਇਸ ਲਾਈਟ ਵਿੱਚ ਗਰਮੈਸ਼ ਨਹੀਂ, ਆਖਰ ਮੇਰੀ ਆਪਣੀ ਹੈ, ਤੇਰੇ ਆਪਣੇ ਪੱਲੇ ਕੁਛ ਵੀ ਨਹੀਂ, ਤੂੰ ਦੂਜਿਆਂ ਦੀ ਅੱਗ ਤੇ ਸੜ ਕੇ ਮਾਣ ਕਰਨਾ ਪਿਆ, ਸਵਾਦ ਤਾਂ ਦੇ ਜੇ ਕੋਈ ਆਪਣਾ ਹੋਵੇ ਤੇ। ਉਹਨੇ ਸ਼ਬਦ ਵਰਤੇ ਪਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂ, ਕਿਉਂ ਆਤਸ਼ੇ ਬੇਸੋਜ ਤੇ ਮਗਰੂਰ ਹੈ ਜੁਗਨੂ। ਤੇ ਅੱਗੋ ਉਹਦਾ ਉੱਤਰ ਸੀ, ਕਹਿੰਦਾ ਅੱਲਾ ਕਾ ਸਦ ਸ਼ੁਕਰ ਹੈ ਕਿ ਪਰਵਾਨਾ ਨਹੀਂ ਹੂੰ, ਦਰ ਜੁਜਾ ਕਰ ਆਤਸ਼ੇ ਬੇਗਾਨਾ ਨਹੀਂ ਹੂੰ, ਰੱਬ ਦਾ ਸ਼ੁਕਰ ਹੈ ਕਿ ਤੇਰੀ ਤਰ੍ਹਾਂ ਬੇਗਾਨਿਆਂ ਤੇ ਸੜਨਾ ਨਹੀਂ ਪੈਂਦਾ, ਮੈਂ ਆਪਣੀ ਜੋਤ ਵਿੱਚ ਹੀ ਮਸਤ ਬੈਠਾ ਹੋਇਆ। ਸਤਿਗੁਰੂ ਮੇਲ ਕਰੇ ਕਿ ਆਪਣੇ ਤੇ, ਆਪਣੇ ਮਾਲਕ ਤੇ, ਆਪਣੇ ਸਾਈਂ ਤੇ ਭਰੋਸਾ। ਭਾਈ ਨੰਦ ਲਾਲ ਜੀ ਦੇ ਸ਼ਬਦ ਤੋਂ ਬਾਅਦ ਭਾਈ ਗੁਰਦਾਸ ਜੀ ਦਾ ਕਵਿਤ ਕਹਿ ਕੇ ਅੱਗੇ ਤੁਰਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਕਰਤਾਰ ਤੋਂ ਬਿਨਾਂ ਕੀਰਤਨ ਦੀ ਪੂਜਾ ਨਾਲ ਨਾ ਜੁੜੀ। ਸਮਝਾਉਣ ਵਾਸਤੇ ਉਹਨਾਂ ਉਦਾਹਰਨਾਂ ਵੀ ਸਾਡੀਆਂ ਪੇਂਡੂ ਜੀਆਂ ਲਈਆਂ ਨੇ। ਕਹਿੰਦੇ ਨੇ ਜਦੋਂ ਅਸੀਂ ਮੱਝ ਜਾਂ ਗਾਂ ਚੋਨੇ ਆ, ਸ਼ਬਦ ਉਹਨਾਂ ਵਰਤੇ ਗਾਂ ਚੋਣ ਜਾਈਦਾ ਤੇ ਗਾਵਾਂ ਕਈ ਨੇ ਬਾੜੇ ਵਿੱਚ ਬੱਝੀਆਂ, ਤੇ ਉਹਨਾਂ ਦੇ ਫਲ ਉਹਨਾਂ ਦੇ ਬਚਲੇ ਬੱਚੇ ਜਿਹੜੇ ਵੱਛੇ ਵੱਛੀਆਂ ਉਹ ਵੀ ਇੱਕ ਥਾਂ ਤੇ ਬੱਝੇ। ਕਹਿੰਦੇ ਨੇ ਜਦੋਂ ਮਾਲਕ ਗਾਂ ਨੂੰ ਚੋਣ ਆਉਂਦਾ ਹੈ ਤੇ ਬੱਚੇ ਦਾ ਰੱਸਾ ਖੋਲਦਾ ਕਿੱਲੇ ਤੋਂ ਤੇ ਇੱਕੋ ਦਮ ਛੁੱਟ ਕੇ ਉਹ ਬੱਚਾ ਗਾਂ ਦੇ ਥੱਲੇ ਜਾ ਕੇ ਪੈਂਦਾ ਹੈ। ਕਹਿੰਦੇ ਨੇ ਜੇ ਤਾਂ ਆਪਣੀ ਹੋਵੇ ਮਾਂ ਉਹਦੀ, ਦੇਖੋ ਕਰਤਾਰ ਦੀ ਪੂਜਾ ਕਰੀਏ, ਉਹਨੂੰ ਛੱਡ ਕੇ ਦੂਜੇ ਪਿੱਛਣਾ ਪੈ ਜਾਈਏ, ਕਿਉਂਕਿ ਖਸਮ ਛੋੜ ਦੂਜੇ ਲੱਗੇ ਡੂਬੇ ਛੇ, ਬਣ ਜਾ ਰਿਹਾ ਸਤ ਗੁਰੂ ਹੈ ਬੋਝਾ ਵਿਰਲੇ ਕਿਵੇਂ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ। ਕਹਿਣ ਲੱਗੇ ਦੇਖੋ ਜੇ ਤਾਂ ਆਪਣੀ ਹੋਵੇ ਉਸ ਬੱਚੇ ਦੀ ਮਾਂ ਉਹ ਅੰਮ੍ਰਿਤ ਵਰਗਾ ਦੁੱਧ ਵੀ ਦਿੰਦੀ ਏ ਭਾਵਾਂ ਉਹ ਪਸ਼ੂ ਏ। ਦੇਖੋ ਮਾਂ ਇੱਕ ਆਦਮੀ ਮਨੁੱਖ ਦੀ ਮਾਂ ਬੱਚੇ ਨੂੰ ਦੁੱਧ ਪੈਂਦੀ ਦਿੰਦੀ ਏ ਤੇ ਉਹਦਾ ਮੂੰਡ ਪਲੋਸਦੀ ਮੂੰਡ ਦਰਦ ਦਾ ਸਿਰ ਪਲੋਸਦੀ ਦੁੱਧ ਪਿਆਉਂਦੀ ਉਹਦੇ ਸਿਰ ਤੇ ਹੱਥ ਫੇਰੀ ਜਾਂਦੀ ਏ। ਰੱਬ ਨੇ ਪਸ਼ੂ ਨੂੰ ਵੀ ਇੰਨਾ ਕੁ ਗਿਆਨ ਦਿੱਤਾ। ਗਾਂ ਵੀ ਆਪਣੇ ਬੱਚੇ ਨੂੰ ਜਦੋਂ ਦੁੱਧ ਪਿਆਉਂਦੀ ਏ ਅੰਮ੍ਰਿਤ ਵਰਗਾ ਉਹ ਆਪਣੀ ਜੀਭ ਨਾਲ ਉਹਦੇ ਮੂੰਡ ਨੂੰ ਉਹਦੇ ਸਰੀਰ ਨੂੰ ਪਲੋਸਦੀ ਆਪਣੀ ਜੀਭ ਨਾਲ ਉਹਨੂੰ ਚੁੰਘਦੀ। ਸਾਹਿਬ ਕਹਿੰਦੇ ਨੇ ਜੇ ਤਾਂ ਆਪਣੀ ਮਾਂ ਦੇ ਕੋਲ ਜਾਏ ਅੰਮ੍ਰਿਤ ਵਰਗਾ ਦੁੱਧ ਮਿਲੇਗਾ ਤੇ ਜੇ ਕਿਤੇ ਛੱਡ ਕੇ ਭੁਲੇਖੇ ਨਾਲ ਕਿਸੇ ਦੂਜੇ ਪਿੱਛੇ ਜਾ ਪੈ ਗਿਆ ਦੂਜੀ ਜਾ ਥੱਲੇ ਦੁੱਧ ਨੀ ਮਿਲਣਾ ਲੱਤ ਮਾਰ ਕੇ ਕਿੰਨੀ ਦੂਰ ਸੱਟ ਦੇਵੇਗੀ। ਕਹਿੰਦੇ ਨੇ ਆਪਣੇ ਕੋਲ ਜਾਈਏ ਤੇ ਅੰਮ੍ਰਿਤ ਮਿਲਦਾ ਹੈ ਆਪਣੇ ਕੋਲ ਜਾਈਏ ਤੇ ਮੂੰਡ ਪਲੋਸੇ ਜਾਂਦੇ ਨੇ ਦੂਜੇ ਕੋਲ ਜਾਈਏ ਤੇ ਲੱਤਾਂ ਮਾਰ ਕੇ ਬਾਹਰ ਕੱਢ ਦਿੰਦੇ। ਭਾਈ ਸਾਹਿਬ ਨੇ ਦੂਜੀ ਐਗਜ਼ਾਮਪਲ ਦਿੱਤੀ ਹੈ ਕਹਿਣ ਲੱਗੇ ਮਾਨ ਸਰੋਵਰ ਨੂੰ ਹੰਸ ਕਦੀ ਨਾ ਛੱਡੀ ਦੇਖੀ ਇੱਥੇ ਤੇਰੀ ਜ਼ਿੰਦਗੀ ਦੀ ਖੁਰਾਕ ਮੋਤੀ ਤੈਨੂੰ ਮਿਲ ਗਏ ਤੇ ਜੇ ਕਿਤੇ ਇਹਨੂੰ ਛੱਡ ਕੇ ਕਿਸੇ ਛੱਪੜ ਤੇ ਤੋਬੇ ਤੇ ਸਰੋਵਰ ਤੇ ਭਰੋਸਾ ਕਰਕੇ ਬਹਿ ਗਏ ਨਾ ਸੱਜਣਾ ਉੱਥੇ ਹੰਸ ਦੀ ਕੁੱਲ ਨੂੰ ਦਾਗ ਲੱਗ ਜਾਏਗਾ ਕਿਉਂਕਿ ਹੰਸ ਮਾਨ ਸਰੋਵਰ ਤੋਂ ਬਿਨਾਂ ਕਿਸੇ ਪਾਣੀ ਦੇ ਕਿਨਾਰੇ ਨਹੀਂ ਬਹਿੰਦੇ ਤੇ ਉੱਥੇ ਨਾ ਤਾਂ ਤੈਨੂੰ ਮਿਲਣੀ ਹੈ ਖੁਰਾਕ ਆਪਣੇ ਕੋਲ ਨੂੰ ਦਾਗੀ ਕਰਾਏਗਾ। ਤੇ ਭਾਈ ਸਾਹਿਬ ਨੇ ਤੀਜਾ ਬਚਨ ਕਿਹਾ ਕਹਿਣ ਲੱਗੇ ਜਿਸ ਦੀ ਨੌਕਰੀ ਕਰੀਏ ਜਿਹਦੀ ਚਾਕਰੀ ਕਰੀਏ ਉਹਦੇ ਸਾਹਮਣੇ ਝੁਕੇ ਰਹੀਏ ਤੇ ਰਹਿਮਤਾਂ ਮਿਲਦੀਆਂ ਨੇ ਤੇ ਜੇ ਕਹੀਏ ਇੰਨੇ ਦਿਨ ਹੋ ਗਏ ਸਨ ਗੁਰਦੁਆਰੇ ਆਉਂਦਿਆਂ ਸਾਨੂੰ ਕੁਝ ਨੀ ਮਿਲਿਆ ਅਸੀਂ ਛੱਡ ਕੇ ਦੂਜੀ ਥਾਂ ਤੇ ਪੂਜਾ ਕਰਨ ਲੱਗ ਪਏ। ਇੱਕ ਵਾਰੀ ਮੈਂ ਬੇਨਤੀ ਕੀਤੀ ਸੀ ਕਈ ਬੰਦੇ ਤਜਰਬੇ ਵਿੱਚ ਜ਼ਿੰਦਗੀ ਕੱਢ ਜਾਂਦੇ ਪੱਲੇ ਕੁਝ ਵੀ ਨੀ ਪੈਂਦਾ। ਕੋਈ ਕਿ ਵਿਦਵਾਨ ਕਹਿੰਦਾ ਸੀ ਕੁਛ ਰੋਤੇ ਮੇ ਕੱਟ ਗਈ ਕੁਛ ਆਹੋਂ ਮੇ ਕੱਟ ਗਈ ਕੁਛ ਸੋਤੇ ਮੇ ਕੱਟ ਗਈ ਕੁਛ ਗੁਨਾਹੋਂ ਮੇ ਕੱਟ ਗਈ ਮੰਜ਼ਿਲ ਪੇ ਜਾਣੇ ਵਾਲੇ ਮੰਜ਼ਿਲ ਪੇ ਜਾ ਲਗੇ ਰਾਹੇ ਬਦਲਨੇ ਵਾਲੋਂ ਕੀ ਰਾਹੋਂ ਮੇ ਕੱਟ ਗਏ। ਉਹ ਹਰ ਸਾਲ ਹੀ ਰਾਹ ਬਦਲੀ ਹੁੰਦੀ ਹੁਣ ਇੱਥੇ ਤਾਂ ਇਹਨੂੰ ਛੱਡ ਦਿੱਤਾ ਅਗਲੇ ਸਾਲ ਉੱਥੇ ਕਿਉਂਕਿ ਟਿਕਾ ਕੋ ਨੀ ਅੰਦਰ ਪੂਰਨ ਤੌਰ ਤੇ ਖਿੰਡਿਆ ਹੁੰਦਾ ਤੇ ਖਿੰਡਿਆ ਹੋਇਆ ਅੰਦਰ ਕਿਸੇ ਦਾ ਵੀ ਨੀ ਬਣ ਸਕਦਾ। ਸਾਹਿਬ ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ ਕਹਿੰਦੇ ਨੇ ਦੇਖ ਕਿ ਜਿਹਦੇ ਦਰ ਤੇ ਝੁਕਿਆ ਨਾ ਇਸ ਸੱਚੇ ਦੇ ਦਰ ਤੇ ਝੁਕਿਆ ਰੋ ਗੁਰੂ ਨਾਨਕ ਸਾਹਿਬ ਦੇ ਘਰ ਵੀ ਜੇ ਝੁਕਿਆ ਕਰਤਾਰ ਨਾਲ ਤੈਨੂੰ ਜੋੜਿਆ ਤੂੰ ਇਹਦੇ ਦਰ ਤੇ ਝੁਕਿਆ ਰਹੋ ਹੋ ਸਕਦਾ ਤੇਰੀ ਕਮਾਈ ਓਨੀ ਨਾ ਹੋਵੇ ਤੈਨੂੰ ਰਹਿਮਤ ਜ਼ਿਆਦੀ ਮਿਲ ਜਾਏ। ਨੌਕਰੀ ਕਰਕੇ ਨਹੀਂ ਘਰ ਜਾਣ ਕੇ ਝੁਕੀ। ਦੇਖੋ ਨੌਕਰ ਵਿੱਚ ਤੇ ਘਰ ਵਿੱਚ ਫਰਕ ਹੈ ਨਾ। ਇੱਕ ਵਾਰ ਬੇਨਤੀ ਕੀਤੀ ਉੱਥੇ ਮੈਂ ਕਿ ਨੌਕਰ ਰੱਖਣੇ ਆ ਜੋਬ ਕਰਨ ਜਾਂਦੇ ਹਾਂ ਮਾਲਕ ਦੀ ਅੱਠ ਘੰਟੇ ਕੰਮ ਕੀਤਾ ਆਪਣੇ ਘਰ ਆ ਗਏ ਨੌਕਰ ਰੱਖਿਆ ਉਹਨੇ ਸਵੇਰੇ ਆਇਆ ਦਿਹਾੜੀ ਕਰਨ ਆਇਆ ਖੇਤਾਂ ਵਿੱਚ ਕੀਤੀ ਉਹ ਚਲਾ ਗਿਆ ਉਹ ਇੱਕ ਘੰਟਾ ਵੀ ਵੱਧ ਨਹੀਂ ਲਾਉਂਦਾ ਉਹ ਦੱਸਦਾ ਵੀ ਮੈਂ ਇੰਨਾ ਸਮਾਂ ਵੱਧ ਲਾ ਦਿੱਤਾ ਪਰ ਕਦੀ ਮਾਲਕ ਨੂੰ ਦੇਖੋ ਸਵੇਰ ਤੋਂ ਹੁੰਦਾ ਰਾਤ ਪੈ ਜਾਂਦੀ ਖੇਤਾਂ ਵਿੱਚ ਹੀ ਖਲੋਤਾ। ਨੌਕਰ ਜਿਹੜਾ ਦਿਹਾੜੀ ਲਾਉਣ ਆਇਆ ਉਹ ਸੂਰਜ ਛਿਪਦਿਆਂ ਕੇਵਲ ਦਿਹਾੜੀ ਵਾਲਾ ਚਲਾ ਜਾਂਦਾ। ਪਰ ਇਹ ਗੱਲ ਯਾਦ ਰੱਖੇ ਦਿਹਾੜੀ ਵਾਲਾ ਸਾਰੀ ਜ਼ਿੰਦਗੀ ਦਿਹਾੜੀਦਾਰ ਹੀ ਰਹੇਗਾ ਤੇ ਜਿਹੜਾ ਘਰ ਦਾ ਕੰਮ ਸਮਝ ਕੇ ਬਾਪੂ ਦਾ ਕੰਮ ਸਮਝ ਕੇ ਕਰਦਾ ਨਾ ਉਹਨੇ ਕੱਲ ਨੂੰ ਮਾਲਕ ਬਣਨਾ ਦਿਹਾੜੀਦਾਰ ਨੇ ਕਦੀ ਮਾਲਕ ਨਹੀਂ ਗੇ ਬਣਨਾ। ਜਦੋਂ ਗੁਰੂ ਦੇ ਕੰਮ ਵੀ ਜੁੜਨਾ ਹੈ ਨਾ ਤੇ ਘਰ ਦਾ ਕੰਮ ਸਮਝੀਏ ਜੇ ਕਹੀਏ ਬੱਧਾ ਚੱਤੀ ਮੈਂ ਇੰਨਾ ਕੁ ਕਰਨਾ ਬਸ ਕੰਮ ਨਿਬੜ ਗਿਆ ਘਰ ਸਮਝੀਏ ਗੁਰੂ ਦਾ ਘਰ ਆਪਣਾ ਘਰ ਸਮਝੀਏ ਤੇ ਸੱਚ ਜਾਣੀ ਘਰ ਸਮਝ ਕੇ ਕੰਮ ਕਰਨ ਵਾਲੇ ਘਰਾਂ ਦੇ ਮਾਲਕ ਬਣ ਜਾਂਦੇ ਨੇ ਦਿਹਾੜੀਆਂ ਕਰਨ ਵਾਲੇ ਕੇਵਲ ਨੌਕਰੀ ਤੱਕ ਹੀ ਸੀਮਤ ਰਹਿੰਦੇ। ਸਾਹਿਬ ਕਿਰਪਾਲੂ ਜੀ ਨੇ ਕਿਰਪਾ ਕੀਤੀ ਭਾਈ ਸਾਹਿਬ ਕਹਿੰਦੇ ਜਿੱਥੇ ਝੁਕਿਆ ਨੇ ਇਹਨੂੰ ਘਰ ਜਾਣ ਕੇ ਚੁੱਕ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛੋ ਤੇ ਉਹ ਤਾਂ ਕਹਿੰਦੇ ਨੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕੱਠ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਭ ਧਿਆਵੇ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਕਾਮੀ ਇਹ ਦਿਹਾੜੀ ਨਾ ਬਣੇ ਨਿਕਾਮੀ ਕੋਈ ਕਾਮਨਾ ਨਹੀਂ ਸੇਵਾ ਕਰਤ ਹੋਏ ਨਿਕਾਮੀ ਉਹਨੂੰ ਮਿਲਦਾ ਕੀ ਕਿਸ ਕੋ ਹੋਤ ਪ੍ਰਾਪਤ ਸਵਾਮੀ ਇਹ ਗੱਲ ਕਹੀ ਸੀ ਡੱਲੇ ਨੇ ਦਾਤਾ ਜੀ ਪੀੜੀ ਜਿੰਨੀ ਥਾਂ ਦੇ ਦਿਓ ਸਤਿਗੁਰੂ ਨੇ ਕਿਹਾ ਸੂਈ ਜਿੰਨੀ ਵੀ ਨਹੀਂ ਧਿਆਨ ਦਿਆ ਜੀ ਇਹ ਕਿਸੇ ਦਿਨ ਵਿਸਤਾਰ ਕਰਾਂਗੇ ਜੀ ਅੰਮ੍ਰਿਤ ਵੀ ਜਾ ਕੇ ਪੀੜੀ ਜਿੰਨੀ ਕਹਿਣ ਲੱਗੇ ਪੀੜੀ ਜਿੰਨੀ ਨਹੀਂ ਸਾਰਾ ਘਰ ਹੀ ਤੈਨੂੰ ਦੇ ਦਿਆਂਗੇ ਤੇ ਗੁਰੂ ਦਾ ਬਣ ਜਾ ਪੀੜੀ ਦੀ ਥਾਂ ਮੰਗਣ ਦੀ ਗੁਜਾਇਸ਼ ਨਹੀਂ ਰਹੇਗੀ ਕਿਉਂਕਿ ਤੂੰ ਗੁਰੂ ਨੂੰ ਆਪਣੇ ਅੰਦਰ ਥਾਂ ਨਹੀਂ ਦਿੰਦਾ ਤੇ ਗੁਰੂ ਦੇ ਘਰ ਥਾਂ ਭਾਲਣਾ ਪਿਆ। ਜੇ ਗੁਰੂ ਨੂੰ ਅੰਤਰੇ ਅੰਦਰ ਥਾਂ ਦੇ ਤੇ ਸੱਚ ਜਾਣੀ ਗੁਰੂ ਸਾਰਾ ਘਰ ਹੀ ਤੈਨੂੰ ਆਪਣਾ ਦੇ ਦੇ। ਤਾਂ ਹੀ ਸ਼ਬਦ ਵਰਤਦੇ ਸਨ ਰਹਿ ਨੀ ਰਹੇ ਸੋਈ ਸਿੱਖ ਮੇਰਾ ਉਹ ਠਾਕੁਰ। ਵੇਖ ਕਈ ਥਾਵਾਂ ਤੇ ਪਾਠ ਸਾਹਿਬ ਆਇਆ, ਭਾਈ ਸਾਹਿਬ ਭਾਈ ਬੇਤਾ ਸਿੰਘ ਉਹਨਾਂ ਦਾ ਰਹਿਤ ਨਾਮ ਹੈ, ਸਾਹਿਬ ਆਇਆ ਠਾਕੁਰ ਆਇਆ, ਪਰ ਅਰਥੀ ਕੋਈ ਨੀ। ਕਹਿਣ ਲੱਗੇ ਉਹ ਸਾਹਿਬ ਮੈਂ ਉਸਕਾ ਚੇਰਾ, ਚੇਰਾ ਨੀ ਚੇਰਾ, ਚੇਰਾ ਦਰਤੇ ਚੇਲਾ। ਜੇ ਚੇਰਾ ਪਾਠ ਕਰਾਂਗੇ ਖਾਂ ਥੱਲੇ ਭਰਵਾਂ ਕਰਕੇ ਤੇ ਚੇਰਾ ਦਾ ਬਣ ਜਾਏ ਗਰਤ ਫੇਤ ਸਰੂਪ, ਉਹ ਠਾਕੁਰ ਜਾਂ ਉਹ ਸਾਹਿਬ ਦੋ ਸ਼ਬਦ ਨੇ। ਉਹ ਸਾਹਿਬ ਮੈਂ ਉਸਕਾ ਚੇਰਾ, ਮੈਂ ਉਹਦਾ ਚੇਲਾ ਵਾਂ। ਆਪਣੇ ਵਿਸ਼ੇ ਵੱਲ ਤੁਰੀਏ, ਭਾਈ ਸਾਹਿਬ ਨੇ ਸ਼ਬਦ ਵਰਤੇ ਸਨ, ਕਹਿੰਦੇ ਨੇ ਗਾਂ ਦਾ ਵੱਛਾ ਮਾਂ ਥੱਲੇ ਪਏ, ਅੰਮ੍ਰਿਤ ਵਰਗਾ ਦੁੱਧ ਤੇ ਪਿਆਰ ਮਿਲਦਾ ਹੈ, ਬਗਾਨੇ ਥੱਲੇ ਪਏ ਤੇ ਲੱਤਾਂ ਪੈਂਦੀਆਂ ਨੇ। ਦੂਜਾ ਸ਼ਬਦ ਵਰਤੇ ਉਹਨੇ ਮਾਨਸਰ ਤੇ ਰਹੇ ਮੋਤੀ ਮਿਲਣਗੇ, ਦੂਜੇ ਸਰੋਵਰ ਤੇ ਜਾਏ ਹੰਸ ਦੀ ਕੁੱਲ ਕਲੰਕਤ ਹੋ ਜਾਏਗੀ। ਤੀਜਾ ਸ਼ਬਦ ਵਰਤਿਆ ਸੀ ਜੇ ਝੁਕਿਆ ਹੈ ਬਾਦਸ਼ਾਹ ਦੇ ਦਰ ਤੇ, ਇੱਕ ਤੇ ਯਕੀਨ ਬਣਾ ਕੇ ਝੁਕੇ ਤਾਂ ਜਗੀਰਾਂ ਮਿਲ ਜਾਂਦੀਆਂ ਨੇ, ਤੇ ਜੇ ਛੱਡ ਕੇ ਦੂਜੇ ਕੋਲ ਜਾਏ ਉਹ ਕਹਿੰਦਾ ਜੇ ਉਹਦਾ ਨੀ ਬਣ ਕੇ ਰਿਹਾ ਇਹਦੇ ਤੇ ਛੱਕ ਕੇ ਮੈਨੂੰ ਇਹਦਾ ਪਤਾ ਰੱਖਿਓ ਕਿਤੇ ਕੱਲ ਨੂੰ ਸਾਨੂੰ ਵੀ ਨਾ ਧੋਖਾ ਦੇ ਜਾਏ। ਭਾਈ ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਜੈ ਤੇ ਬਛੜਾ ਵਿਚਰ ਪਰੈ ਆਨ ਗਾਏ ਥਨ, ਦੁਗਧ ਨਾ ਪਾਨ ਕਰੈ ਮਾਰਤ ਹੈ ਲਾਤ ਕੀ। ਕਹਿਣ ਲੱਗੇ ਮਾਨਸਰ ਤਿਆਗ ਆਨਸਰ ਜਾਤ ਹੰਸ਼, ਖਾਤ ਨਾ ਮੁਕਤ ਫਲ ਭੁਗਤ ਜੋ ਗਾਤ ਕੀ। ਕਹਿਣ ਲੱਗੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ, ਜੇ ਛੱਡ ਕੇ ਕਿਸੇ ਹੋਰ ਦੇ ਦਰ ਤੇ ਚਲਾ ਜਾਏ। ਕਹਿਣ ਲੱਗੇ ਫਿਰ ਹੋਵੇਗਾ ਕੀ ਕਿ ਰਹੋ ਨਾ ਸ਼ਕਤ ਤੈਨੂੰ ਕਿਸੇ ਨੇ ਰੱਖਣਾ ਨੀ, ਖੋਤ ਮਾਨ ਭੰਗ ਮਹਿਮਾ ਨਾ ਕਹੂੰ ਬਾਤ ਕੀ। ਕਹਿਣ ਲੱਗੇ ਗੁਰੂ ਦਾ ਹੋਵੇ ਸਿੱਖ ਤੇ ਕਿਸੇ ਹੋਰ ਦੇ ਦਰ ਤੇ ਜਾ ਡਿੱਗੇ, ਕੀਰਤਨ ਦੇ ਵਿੱਚ ਖਚਤ ਹੋ ਜਾਏ ਕਰਤੇ ਨੂੰ ਭੁੱਲ ਜਾਏ, ਸੱਚ ਜਾਣੂ ਖਾਲਸੋ ਦੀ ਵੇਖ ਹੋ ਜੀ ਹੁੰਦੀ। ਸਾਹਿਬ ਕਿਰਪਾਲੂ ਜੀ ਨੇ ਅੱਜ ਇਹ ਨਿਰਮੇਰ ਕੀਤੀ, ਕਹਿਣ ਲੱਗੇ ਬਿਨ ਕਰਤਾਰ ਨਾ ਕੀਰਤਨ ਮਾਨੋ। ਹੇ ਗੁਰੂ ਕੇ ਸਿੱਖੋ ਕਰਤਾਰ ਤੋਂ ਬਿਨਾਂ, ਹੁਣ ਕਰਤਾਰ ਦਾ ਅਰਥ ਵੈਸੇ ਅਸੀਂ ਕਰਨੇ ਆ ਪਰਮਾਤਮਾ, ਪਰ ਸੰਪਰਦਾਇ ਮਹਾਂਪੁਰਸ਼ਾਂ ਨੇ ਬੜੇ ਪਿਆਰੇ ਅਰਥ ਕੀਤੇ, ਭਾਵੇਂ ਪੜ੍ਹਿਆ ਲਿਖਿਆ ਨੇ ਬਹੁਤ ਕੁਝ ਲਿਖਿਆ, ਪਰ ਉਹ ਇੱਕ ਇੱਕ ਅੱਖਰ ਦੇ ਅਰਥ ਵੀ ਜਾਣਦੇ ਸਨ। ਕਰਤਾਰ ਤਾਰ ਦਰਸ ਲੇਵੀ ਕਰਦੇ ਨੇ, ਕਰਤਾਰ ਜਿਹਦੇ ਹੱਥ ਵਿੱਚ ਸਾਰੀ ਖੇਡ ਹੋਵੇ, ਜਿਹਨੇ ਸਭ ਕੁਝ ਆਪਣੇ ਹੱਥ ਵਿੱਚ ਰੱਖਿਆ। ਕਹਿੰਦੇ ਉਸ ਕਰਤਾਰ ਨੂੰ ਮੰਨ, ਉਸ ਤੋਂ ਬਿਨਾਂ ਕੀਰਤਨ ਨੂੰ ਨਾ ਮੰਨੀ, ਕਰਤੇ ਨੂੰ ਮੰਨੀ ਕੀਰਤਨ ਨੂੰ ਨਹੀਂ। ਹਾਂ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਕੀਰਤਨ ਤੋਂ ਨਫ਼ਰਤ ਕਰ ਰਹੇ ਹਾਂ, ਜੋ ਕੁਝ ਸਿਰਜਿਆ ਇਹਨੂੰ ਛੱਡ ਕੇ ਭੱਜਣ ਦੀ ਗੱਲ ਨਹੀਂ, ਕਿ ਇਹਦੇ ਵਿੱਚ ਰਹਿ ਕੇ ਵੀ ਕਿਰਤ ਨੂੰ ਦੇਖ ਕੇ ਵੀ ਤੈਨੂੰ ਕਰਤਾ ਚੇਤਾ ਆਉਂਦਾ ਹੈ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਬਿਨ ਕਰਤਾਰ ਨਾ ਕੀਰਤਨ ਮਾਨੋ। ਆਦ ਜਿਹੜਾ ਸਭ ਦਾ ਮੁੱਢ ਹੈ, ਉਹਦਾ ਆਪਣਾ ਮੁੱਢ ਕੋਈ ਨਹੀਂ ਜੇ, ਉਹ ਸਭ ਦਾ ਮੁੱਢ ਪਰਣਮੋ ਆਦ ਏਕੰਕਾਰਾ ਜਲਥਲ ਮਈਲ ਕੀਓ ਪਸਾਰਾ ਕੌਣ। ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਓ। ਜਿਹੜਾ ਆਦ ਸਭ ਦਾ ਮੁੱਢ ਹੈ, ਸਾਹਿਬ ਕਹਿਣ ਲੱਗੇ ਅਜੋਨ ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ, ਜਨਮ ਮਰਨ ਵਿੱਚ ਨਹੀਂ, ਉਹ ਅਜੈ ਜਿਹਨੂੰ ਕੋਈ ਦੁਨੀਆਂ ਦੀ ਤਾਕਤ ਜਿੱਤ ਨਹੀਂ ਸਕਦੀ। ਸਾਹਿਬ ਕਹਿਣ ਲੱਗੇ ਅਵਨਾਸ਼ੀ ਜਿਹਨੇ ਕਦੀ ਵੀ ਨਾਸ਼ ਨਹੀਂ ਹੋਣਾ, ਬਾਕੀ ਸਭ ਕੁਝ ਨਾਸ਼ ਹੈ ਪਰ ਉਹਨੇ ਕਦੀ ਨਾਸ਼ ਨਹੀਂ ਹੋਣਾ। ਕਹਿਣ ਲੱਗੇ ਤੇ ਪਰਮੇਸ਼ਰ ਜਾਣੋ, ਉਸ ਪਰਮਾਤਮਾ ਨੂੰ ਜਪ ਜਿਹੜਾ ਸਭ ਦਾ ਮੁੱਢ ਸਾ ਜੂਨਾਂ ਤੋਂ ਰਹਿ, ਜਿਹਨੂੰ ਕੋਈ ਜਿੱਤ ਨਹੀਂ ਸਕਦਾ, ਜਿਹੜਾ ਅਵਨਾਸ਼ੀ ਹੈ। ਹੁਣ ਅੱਗੇ ਇੱਕ ਪ੍ਰਮਾਣ ਦਿੱਤਾ ਵਿਸ਼ਨੂੰ ਜੀ ਦਾ, ਕਹਿਣ ਲੱਗੇ ਕਹਾ ਭਇਓ ਜੋ ਆਨ ਜਗਤ ਮੈਂ ਦਸ਼ਕ ਅਸੁਰ ਹਰ ਕਾਏ, ਅਧਿਕ ਪ੍ਰਪੰਚ ਦਿਖਾਏ ਸਭਨ ਕਹਿ ਆਪੇ ਬ੍ਰਹਮ ਕਹਾਏ। ਸਮਝੀਏ ਗੁਰੂ ਕਲਗੀਧਰ ਕਹਿੰਦੇ ਨੇ, ਕੋਈ ਕਹਿੰਦਾ ਮੈਂ ਵਿਸ਼ਨੂੰ ਨੂੰ ਪੂਜ ਰਿਹਾ, ਕਹਿੰਦੇ ਨੇ ਕੀ ਹੋਇਆ ਜੇ ਇਸ ਸੰਸਾਰ ਤੇ ਆ ਕੇ ਦਸ਼ਕ ਦੈਂਤ ਉਹਨਾਂ ਮਾਰ ਦਿੱਤੇ ਤੇ ਪਰਤ ਕੇ ਪ੍ਰਪੰਚ ਇਹ ਕਰ ਲਿਆ ਕਿ ਪ੍ਰਪੰਚ ਅਡੰਬਰ ਕਰਕੇ ਦਿਖਾ ਦਿੱਤਾ, ਸਭ ਕੁਝ ਮੈਂ ਕਰਨ ਵਾਲਾ ਵਾਂ। ਸਾਹਿਬ ਕਹਿਣ ਲੱਗੇ ਗੱਲ ਸ਼ੋਭਦੀ ਨਹੀਂ, ਇਹ ਕੀਰਤਨ ਪੂਜਾ ਹੈ, ਦੇਵ ਪੂਜਾ, ਇਹ ਕੀਰਤਨ ਪੂਜਾ ਹੈ, ਕਰਤੇ ਦੀ ਨਹੀਂ। ਸਾਹਿਬ ਕਹਿੰਦੇ ਫਿਰ ਉਹਨੂੰ ਜਪ ਜਿਹਦੇ ਕੋਲ ਇੰਨਾ ਕੁ ਤਾਕਤ ਹੈ, ਉਹ ਕਰੋੜਾ ਬ੍ਰਹਮਾ ਤੇ ਕਰੋੜਾ ਵਿਸ਼ਨੂੰ ਪੈਦਾ ਕਰਕੇ ਉਹਨਾਂ ਨੂੰ ਖਤਮ ਨਹੀਂ ਕਰ ਸਕਦਾ। ਭੰਜਨ ਗੜਨ ਸਮਰੱਥ ਸਦਾ ਪ੍ਰਭ, ਜਿਹੜਾ ਭੰਨ ਵੀ ਸਕਦਾ ਤੇ ਜਿਹੜਾ ਬਣਾ ਵੀ ਸਕਦਾ, ਪਰ ਉਹ ਦੇਰ ਵੀ ਕੋਈ ਨੀ ਲਾਉਂਦਾ। ਸਾਹਿਬ ਕਿਰਪਾਲੂ ਨੇ ਤੇ ਬਾਣੀ ਵਿੱਚ ਕਿਹਾ ਕੋਈ ਚੀਜ਼ ਬਣਾਈਏ ਨਾ ਆ ਤਨ ਵੀ ਬਣਦਿਆਂ ਬਣਦਿਆਂ ਛੇ ਮਹੀਨਿਆਂ ਚ ਸਾਰੀਆਂ ਗੰਢਾਂ ਪੂਰੀਆਂ ਹੁੰਦੀਆਂ ਨੇ। ਗੰਢੇ ਦਿਆਂ ਛੇ ਮਾਹ, ਛੇ ਮਹੀਨੇ ਲੱਗੇ ਇਹਨੂੰ ਬਣਾਉਂਦਿਆਂ। ਕੋਈ ਚੀਜ਼ ਬਣਾਈਏ, ਮਿੱਟੀ ਦਾ ਭਾਂਡਾ ਬਣਾਉਣਾ ਹੋਏ ਤੇ ਕਿੰਨਾ ਸਮਾਂ ਲੱਗਦਾ। ਹਰ ਚੀਜ਼ ਬਣਾਉਂਦਿਆਂ ਟਾਈਮ ਲੱਗਦਾ, ਟਾਈਮ ਲੱਗਦਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਇੰਨਾ ਸਮਰੱਥ ਹੈ, ਅੱਖ ਚਮਕਣ ਵਿੱਚ ਕਰੋੜਾਂ ਬ੍ਰਹਿਮੰਡ ਬਣਾ ਵੀ ਦਿੰਦਾ, ਅੱਖ ਚਮਕਣ ਵਿੱਚ ਸਾਰਿਆਂ ਨੂੰ ਢਾ ਵੀ ਦਿੰਦਾ। ਹਰਨ ਭਰਨ ਜਾਂ ਕਾ ਨੇਤਰ ਕੋਲ, ਅੱਖ ਚਮਕਣ ਜਿਤਨਾ ਸਮਾਂ, ਜਿਹੜਾ ਭੰਨਦਾ ਵੀ ਹੈ, ਜਿਹੜਾ ਬਣਾਉਂਦਾ ਵੀ ਹੈ, ਸਮਰੱਥ ਸਦਾ ਪ੍ਰਭ, ਜਿਹੜਾ ਸਭ ਕੁਝ ਕਰਨ ਦੇ ਸਮਰੱਥ ਹੈ। ਹੁਣ ਸਭ ਕੁਝ ਕਰਨ ਦੇ ਸਮਰੱਥ ਆਪਾਂ ਕਹਿੰਦੇ ਹਾਂ ਜਦੋਂ ਬੰਦੇ ਦੇ ਸਾਹ ਨਿਕਲ ਜਾਣ, ਹੁਣ ਕੋਈ ਨੀ ਇਹਨੂੰ ਰੱਖ ਸਕਦਾ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇੰਨਾ ਸਮਰੱਥ ਹੈ, ਬੰਦੇ ਦੇ ਸਾਹ ਨਾ ਵੀ ਚੱਲਦੇ ਹੋਣ ਤਾਂ ਵੀ ਰੱਖ ਲੈਂਦਾ। ਜਿੱਤੇ ਜੀ ਜੀਵੇ ਲੈ ਸਾਹ, ਜੀਵਾਲੇ ਤਾਂ ਕਿ ਅਸਾਂ, ਜਿੰਨੇ ਜੀਵ ਨੇ ਉਹ ਸਾਹ ਲੈ ਕੇ ਜਿੰਦੇ ਨੇ। ਜੇ ਤੁਸੀਂ ਚਾਹੋ ਤਾਂ ਭਾਵੇਂ ਫਿਰ ਸਾਸ ਤੇ ਰੱਖ, ਉਹ ਸਮਰੱਥ ਹੈ। ਜਦੋਂ ਸਮਰੱਥ ਸ਼ਬਦ ਵਰਦੀ ਹੈ ਨਾ, ਫਿਰ ਇਹ ਨਹੀਂ ਕਹਿਣਾ ਚਾਹੀਦਾ ਕਿਵੇਂ ਹੋ ਸਕਦਾ, ਹੋ ਨਹੀਂ ਸਕਦਾ, ਕਿਉਂਕਿ ਇਹ ਭੁਲੇਖਾ ਹੈ ਨਾ। ਜਦੋਂ ਸਭ ਤੋਂ ਵੱਡੀ ਹੁਣ ਖੇਡ ਗੁਰਮਤ ਵਿੱਚ ਇਹੀ, ਇੱਕ ਤਾਂ ਉਹਨੇ ਸ਼ਰਧਾ ਵਾਲੇ ਜਿਹੜੇ ਸੱਤ ਬਚਨ ਜੋ ਬਾਬਾ ਕਹਿੰਦਾ ਕਰ ਸਕਦਾ। ਬੇਨਤੀ ਕਰਾਂ, ਅਕਲ ਨਾਲ ਗੁਰੂ ਨੂੰ ਮੰਨਣਾ, ਸੱਚੇ ਨੂੰ ਭਾਵਨਾ ਨਾ ਮੰਨਣਾ, ਜ਼ਮੀਨ ਅਸਮਾਨ ਦਾ ਅੰਤਰ। ਅਕਲ ਕਹਿੰਦੀ ਏ ਕਿੱਕਰ ਨੂੰ ਹਮੇਸ਼ਾ ਕੰਡੇ ਲੱਗਦੇ ਨੇ, ਭਾਵਨਾ ਕਹਿੰਦੀ ਏ ਜਿਹੜਾ ਕਹਿੰਦਾ ਪਿਆ ਉਹ ਕਿੱਕਰ ਨੂੰ ਮਠਿਆਈ ਵੀ ਲਾ ਦਿੰਦਾ। ਅਕਲ ਕਹਿੰਦੀ ਏ ਕਿ ਘਰ ਕਟੋਰੇ ਬੜੇ ਨੇ, ਭਾਵਨਾ ਕਹਿੰਦੀ ਹੁਕਮ ਕਰੋ ਮੈਂ ਹੁਣੇ ਕੱਢ ਕੇ ਲਿਆਉਣਾ। ਅਕਲ ਕਹਿੰਦੀ ਏ ਸਵੇਰੇ ਕੱਪੜੇ ਧੋਵਾਂਗੇ, ਸਵੇਰੇ ਸੂਰਜ ਨਹੀਂ ਚੜ੍ਹਨਾ, ਭਾਵਨਾ ਕਹਿੰਦੀ ਏ ਹੁਕਮ ਕਰੋ ਮੈਂ ਹੁਣੇ ਧੋ ਕੇ ਲਿਆਉਣਾ। ਫਰਕ ਹੈ ਨਾ ਸਾਹਿਬ, ਕਿਰਪਾਲੂ ਜੀ ਕਿਵੇਂ ਸਮਰੱਥ ਹੈ। ਤੇ ਇਸ ਕਰਕੇ ਜਿਹੜਾ ਸਭ ਕੁਝ ਕਰਨ ਦੇ ਬਣਾਉਣ ਦੇ ਸਮਰੱਥ ਹੈ, ਉਹਦਾ ਮੁਕਾਬਲਾ ਕਿਵੇਂ ਕੋਈ ਦੇਵ ਕਰ ਸਕਦਾ। ਅੱਗੇ ਸ਼ਬਦ ਵਰਤੇ ਭਾਈ ਕਿ ਤਾਂ ਤੇ ਸਰਬ ਕਾਲ ਕੇ ਅਸ ਕੋ ਘਾਏ ਬਚਾਏ ਨਾ ਆਇਓ। ਸਰਬ ਕਾਲ ਦੇ ਕਿਰਪਾਨ ਨਾਲ ਉਹ ਦੇਵਤੇ ਵੀ ਨਹੀਂ ਬਚ ਸਕੇ। ਤੇ ਕਹਿਣ ਲੱਗੇ ਫਿਰ ਸਰਬ ਕਾਲ ਨੂੰ ਮੰਨੀਏ ਜਿਹੜਾ ਸਭ ਤੋਂ ਸ੍ਰੇਸ਼ਟ ਹੈ, ਫਿਰ ਉਹਨੂੰ ਕਿਉਂ ਮੰਨੀ ਜਾਈ ਜਿਹੜੀ ਥੋੜੀ ਜਿਹੀ ਕੋਈ ਤਾਕਤ ਲੈ ਕੇ ਆ ਗਿਆ। ਹਜ਼ੂਰ ਨੇ ਅਖੀਰ ਵਿੱਚ ਬਖਸ਼ਿਸ਼ ਕੀਤੀ, ਕਹਿਣ ਲੱਗੇ ਭਾਈ ਕੈਸੇ ਤੋਹੇ ਤਾਰ ਹੈ ਸੁਣ ਜੜ, ਆਪ ਡੁੱਬਿਓ ਭਵ ਸਾਗਰ। ਜਿਹੜਾ ਆਪ ਭਵ ਸਾਗਰ ਵਿੱਚ ਡੁੱਬ ਗਿਆ ਜੜ ਦਰ ਤੇ ਮੂਰਖ, ਤੈਨੂੰ ਕਿਵੇਂ ਤਾਰ ਦੇਗਾ। ਜੇ ਤੂੰ ਤਰਨਾ ਹੈ ਨਾ, ਛੂਟੋ ਛੂਟੋ ਕਾਲ ਪਾਸ ਤੇ ਤਦ ਹੀ ਗਉ ਸ਼ਰਨ ਜਗਤਾਗਰ। ਉਸ ਜਗਤ ਦੇ ਮਾਲਕ ਦੇ ਚਰਨਾਂ ਦੀ ਸ਼ਰਨ ਵੀ ਜਾ ਤੇ ਕਾਲ ਫਾਂਸ ਤੋਂ ਤੂੰ ਬਚ ਸਕੇਗਾ। ਆਓ ਗੁਰੂ ਕੇ ਸਿੱਖੋ, ਆਪਾਂ ਇੱਕ ਤੇ ਭਰੋਸਾ ਬਣਾ ਕੇ, ਇੱਕ ਓਮਕਾਰ ਤੇ, ਇੱਕ ਬਾਣੀ ਤੇ, ਇੱਕ ਸ਼ਬਦ ਤੇ, ਇੱਕ ਅੰਮ੍ਰਿਤ ਤੇ ਭਰੋਸਾ ਬਣਾ ਕੇ ਤੁਰਾਂਗੇ ਨਾ ਤੇ ਸਤਿਗੁਰੂ ਮੇਰ ਕਰਨਗੇ। ਬੜੀ ਸੋਹਣੀ ਗੱਲ ਕਹੀ ਸੀ ਸੱਜਣ ਨੇ, ਕਹਿ ਕੇ ਸਮਾਪਤੀ ਕਰਨਾ। ਉਹ ਕਹਿੰਦਾ ਸੀ ਫਕੀਰ ਬੜਿਆਂ ਦਰਾਂ ਤੇ ਗਿਆ, ਅੰਦਰ ਨਹੀਂ ਟਿਕਿਆ, ਤੇ ਮਾਈ ਕਰਦੀ ਪਈ ਸੀ, ਧਾਨ ਛੱਡਦੀ ਪਈ ਸੀ ਓਖਲੀ ਨਾਲ ਡੰਡੇ ਮਾਰ ਕੇ, ਉਹਦੀਆਂ ਚੂੜੀਆਂ ਛਣਕਣ, ਉਹ ਘੜੀ ਪਿੱਛੋਂ ਖੜਾਕ ਆਵੇ, ਉਹਨੇ ਚੂੜੀਆਂ ਲਾਣੀਆਂ ਸ਼ੁਰੂ ਕਰਤੀਆਂ, ਦੋ ਰਹਿ ਗਈਆਂ ਤਾਂ ਵੀ ਛਣਕੀ ਜਾਣ। ਉਹਨੇ ਇੱਕ ਰਹਿਣ ਦਿੱਤੀ ਤੇ ਫਿਰਤ ਕੇ ਡੰਡਾ ਮਾਰੇ ਤੇ ਆਵਾਜ਼ ਇੱਕ ਦੀ ਕਿੱਥੇ ਆਉਣੀ ਸੀ, ਆਵਾਜ਼ ਤਾਂ ਹਮੇਸ਼ਾ ਦੋ ਵਿੱਚ ਆਉਂਦੀ, ਇੱਕ ਤੋਂ ਕਿੱਥੋਂ ਆਉਣੀ। ਉਹਨੇ ਪਰਤ ਕੇ ਜਦੋਂ ਇੱਕ ਪਾਈ ਕਹਿਣ ਲੱਗੀ, ਲੈ ਬੇਬੇ ਹੁਣ ਕੋਈ ਨੀ ਆਵਾਜ਼ ਆਉਂਦੀ। ਮੰਗਣ ਆਇਆ ਫਕੀਰ ਮੱਥਾ ਟੇਕ ਕੇ ਕਹਿੰਦਾ, ਮਾਈ ਸਾਰੀ ਜ਼ਿੰਦਗੀ ਲੰਘ ਗਈ, ਪਤੇ ਦੀ ਗੱਲ ਅੱਜ ਪਤਾ ਲੱਗੀ। ਕਹਿਣ ਲੱਗਾ ਕਿਉਂ, ਤੂੰ ਕਿਉਂ ਚੁੱਕਿਆ। ਕਹਿੰਦਾ ਮੈਂ ਵੀ ਵੰਗਾਂ ਦੀ ਤਰ੍ਹਾਂ ਖਿੰਡਿਆ ਪਿਆ ਸਾਂ, ਇੱਕ ਵੰਗ ਰਹਿ ਜਾਏ ਤੇ ਇਹਦੀ ਆਵਾਜ਼ ਬੰਦ ਹੋ ਜਾਂਦੀ ਹੈ, ਜੇ ਮਣਾ ਇੱਕ ਤੇ ਟਿਕ ਜਾਏ ਤੇ ਅੰਦਰ ਦੇ ਪੁਰਨੇ ਵੀ ਬੰਦ ਹੋ ਜਾਂਦੇ। ਜੇ ਭਟਕਦੀ ਰਹਿਣਾ ਦੁਵੈਸ਼ ਵਿੱਚ, ਦੁਬਧਾ ਵਿੱਚ, ਫਿਰ ਚੁਕਾ ਕੀਤੇ ਇਹਦੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਖੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375। ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, ਸਿੰਘ ਸਭਾ
2: singhsabha2@gmail.com. ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com.
3: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: ਕੋਈ ਜਨ ਬਣ ਕੇ ਕਰੇ ਅਰਦਾਸ, ਤੇ ਆਪ ਜੀ ਨੇ ਸ਼ਬਦ ਵਿੱਚ ਸਰਵਣ ਕੀਤਾ ਹੈ। ਜਦੋਂ ਇੱਕ ਪਿਆਰੇ ਨੇ ਉਹਦੇ ਪਿਆਰ ਵਿੱਚ ਭਿੱਜ ਕੇ ਅਰਦਾਸ ਕੀਤੀ ਤੇ ਸਤਸੰਗੀ ਉਹ ਮੰਦਰ ਵਿੱਚ ਘੁੰਮ ਰਿਹਾ ਹੈ। ਪਿਆਰ ਵਿੱਚ ਭਿੱਜ ਕੇ ਜਨ ਬਣ ਕੇ ਕੀਤੀ ਅਰਦਾਸ ਕਦੀ ਵਿਰਥੀ ਨਹੀਂ ਜਾਂਦੀ। ਆਓ ਮਨ ਜੋੜੋ, ਸਾਰੇ ਮਿਲ ਕੇ ਕਰੀਏ ਕੀਰਤਨ। ਅੱਜ ਸਤਿਗੁਰੂ ਸਾਰਿਆਂ ਦੀਆਂ ਅਰਦਾਸਾਂ ਪ੍ਰਵਾਨ ਕਰਨ ਤੇ ਸੁੱਖਾਂ ਨਾਲ ਝੋਲੀਆਂ ਭਰ ਦੇਣ।

ਸਾਰੇ ਰਸਨਾ ਪਵਿੱਤਰ ਕਰੋ। ਨਾਮ ਦੇਵ ਜੀ ਦਾ ਪਵਿੱਤਰ ਉਪਦੇਸ਼ ਐ ਮਾਲ ਬੜੇ ਚਾਅ ਨਾਲ ਹੱਸਦਾ ਖੇਡਦਾ ਤੇਰੇ ਦਰ ਆਇਆ, ਪਰ ਹੋਇਆ ਕਿ ਭਗਤ ਕਰਤ ਨਾਮਾ ਪਕੜ ਉਠਾਇਆ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਦੂਸਰਾ ਪਾਠ ਸ਼ਬਦ ਭਗਤ ਨਾਮਦੇਵ ਜੀ ਦੇ ਅਸਥਾਨ ਤੇ ਭਗਤ ਨਾਮਦੇਵ ਜੀ ਦੀ ਹੀ ਬਾਣੀ ਵਿੱਚੋਂ। ਮੈਂ ਅੰਧ ਲੈ ਕੇ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰ। ਖੁੰਦਕਾਰਾ ਦਾ ਅਰਥ ਹੈ ਪਟਰਾ, ਜਿਸ ਪਟਰੇ ਤੇ ਧੋਬੀ ਕੱਪੜੇ ਮਾਰ ਮਾਰ ਕੇ ਧੋਂਦਾ ਹੈ ਉਸਨੂੰ ਫਾਰਸੀ ਭਾਸ਼ਾ ਵਿੱਚ ਖੁੰਦਕਾਰਾ ਆਖਦੇ ਨੇ। ਹੇ ਮੇਰੇ ਵਾਹਿਗੁਰੂ, ਜਿਵੇਂ ਧੋਬੀ ਨੂੰ ਖੁੰਦਕਾਰੇ ਦਾ ਪਟਰੇ ਦਾ ਸਹਾਰਾ ਹੈ, ਇਸੇ ਤਰ੍ਹਾਂ ਮੈਨੂੰ ਅੰਧਲੇ ਨੂੰ ਭਾਵ ਅਗਿਆਨੀ ਨੂੰ ਆਪ ਜੀਆਂ ਦੇ ਨਾਮ ਦੀ ਹੀ ਟੇਕ ਹੈ, ਆਪ ਜੀਆਂ ਦੇ ਨਾਮ ਦਾ ਹੀ ਆਸਰਾ ਹੈ, ਮੈਨੂੰ ਗਰੀਬ ਨੂੰ ਮੈਨੂੰ ਮਸਕੀਨ ਨੂੰ ਆਪ ਜੀਆਂ ਦੇ ਨਾਮ ਦਾ ਹੀ ਆਧਾਰ ਹੈ। ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਆਓ ਸਾਰੇ ਹੀ ਮਿਲ ਕੇ ਜਪਨਾ ਕਰੀਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਆਤਮ ਰਸ ਕੀਰਤਨ ਦਰਬਾਰ ਦੀ ਲੜੀ ਫਿਰ ਉਸੇ ਤਰ੍ਹਾਂ ਸ਼ੁਰੂ ਹੋਣ ਜਾ ਰਹੀ ਹੈ। ਭਾਈ ਸਾਹਿਬ ਕੀਰਤਨ ਦੀ ਪ੍ਰਾਰੰਭਤਾ ਕਰਨ ਮੈਂ ਬੇਨਤੀ ਕਰਾਂਗਾ ਕਿ ਇਕਾਗਰਤਾ ਵਾਸਤੇ ਇੱਕ ਮੇਰਾ ਵੀ ਕੋਈ ਉੱਠ ਕੇ ਚੜ੍ਹਦੀ ਕਲਾ ਵਿੱਚ ਜਕਾਰਾ ਬੁਲਾਵੇ।

ਇੱਕ ਜਗਾਰਾ ਭੈਣਾਂ ਵੱਲੋਂ ਵੀ ਹੋਣਾ ਚਾਹੀਦਾ ਹੈ। ਸਭ ਤੋਂ ਵੀ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਅੱਜ ਪਹਿਲੀ ਵਾਰ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਹੋਣਾ ਨੂੰ ਤੱਕਿਆ ਸਤਰ ਦੀ ਸੇਵਾ ਨਿਭਾਉਂਦੇ ਹਾਂ ਔਰ ਉਹਨਾਂ ਨੇ ਆਪਣੇ ਬੋਲਾਂ ਦੇ ਨਾਲ ਆਪ ਸਾਰੀਆਂ ਸੰਗਤਾਂ ਦੇ ਦਿਲ ਔਰ ਸਾਡੇ ਕੀਰਤੀਆਂ ਦੇ ਦਿਲਾਂ ਨੂੰ ਜਿੱਤ ਲਿਆ ਆਪਣੀ ਬੋਲਬਾਣੀ ਦੇ ਨਾਲ, ਕਿਉਂਕਿ ਜੋ ਉਹਨਾਂ ਨੇ ਵਿਸ਼ਾਲਤਾ ਦਿਖਾਈ, ਇਤਨਾ ਵਿਸ਼ਾਲ ਹਿਰਦਾ, ਇਤਨੀ ਉਪਮਾ, ਮਾਣ ਦੇਣਾ ਇਹ ਬਹੁਤ ਵੱਡੀ ਗੱਲ ਹੈ ਔਰ ਛੋਟਾ ਮਾਣ ਨਹੀਂ, ਬਹੁਤ ਵੱਡਾ ਮਾਣ ਦੇਣਾ ਔਰ ਬਹੁਤ ਵੱਡੇ ਕੀਰਤਨੀ ਹੋਣ ਦੇ ਨਾਤੇ। ਅਤੇ ਫਿਰ ਵੀ ਸਾਨੂੰ ਭਾਵੇਂ ਅਸੀਂ ਇਹਨਾਂ ਦੇ ਛੋਟੇ ਵੀਰ ਵੀ ਹਾਂ, ਇਹਨਾਂ ਜਿੰਨਾ ਸੋਹਣਾ ਕੀਰਤਨ ਵੀ ਨਹੀਂ ਕਰਦੇ, ਪਰ ਫਿਰ ਵੀ ਇਹਨਾਂ ਨੇ ਸਾਨੂੰ ਬਹੁਤ ਮਾਣ ਦਿੱਤਾ ਹੈ, ਇਹ ਇਹਨਾਂ ਦਾ ਵੱਡਾਪਣ ਹੈ। ਸੋ ਆਓ, ਸੰਗਤਾਂ ਵੱਲੋਂ ਪੁਰਜ਼ੋਰ ਮੰਗ ਹੈ ਕਿ ਭਾਈ ਸਾਹਿਬ ਆਪ ਨੂੰ ਕੀਰਤਨ ਸਰਵਣ ਕਰਾਉਣ। ਸੋ ਭਾਈ ਸਾਹਿਬ ਕੀਰਤਨ ਸ਼ੁਰੂ ਕਰਨ, ਫਿਰ ਇੱਕ ਚਕਾਰਾ ਚੜ੍ਹਦੀ ਕਲਾ ਦੇ ਵਿੱਚ।

ਤੁਹਾਨੂੰ ਬੇਨਤੀ ਕਰਾਂਗਾ ਕਿ ਹਜੇ ਨਹੀਂ, ਇੱਕ ਵਾਰ ਫਿਰ ਇਹਨਾਂ ਲਾਈਨਾਂ ਨੂੰ ਆਓ, ਜਿਸ ਲੜੀ ਅੰਦਰ, ਜਿਸ ਆਨੰਦ ਅੰਦਰ ਬੈਠੇ ਸੀ, ਆਓ ਫਿਰ ਤੋਂ ਚੌਂਕਣੀ ਮਾਰ ਕੇ, ਨੇਤਰ ਬੰਦ ਕਰਕੇ, ਹੱਥ ਜੋੜ ਕੇ ਇੱਕ ਵਾਰ ਬਿਨਾਂ ਰਿਦਮ ਤੋਂ ਇਹਨਾਂ ਲਾਈਨਾਂ ਨੂੰ ਗਾਇਨਾ ਕਰੀਏ। ਕੋਈ ਰਚਨਾ ਖਾਲੀ ਨਾ ਰਹੇ।

ਤੁਸੀਂ ਜਿਹੜੀ ਗਲੀ ਵਿੱਚ ਵੀ ਲੰਘ ਜਾਂਦੇ ਹੋ ਨਾ, ਤੁਸੀਂ ਜਿਹੜੇ ਰਾਹਾਂ ਵਿੱਚ ਹੀ ਲੰਘ ਜਾਂਦੇ ਹੋ ਨਾ, ਉਹਨਾਂ ਰਾਹਾਂ ਦੀ ਵੀ ਧੂੜ ਚੁੱਕ ਕੇ ਲੋਕ ਆਪਣੇ ਮਸਤਕ ਨੂੰ ਲਾਉਂਦੇ। ਐ ਮੇਰੇ ਬਾਬਾ ਨਾਨਕ, ਜਿੱਥੇ ਤੁਸੀਂ ਆਪਣੇ ਪਾਵਨ ਚਰਨ ਪਾਉਂਦੇ ਹੋ ਨਾ, ਲੋਕ ਉਸ ਧਰਤੀ ਨੂੰ ਵੀ ਨਮਸਕਾਰਾਂ ਕਰਦੇ। ਭਾਈ ਗੁਰਦਾਸ ਜੀ ਕਹਿ ਆਪ ਦੀ ਗੁਰੂ ਨਾਨਕ ਮਹਾਰਾਜ ਜੀ ਦੀ ਚਰਨ ਚੋ ਇਸ ਪਵਿੱਤਰ ਤੇ ਪਾਵਨ ਧਰਤੀ ਤੇ ਬੈਠ ਕੇ ਆਪਣੇ ਸਵਾਸ ਸਫਲੇ ਕਰ ਰਹੇ ਹੋ। ਇਹ ਭਾਈ ਗੁਰਦਾਸ ਜੀ ਦੀ ਵਾਰ ਇੱਥੇ ਡੁੱਬਦੀ ਹੈ, ਸੱਤ ਹੋ ਰਹੀ ਹੈ। ਕਿਵੇਂ ਦੂਰ ਦਰੇਡੇ ਤੋਂ ਸੰਗਤਾਂ ਇਸ ਧਰਤੀ ਨੂੰ ਨਮਸਕਾਰ ਕਰਨ ਵਾਸਤੇ ਹੈ ਬਾਬਾ ਨਾਨਕ ਜੀ, ਕਦੇ ਤੁਸੀਂ

ਵੇ ਤੇ ਗੁਰੂ ਨਾਨਕ ਦੀ ਗੋਦ ਦਾ ਰਸ ਕੀਰਤਨ ਵਿੱਚੋਂ ਪ੍ਰਾਪਤ ਹੁੰਦਾ ਹੈ। ਸਮਾਧੀਆਂ ਲਾਓ, ਪਿਆਰ ਵਿੱਚ ਭਿੱਜ ਕੇ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ। ਇਹਨਾਂ ਪੰਗਤੀਆਂ ਨੂੰ ਸਾਰੇ ਰਸਨਾਂ 'ਤੇ ਲਿਆਈਏ, ਕੋਈ ਰਸਨਾ ਬਾਂਝੀ ਨਾ ਰਹੇ। ਐਡੀ ਪਿਆਰ ਨਾਲ ਗਾਈਏ ਕਿ ਅੱਜ

ਪੁੰਨਿਆ ਵਰਿਨ ਸੀ ਮਹਿਤਾ ਕਾਲੂ ਜੀ ਨਾਨਕ ਦੇ ਪਿਤਾ ਸੀ। ਨਾਨਕ ਦੀ ਅੰਮਾ ਨੂੰ ਕਹਿੰਦੇ ਨੇ ਅੱਜ ਸਾਡੇ ਘਰ ਕੋਈ ਵੀ ਸਵਾਲੀ ਆਵੇ ਨਾ ਤੇ ਤੂੰ ਖਾਲੀ ਝੋਲੀ ਨਾ ਭੇਜੀ। ਅੱਜ ਭਾਗਾਂ ਵਾਲਾ ਦਿਨ ਹੈ, ਅੱਜ ਦੇ ਦਿਨ ਨਾਨਕ ਨੇ ਅਵਤਾਰ ਲਾਇਆ ਸੀ। ਤੇ ਸਤਸੰਗੀਓ ਇਧਰੋਂ ਰਾਏ ਬੁਲਾ, ਆਪਣੇ ਨੌਕਰਾਂ ਚਾਕਰਾਂ ਨੂੰ ਕਹਿੰਦਾ ਏ ਚਲੋ ਬਈ ਚੱਲੀਏ ਬਾਬੇ ਨਾਨਕ ਦੇ ਘਰ ਤੇ ਦਰਸ਼ਨ ਕਰਕੇ ਆਈਏ। ਕਿਵੇਂ ਲੋਕ ਉਸ ਜਗ੍ਹਾ ਨੂੰ ਪੂਜਦੇ ਨੇ, ਨਿਮਰਤਾ ਵੀ ਦੇਖੋ। ਰਾਏ ਬਲਾਲ ਬੜਾ ਵੱਡਾ ਰਾਜਾ ਹੈ, ਜ਼ਿਮੀਦਾਰ ਹੈ, ਪਰ ਨਿਮਰਤਾ ਕਿੰਨੀ ਹੈ। ਨੌਕਰਾਂ ਚਾਕਰਾਂ ਨੂੰ ਨਾਲ ਲਿਆ ਤੇ ਜਾ ਕੇ ਬਾਬੇ ਨਾਨਕ ਦੇ ਦਰਵਾਜੇ ਦੇ ਮੂਹਰੇ ਖਲੋਤਾ ਹੈ, ਦਰਵਾਜਾ ਖੜਕਾ ਹੈ। ਦਰਵਾਜੇ ਦੇ ਖੜਕਣ ਦੀ ਆਵਾਜ਼ ਸੁਣੀ, ਨਾਨਕ ਦੀ ਅੰਮਾ ਸੁਣਿਆ ਕੋਈ ਆਇਆ ਹੋਏਗਾ ਸਵਾਲੀ। ਖਾਲੀ ਦਾਣਿਆਂ ਦੀ ਪਰੀ ਤੇ ਉੱਪਰ ਦੋ ਚਾਰ ਟਿੱਕੀਆਂ ਗੁੜ ਦੀਆਂ ਰੱਖ ਲਈਆਂ, ਅੰਮਾ ਬਾਹਰ ਨੂੰ ਤੁਰ ਗਈ। ਦਰਵਾਜ਼ਿਆਂ ਦੀ ਚਰੀਤਾਂ ਥਾਣੀ ਦਿਸਦਾ ਹੈ, ਰਾਏ ਬੁਲਾਰ ਦੇਖਦਾ ਹੈ, ਅੰਮਾ ਦਾਣਿਆਂ ਦਾ ਥਾਲ ਲਈ ਆਉਂਦੀ ਹੈ। ਜਿਉਂ ਹੀ ਆ ਕੇ ਮਾਤਾ ਤ੍ਰਿਪਤਾ ਨੇ ਦਰਵਾਜ਼ਾ ਖੋਲਿਆ ਤੇ ਸਤਸੰਗੀਓ ਰਾਏ ਬੁਲਾਰ ਨੇ ਸੋਹਣੀ ਪੁਸ਼ਾਕ ਦੀ ਝੋਲੀ ਬਣਾ ਕੇ ਅੱਗੇ ਕਰ ਦਿੱਤੀ। ਅੰਮਾ ਨੇ ਮੁੱਖ ਵੱਲ ਥੋੜੀ ਤੱਕਿਆ ਹੈ, ਗੁੜ ਦੀਆਂ ਟਿੱਕੀਆਂ ਦਾਣਿਆਂ ਦੀ ਥਾਲੀ ਝੋਲੀ ਦੇ ਵਿੱਚ ਦੇਰੀ ਕਰ ਦਿੱਤੀ। ਅੱਖਾਂ ਮੂੰਦ ਕੇ ਕਿਸੇ ਪਿਆਰ ਵਿੱਚ ਭਿੱਜ ਕੇ ਜਦੋਂ ਰਾਏ ਬੁਲਾਰ ਨੇ ਕਿਹਾ ਧੰਨ ਗੁਰੂ ਨਾਨਕ, ਅੰਮਾ ਨੇ ਜਦੋਂ ਮੁੱਖ ਵੱਲ ਤੱਕਿਆ ਨਾ ਪਿਆਰਿਓ ਹੱਥ ਵਿੱਚੋਂ ਥਾਲੀ ਛੁੱਟ ਗਈ ਹੈ। ਇਹ ਕੋਈ ਮੰਗਤਾ ਥੋੜੀ, ਇਹ ਤੇ ਰਾਜਾ ਹੈ, ਇਹ ਮੰਗਤਾ ਨਹੀਂ, ਇਹ ਤੇ ਰਾਜਾ ਹੈ। ਨਾਨਕ ਦਾ ਬਾਪੂ ਵੀ ਤੇ ਇਹਦੇ ਕੋਲ ਹੀ ਨੌਕਰ ਹੈ। ਰਾਏ ਜੀ ਮੇਰੇ ਕੋਲੋਂ ਭੁੱਲ ਹੋ ਗਈ ਏ, ਕੁਝ ਹੋਰ ਹੀ ਸਮਝ ਕੇ ਤੁਹਾਡੀ ਝੋਲੀ ਵਿੱਚ ਮੈਂ ਦਾਣੇ ਪਾ ਦਿੱਤੇ, ਕੁਝ ਹੋਰ ਹੀ ਸਮਝ ਕੇ। ਰਾਏ ਬੁਲਾਰ ਭਲੀਏ ਕਾਦੀ ਭੁੱਲ ਹੋ ਗਈ, ਮੈਨੂੰ ਪਤਾ ਹੈ ਤੂੰ ਮੰਗਤਾ ਜਾਣ ਕੇ ਮੇਰੀ ਝੋਲੀ ਵਿੱਚ ਦਾਣੇ ਪਾ ਦਿੱਤੇ ਨੇ। ਐ ਨਾਨਕ ਦੀ ਅੰਮਾ ਸੱਚੀ ਗੱਲ ਸੁਣ ਲੈ, ਤੇਰੇ ਘਰ ਦੇ ਮੰਗਤੇ ਹੋ ਜਾਣਾ ਵੀ ਨਸੀਬਾਂ ਦੀ ਗੱਲ ਹੈ।

ਝੋਲੀਆਂ ਤੇ ਨਾਨਕ ਦੇ ਘਰ ਹਾਰੇ ਵਛਾਉਂਦੇ ਨੇ ਪਰ ਭਰਦੀ ਕਿਸੇ ਕਿਸੇ ਦੀ ਏ ਮੈਂ ਤੇ ਅੱਜ ਧਨ ਹੋ ਗਿਆ ਮੇਰੀ ਝੋਲੀ ਨਾਨਕ ਦੇ ਘਰੋਂ ਭਰ ਗਈ ਹੈ ਕਿੱਥੇ ਹੈ ਨਾਨਕ ਬਈ ਨਾਨਕ ਤੇ 12 ਸਾਲ ਹੋ ਗਏ ਘਰ ਨਹੀਂ ਆਇਆ ਜਿਸ ਅੰਮਾ ਨੇ 12 ਸਾਲ ਨਾ ਸਕਿਆ ਹੋਵੇ ਉਹਦਾ ਹਿਰਦਾ ਹੀ ਪੁੱਛਿਆ ਜਾਵੇ ਜਦੋਂ ਆਏਗਾ ਨਾ ਤੇ ਜ਼ਰੂਰ ਸਦ ਭੇਜਾਂਗਾ ਰਾਏ ਬੁਲਾਰ ਹੌਂਕਾ ਜਿਹਾ ਪਾਇਆ ਬਾਬੇ ਨਾਨਕ ਦੀਆਂ ਦਲੀਜ਼ਾਂ ਦੇ ਉੱਪਰ ਮੱਥਾ ਟੇਕ ਕੇ ਚਲਾ ਗਿਆ ਏ ਧਨ ਹੈ ਇਹ ਦਰਵਾਜ਼ਾ ਧਨ ਹੈ ਇਹ ਘਰ ਜਿੱਥੇ ਮੇਰੇ ਨਾਨਕ ਦੇ ਅਵਤਾਰ ਪਿਆਰਿਓ ਪੂਜਾ ਆਸਣ ਸਥਾਪਨ ਸੋਆ ਜਿੱਥੇ ਬਾਬਾ

ਇੱਕ ਵਾਰ ਇਹਨਾਂ ਪੰਗਤੀਆਂ ਨੂੰ ਆਪਾਂ ਸਾਰੇ ਰਸਨਾ ਤੇ ਲਿਆਈਏ। ਸੰਗਤ ਵਿੱਚ ਜੁੜੀਆਂ ਹੋਈਆਂ ਪਿਆਰ ਵਾਲੀਆਂ ਰੂਹਾਂ ਵੀ ਬੈਠੀਆਂ ਹੁੰਦੀਆਂ ਨੇ, ਜਦੋਂ ਉਹ ਬੋਲਦੀਆਂ ਨੇ ਤਾਂ ਸਾਰਿਆਂ ਦਾ ਬੋਲਿਆ ਪ੍ਰਵਾਨ ਹੋ ਜਾਂਦਾ ਹੈ। ਆਓ ਕਰੀਏ ਕੀਰਤਨ ਵਿੱਚੋਂ ਗੁਰੂ ਨਾਨਕ ਦੀਆਂ ਰਹਿਮਤਾਂ ਦਾ ਦਰਸ਼ਨ, ਚੌਂਕੜੇ ਮਾਰੋ ਹੱਥ ਜੋੜ ਕੇ, ਪੂਜਾ ਆਸਣ ਸਥਾਪਨ।

ਸੰਨੀ ਪਿੰਟਾ ਦੇ ਵਿੱਚੋਂ ਪੰਜ ਪੈਸੇ ਚੁੱਕ ਲੈਂਦੇ ਨੇ ਤੇ ਮੁੱਠੀ ਕਰਦੇ ਨੇ ਪੰਜ। ਪੁੱਤਰ ਸ੍ਰੀ ਚੰਦ ਦੱਸ ਮੇਰੀ ਮੁੱਠੀ ਵਿੱਚ ਕੀ? ਕਹਿਣ ਲੱਗਾ ਬਾਪੂ ਪੰਜ ਪੈਸੇ, ਹੋਰ ਤੁਹਾਡੀ ਮੁੱਠੀ ਵਿੱਚ ਕੀ? ਲਖਮੀ ਦਾਸ ਤੂੰ ਦੱਸ। ਅਖੇ ਦੱਸਿਆ ਤੇ ਹੈ ਸ੍ਰੀ ਚੰਦ ਨੇ, ਹੋਰ ਤੁਹਾਡੀ ਮੁੱਠੀ ਵਿੱਚ ਕੀ? ਬਈ ਲੈਣਾ ਜੀ ਕੋਲੋਂ ਵੀ ਪੁੱਛਣਾ ਏ, ਕਿਧਰੇ ਨਜ਼ਰ ਨਹੀਂ ਆਉਂਦਾ ਕਿੱਥੇ ਬੈਠਾ ਏ? ਕਿਸੇ ਆਖਿਆ ਬਾਬਾ ਉਹ ਤੇ ਬਾਹਰ ਜੋੜਿਆਂ ਵਿੱਚ ਬੈਠਾ ਹੈ। ਜਿਨ੍ਹਾਂ ਨੇ ਕੁਝ ਲੈਣਾ ਹੁੰਦਾ ਏ ਨਾ, ਉਹ ਮੇਰੇ ਦਾਦੇ ਦੇ ਘਰ ਮੰਗ ਤੇ ਵੜ ਗਿਆ। ਚਾਹ ਚੜਿਆ ਪਿਆ ਏ, ਅੱਜ ਮੇਰੇ ਬਾਬੇ ਨਾਨਕ ਦੇ ਘਰ ਸੰਗਤ ਬਹੁਤ ਆਈ ਏ। ਕੁੜਤੇ ਦੇ ਪੱਲੂ ਨਾਲ ਸਾਫ ਵੀ ਕਰੀ ਜਾਂਦਾ ਏ, ਜੋੜੇ ਠੀਕ ਕਰਕੇ ਪਿਆ ਰੱਖਦਾ ਹੈ। ਜਦੋਂ ਕਿਸੇ ਜਾ ਕੇ ਆਵਾਜ਼ਾਂ ਦਿੱਤਾ ਲੈਣਾ ਜੀ, ਅੰਦਰ ਬਾਬੇ ਨਾਨਕ ਨੇ ਬੁਲਾਇਆ ਏ। ਜਦੋਂ ਆਹ ਆਵਾਜ਼ ਕੰਨਾਂ ਵਿੱਚ ਪਈ

ਕਿ ਬਾਬੇ ਨਾਨਕ ਦੇ ਅੱਗੇ ਹੱਥ ਜੋੜ ਕੇ ਖਲੋਤੇ ਨੇ ਲੈਣਾ ਜੀ ਦੱਸੋ ਮੇਰੀ ਮੁੱਠੀ ਵਿੱਚ ਕੀ ਹੈ। ਮਹਾਰਾਜ ਮੈਂ ਦੱਸਦਾ ਕੋਈ ਵੀ ਨਹੀਂ ਦੱਸ ਸਕਦਾ। ਐ ਮੇਰੇ ਦਾਤਾ ਜੀ ਤੇਰੀਆਂ ਗੁੱਜੀਆਂ ਰਮਜਾਂ ਨੂੰ ਕੋਈ ਵੀ ਪਹਿਚਾਣ ਨਹੀਂ ਸਕਦਾ। ਮਹਾਰਾਜ ਮੇਰੀ ਏਡੀ ਬੁੱਧੀ ਸਮਰੱਥਾ ਕੀਤੀ। ਹਾਂ ਬਈ ਠੀਕ ਹੈ, ਤੂੰ ਮੇਰੇ ਨਾਲ ਬਹੁਤ ਪਿਆਰ ਕਰਦਾ ਹੈ, ਚਾਹੇ ਹੁਕਮ ਹੀ ਸਮਝ ਲੈ ਤੈਨੂੰ ਦੱਸਣਾ ਹੀ।

ਉਸਦੀਆਂ ਆਪਣੀ ਮੁੱਠੀ ਵਿੱਚ ਬੰਦ ਕਰਕੇ ਬੈਠੀ। ਵੀ ਲੈਣਾ ਜੀ ਨੂੰ ਕੀ ਦਿੱਤਾ ਹੈ ਮੇਰੇ ਮਹਾਰਾਜ ਜੀ? ਹਾਂ ਬਈ, ਜੋ ਲੈਣਾ ਜੀ ਨੂੰ ਦਿੱਤਾ ਹੈ ਕਿਸੇ ਹੋਰ ਨੂੰ ਨਹੀਂ ਦਿੱਤਾ, ਨਾ ਧੀਆਂ ਪੁੱਤਰਾਂ ਰਿਸ਼ਤੇਦਾਰ ਨੂੰ ਕੀ ਦਿੱਤਾ ਹੈ? ਕੋਲ ਬੁਲਾ ਕੇ ਘੁੱਟ ਕੇ ਛਾਤੀ ਨਾਲ ਲਾਇਆ, ਆਪਣੇ ਆਸਣ ਤੇ ਬਿਠਾ ਕੇ ਅੱਜ ਮੇਰੇ ਬਾਬਾ ਨਾਨਕ ਜੀ ਭਾਈ ਲਹਿਣਾ ਜੀ ਦੇ ਚਰਨਾਂ

ਰਾਮ ਕਲੀ ਮਹਲਾ 3 ਅਨੰਦ ਪਿਆ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅੱਜ ਰਾਹ ਹਜ਼ੂਰ ਸਤਿਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਪਣੀਆਂ ਹਾਜ਼ਰੀਆਂ ਲਵਾ ਰਹੇ ਗੁਰੂ ਪਿਆਰੇ ਖਾਲਸਾ ਜੀਓ, ਆਓ ਸਤਿਗੁਰੂ ਮਹਾਰਾਜ ਜੀ ਨੂੰ ਸੀਸ ਝੁਕਾਈਏ, ਸਤਿਗੁਰੂ ਮਹਾਰਾਜ ਜੀ ਦਾ ਬਖਸ਼ਿਆ ਨਾਰਾ ਬੁਲੰਦ ਕਰੋ, ਸਾਰੇ ਗੱਜ ਵੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਅੰਦਰ ਬੈਠ ਕਰਕੇ ਗੁਰੂ ਜਸ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੈ। ਨਿਰੰਤਰ ਲਗਾਤਾਰ ਇੱਕ ਮਹੀਨੇ ਤੋਂ ਸਿੱਖ ਜਗਤ ਨੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਗੁਰੂ ਕੀਆਂ ਸਿੱਖ ਸੰਗਤਾਂ ਨੇ ਜ਼ਿੰਦਗੀ ਦੀ ਮਰਿਆਦਾ ਨੂੰ ਨਿਰੰਤਰ ਚਲਾਉਂਦਿਆਂ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਪਵਿੱਤਰ ਮੁਬਾਰਕ ਜਨਮ ਦਿਨ ਜਿਹੜਾ ਅਸੀਂ ਮਨਾਇਆ, ਔਰ ਜਿੱਥੇ ਆਪਾਂ ਸਤਿਗੁਰੂ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਹੈ, ਉੱਥੇ ਉਹਨਾਂ ਦੀ ਸਿੱਖਿਆ ਨੂੰ ਵਿਚਾਰ ਕੇ ਆਪਣੇ ਜੀਵਨ ਵਿੱਚ ਅਮਲ ਵਿੱਚ ਲਿਆਉਣ ਵਾਸਤੇ ਵੀ ਜਿੰਨੇ ਵੀ ਜਗਿਆਸੂ ਸਤਿਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੇ ਹੋਏ ਨੇ ਉਹਨਾਂ ਨੇ ਯਤਨ ਆਰੰਭੇ ਹੋਣਗੇ। ਅੱਜ ਦਾ ਜਿਹੜਾ ਇਤਿਹਾਸਕ ਪੱਖ ਹੈ ਉਹਦਾ ਆਪਣਾ ਕੇਂਦਰੀ ਧੁਰਾ ਹੈ, ਬਈ ਗੁਰੂ ਕੇ ਸਿੱਖ ਵਾਸਤੇ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ, ਕੀ ਅੰਮ੍ਰਿਤ ਛਕਣ ਤੋਂ ਬਗੈਰ ਵੀ ਗੁਰੂ ਕਾ ਸਿੱਖ ਪ੍ਰਵੰਤ ਹੈ। ਸਤਿਗੁਰੂ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਅੰਦਰ ਅੰਮ੍ਰਿਤ ਦੀ ਦਾਤ ਦਿੱਤੀ, ਤੇ ਕੀ ਅੰਮ੍ਰਿਤ ਜਿਹੜਾ ਸੀ ਇਸ ਤੋਂ ਪਹਿਲੇ ਗੁਰੂ ਸਾਹਿਬਾਂ ਨੇ ਨਹੀਂ ਛਕਿਆ? ਇਹਨਾਂ ਸਾਰਿਆਂ ਸਵਾਲਾਂ ਦੇ ਸੰਦਰਭ ਦੇ ਵਿੱਚ ਆਪਾਂ ਇਹ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਵਿੱਚੋਂ ਜੋ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ ਨੇ ਉਹਨਾਂ ਰਾਹੀਂ ਵਿਚਾਰਨ ਦਾ ਯਤਨ ਕਰਾਂਗੇ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਭਗਾਣੀ ਦਾ ਜੰਗ ਲੜਿਆ ਹੈ ਤੇ ਉਸ ਜੰਗ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ, ਪਰ ਉਸ ਜੰਗ ਦੇ ਵਿੱਚੋਂ ਕੁਝ ਤਲਖ ਤਜਰਬੇ ਵੀ ਸਤਿਗੁਰੂ ਮਹਾਰਾਜ ਜੀ ਨੂੰ ਹੋਏ। ਇੱਕ ਤਾਂ ਸੀ ਜਿਹੜਾ ਉਸ ਵੇਲੇ ਸਿੱਖਾਂ ਦੀ ਰਵਾਇਤੀ ਜੀਵਨ ਪ੍ਰਣਾਲੀ ਸੀ ਉਹਦੇ ਵਿੱਚ ਆਪਣੇ ਆਪਣੇ ਲਿਬਾਸ, ਆਪਣੀ ਆਪਣੀ ਜਿਹੜੀ ਸ਼ੈਲੀ ਸੀ ਜੀਵਨ ਦੀ, ਉਹਦੇ ਨਾਲ ਜੁੜ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ ਨਾਲ ਤਿਆਰ, ਕਿਉਂਕਿ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਚਾਰ ਉਦਾਸੀਆਂ ਦਾ ਸਫ਼ਰ ਕੀਤਾ ਹੈ ਤੇ 6 ਕਰੋੜ ਤੋਂ ਵੱਧ ਗੁਰੂ ਕੇ ਸਿੱਖ ਜਿਹੜੇ ਸਨ ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਕੇ ਸਿੱਖੀ ਦੀ ਪੌੜ ਲਈ। ਇਸ ਤੋਂ ਬਾਅਦ ਨਿਰੰਤਰ ਜਿਹੜਾ ਸਿੱਖੀ ਦਾ ਪ੍ਰਸਾਰ ਅਤੇ ਪਸਾਰ ਸੀ ਇਹਦੀ ਜਿਹੜੀ ਸੰਸਾਰ ਦੇ ਵਿੱਚ ਅੱਗੇ ਤੋਂ ਅੱਗੇ ਸ਼ਾਖ ਵੱਧਦੀ ਗਈ, ਪਰ ਉਹਨਾਂ ਦੀ ਜੀਵਨ ਸ਼ੈਲੀ ਜਿਸ ਜਿਸ ਇਲਾਕੇ ਨਾਲ ਸੰਬੰਧਿਤ ਸਨ ਉਵੇਂ ਰਹੀ। ਇੱਕ ਗੱਲ ਪ੍ਰਿੰਸੀਪਲ ਹਰਭਜਨ ਸੋਹਰਾ ਨੇ ਜਿਹੜੇ ਪਟਿਆਲੇ ਯੂਨੀਵਰਸਿਟੀ ਦੇ ਵਿੱਚ ਲੈਕਚਰਾਰ ਸਨ ਉਹਨਾਂ ਨੇ ਆਪਣੇ ਜੀਵਨ ਵਿੱਚ ਕਹੀ, ਉਹ ਕਹਿਣ ਲੱਗਾ ਮੈਂ ਇੱਕ ਵਾਰ ਯੂਪੀ ਦੇ ਵਿੱਚ ਦੀ ਜਾ ਰਿਹਾ ਸਾਂ ਤੇ ਇੱਕ ਪਿੰਡ ਦੀ ਗਲੀ ਦੇ ਮੋੜ ਦੇ ਉੱਤੇ ਇੱਕ ਕਲੀਨ ਸ਼ੇਪ ਬੰਦਾ ਬੈਠਾ ਸੀ ਤੇ ਜਦੋਂ ਮੈਂ ਕੋਲ ਦੀ ਲੰਘਿਆ ਤੇ ਉਹਨੇ ਮੈਨੂੰ ਆਵਾਜ਼ ਦੇ ਕੇ ਆਖਿਆ ਸਿੱਖਾ ਮੈਂ ਵੀ ਸਿੱਖਿਆ। ਮੈਂ ਹੈਰਾਨ ਸਾਂ ਬਈ ਇਹ ਮਨੁੱਖ ਮੈਨੂੰ ਕੀ ਕਹਿ ਰਿਹਾ। ਜਦੋਂ ਮੈਂ ਥੋੜ੍ਹਾ ਜਿਹਾ ਅੱਗੇ ਤੁਰਨ ਲੱਗਾ ਉਹਨੇ ਫਿਰ ਮੈਨੂੰ ਆਵਾਜ਼ ਦਿੱਤੀ ਆ, ਕਹਿਣ ਲੱਗਾ ਗੁਰੂ ਕਿਆ ਸਿੱਖਾ ਮੈਂ ਵੀ ਸਿੱਖਿਆ। ਕਹਿੰਦਾ ਮੈਂ ਪਿੱਛੇ ਮੁੜ ਕੇ ਜਦੋਂ ਉਹਦੇ ਕੋਲ ਆਇਆ ਨਾ ਤੇ ਮੈਂ ਉਹਨੂੰ ਪੁੱਛਿਆ ਹਾਂ ਬਈ ਤੂੰ ਕੀ ਕਹਿਣਾ ਚਾਹੁੰਦਾ ਹੈ। ਉਹ ਕਹਿਣ ਲੱਗਾ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਹੈ ਬਈ ਤੂੰ ਵੀ ਆਪਣੇ ਆਪ ਨੂੰ ਸਿੱਖ ਸਤਾਉਣਾ, ਮੈਂ ਵੀ ਸਿੱਖ ਹਾਂ। ਕਹਿੰਦੇ ਮੈਂ ਅਚਨਚੇਤੀ ਉਹਨਾਂ ਦੇ ਸਵਾਲ ਕੀਤਾ ਬਈ ਤੂੰ ਕਿਵੇਂ ਸਿੱਖ ਹੈ? ਉਹ ਕਹਿੰਦਾ ਸਾਡੇ ਵੱਡ ਵਡੇਰੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਘਰ ਦੇ ਪਿਆਰ ਵਾਲੇ ਸਨ, ਅਸੀਂ ਸਿੱਖੀ ਤੋਂ ਬਗੈਰ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਤੋਂ ਬਗੈਰ ਕਿਸੇ ਨੂੰ ਨਹੀਂ ਮੰਨਦੇ ਤੇ ਸਾਡੇ ਕੁਨਬੇ ਦੀ ਜਿਹੜੀ ਮੰਨਣ ਦੀ ਮਰਿਆਦਾ ਉਹ ਚੱਲੀ ਆਉਂਦੀ ਹੈ। ਬਈ ਜਦੋਂ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਲੜਕੀ ਅਤੇ ਲੜਕੇ ਦਾ ਵਿਆਹ ਕਰਦੇ ਹਾਂ ਤੇ ਜਦੋਂ ਉਹਨਾਂ ਦਾ ਵਿਆਹ ਸੰਪੂਰਨ ਹੋ ਜਾਂਦਾ ਹੈ ਤੇ ਫਿਰ ਉਹਦੇ ਤੋਂ ਅਸੀਂ ਪੜ੍ਹਨ

ਤੇ ਉਹ ਪਰਲ ਲੈਣ ਦਾ ਢੰਗ ਸਾਡਾ ਇਹ ਹੈ ਬਈ ਇੱਕ ਲੋਹਾ ਜਿਹੜਾ ਉਹਦੇ ਵਿੱਚ ਦਾਗਣੀ ਜਿਹੜੀ ਹੈ ਲੋਹੇ ਦੀ ਦਾਗਣੀ ਜਿਹੜੀ ਹੈ ਅੱਗ ਦੇ ਵਿੱਚ ਸੁੱਟੀ ਜਾਂਦੀ ਹੈ ਜਦੋਂ ਲਾਲ ਹੋ ਜਾਂਦੀ ਹੈ ਤੇ ਸਾਡਾ ਸਾਰਾ ਜਿਹੜਾ ਕੁੜਮ ਕਬੀਲਾ ਪਰਿਵਾਰ ਇਕੱਠਾ ਹੁੰਦਾ ਹੈ ਉਹ ਉਹਨਾਂ ਉਸ ਲੜਕੀ ਤੋਂ ਲੜਕੇ ਤੋਂ ਬਚਣ ਲੈਂਦੇ ਨੇ ਬਈ ਅੱਜ ਤੋਂ ਬਾਅਦ ਤੂੰ ਗੁਰੂ ਨਾਨਕ ਦੇਵ ਮਹਾਰਾਜ ਤੋਂ ਬਗੈਰ ਕਿਸੇ ਨੂੰ ਹੋਰ ਨਹੀਂ ਮੰਨਣਾ ਤੁਹਾਡਾ ਜੀਵਨ ਜਿਹੜਾ ਸਿੱਖੀ ਨੂੰ ਸਮਰਪਿਤ ਹੈ ਤੇ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਤੋਂ ਬਗੈਰ ਕਿਸੇ ਨੂੰ ਆਪਣਾ ਜੁਗਤੀ ਮੁਕਤੀ ਦਾ ਸਾਧਨ ਨਹੀਂ ਮੰਨਣਾ ਤੇ ਜਦੋਂ ਅਸੀਂ ਹਾਂ ਕਰਦੇ ਹਾਂ ਤੇ ਉਦੋਂ ਬਾਂਹ ਤੋਂ ਫੜ ਕੇ ਦਾਗ ਦਿੱਤਾ ਜਾਂਦਾ ਹੈ ਤੇ ਆਹ ਵੇਖ ਦਾਗ ਮੇਰੇ ਮੋਢੇ ਦੇ ਉੱਤੇ ਹੈ ਕਿਸੇ ਦੇ ਮੰਨਣ ਦਾ ਢੰਗ ਹੋ ਸਕਦਾ ਹੈ ਲੰਕਾ ਦੇ ਵਿੱਚ ਬਹੁਤ ਸਾਰੇ ਐਸੇ ਮੰਦਰ ਨੇ ਜਿਨ੍ਹਾਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਪੜ੍ਹੀ ਜਾਂਦੀ ਹੈ ਸੰਸਾਰ ਦੇ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਵੱਖਰ ਵੱਖਰੀਆਂ ਭਾਸ਼ਾਵਾਂ ਵਿੱਚ ਵੀ ਸਿੱਖੀ ਦੇ ਨਾਲ ਜੁੜੇ ਹੋਏ ਨੇ ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਭਗਾਣੀ ਦਾ ਜੰਗ ਲੜਿਆ ਤੇ ਉਦੋਂ ਸਤਿਗੁਰੂ ਮਹਾਰਾਜ ਜੀ ਨੇ ਸਭ ਤੋਂ ਪਹਿਲੀ ਇਹ ਗੱਲ ਵੇਖੀ ਬਈ 499 ਉਦਾਸੀ ਸਾਧੂ ਜਿਹੜੇ ਸਨ ਉਹ ਸਭ ਤੋਂ ਪਹਿਲੋਂ ਜੰਗ ਦੇ ਵਿਘਨ ਵੱਜਦਿਆਂ ਸਾਰ ਹੀ ਆਲਵਿਦਾ ਹੋ ਗਏ ਕੁਛ ਪਠਾਣ ਕਿਰਾਏ 'ਤੇ ਲਿਆਉਂਦੇ ਸਨ ਉਹ ਵੀ ਚਲੇ ਗਏ ਤਨਖਾਹ ਦੇ ਉੱਤੇ ਸਨ ਉਹ ਵੀ ਚਲੇ ਗਏ ਕੇਵਲ ਇੱਕ ਕਾਲੇ ਖਾਂ ਬਾਕੀ ਬਚਿਆ ਹੁਣ ਸਤਿਗੁਰੂ ਮਹਾਰਾਜ ਚਾਹੁੰਦੇ ਸਨ ਬਈ ਜੇ ਸਿੱਖ ਕੌਮ ਜਿਹੜੀ ਹੈ ਇਹਦਾ ਆਪਣਾ ਲਿਬਾਸ ਨਾ ਬਣਿਆ ਇਹਦਾ ਪਹਿਰਾਵਾ ਨਾ ਬਣਿਆ ਇਹਨਾਂ ਦੀ ਬਣਤਰ ਆਪਣੀ ਵੱਖਰੀ ਨਾ ਬਣੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਕਿਤੇ ਫੇਰ ਵੀ ਹੋਈ ਜਾਣਗੇ ਇਹ ਜਿਹੜੀ ਜਿੰਨਾ ਚਿਰ ਸੰਗਠਤਾ ਨਾ ਆਈ ਉਨਾ ਚਿਰ ਕੌਮ ਦਾ ਵਿਕਾਸ ਕੌਮ ਦੀ ਤਰੱਕੀ ਧਰਮ ਦਾ ਵਿਕਾਸ ਇਹ ਸਾਰੀਆਂ ਚੀਜ਼ਾਂ ਅਧੂਰੀਆਂ ਨੇ ਜਦੋਂ ਸਤਿਗੁਰੂ ਮਹਾਰਾਜ ਇਸ ਸਮੇਂ ਉੱਤੇ ਵਿਚਾਰ ਕਰ ਰਹੇ ਸਨ ਤੇ ਉਦੋਂ ਬਹੁਤ ਵੱਡੀ ਘਟਨਾ ਜਿਹੜੀ ਹੈ ਉਹ ਅਨੰਤ ਦਿੱਲੀ ਦੀ ਧਰਤੀ ਦੇ ਉੱਤੇ ਵਰਤ ਚੁੱਕੀ ਸੀ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਸੀਸ ਲੈ ਕੇ ਭਾਈ ਜੈਤਾ ਜਿਹੜਾ ਸੀ ਇਹ ਦਿੱਲੀ ਤੋਂ ਮੰਜ਼ਲਾ ਮਾਰਦਾ ਹੋਇਆ ਜਦੋਂ ਕੀਰਤਪੁਰ ਦੀ ਧਰਤੀ 'ਤੇ ਪਹੁੰਚਿਆ ਤੇ ਜਿੱਥੇ ਅੱਜ ਗੁਰਦੁਆਰਾ ਬਵਾਨਗੜ੍ਹ ਸਾਹਿਬ ਮੌਜੂਦ ਹੈ ਇੱਥੇ ਉੱਚੇ ਥਾਂ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਦਾ ਪਵਿੱਤਰ ਸੀਸ ਸਕਾ ਕੇ ਭਾਈ ਜੈਤੇ ਨੇ ਸਿਨਿਹਾ ਭੇਜਿਆ ਕਲਗੀਆਂ ਵਾਲੇ ਪਾਤਸ਼ਾਹ ਨੂੰ ਬਈ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਸੀਸ ਲੈ ਕੇ ਮੈਂ ਦਿੱਲੀ ਤੋਂ ਇੱਥੇ ਆ ਗਿਆ ਸਤਿਗੁਰੂ ਮਹਾਰਾਜ ਇਸ ਪਾਵਨ ਸੀਸ ਨੂੰ ਲੈਣ ਵਾਸਤੇ ਮਾਤਾ ਗੁਜਰ ਕੌਰ ਜੀ ਸਤਿਗੁਰੂ ਮਹਾਰਾਜ ਜੀ ਦੇ ਮਾਤਾ ਮਾਤਾ ਨਾਨਕੀ ਜੀ ਸਿੱਖ ਸੰਗਤਾਂ ਸਮੁੱਚੇ ਰੂਪ ਦੇ ਵਿੱਚ ਇਸ ਪਾਵਨ ਧਰਤੀ ਉੱਤੇ ਆਈਆਂ ਇੱਥੋਂ ਭਾਈ ਜੈਤੇ ਤੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਸੀਸ ਜਿਹੜਾ ਸਤਿਗੁਰੂ ਮਹਾਰਾਜ ਨੇ ਝੋਲੀ ਵਿੱਚ ਪਵਾਇਆ ਅਤੇ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਹੁੰਚੀਆਂ ਇੱਕ ਸੁੰਦਰ ਪਲੰਘ ਵਿਛਾ ਕੇ ਉਹਦੇ ਉੱਤੇ ਦਿਸ਼ਾਲਾ ਵਿਛਾ ਕੇ ਉਹਦੇ ਉੱਤੇ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਸੀਸ ਚੁਕਾਇਆ ਗਿਆ ਉੱਪਰੋਂ ਦਿਸ਼ਾਲੇ ਦੇ ਨਾਲ ਇਸ ਪਾਵਨ ਪਵਿੱਤਰ ਸੀਸ ਨੂੰ ਸਤਿਕਾਰ ਦੇ ਨਾਲ ਜਿਹੜਾ ਸੀ ਢੱਕ ਦਿੱਤਾ ਗਿਆ ਮਾਤਾ ਨਾਨਕੀ ਜੀ ਨੂੰ ਜਦੋਂ ਸਾਹਮਣੇ ਪੁੱਤਰ ਨੂੰ ਵੇਖਿਆ ਉੱਠੇ ਉੱਠ ਕੇ ਜਿਹੜਾ ਉੱਪਰਲਾ ਦਿਸ਼ਾਲਾ ਸੀ ਪਾਸੇ ਕੀਤਾ ਅਤੇ ਧੜ ਤੋਂ ਬਗੈਰ ਆਪਣੇ ਪੁੱਤਰ ਦੇ ਦਰਸ਼ਨ ਕਰਕੇ ਮਾਤਾ ਜੀ ਵਿਰਾਗੀ ਹੋ ਗਏ ਮਨ ਵਿੱਚ ਵਿਰਾਗ ਆ ਗਿਆ ਸਤਿਗੁਰੂ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਉੱਠ ਕੇ ਮਾਤਾ ਨੂੰ ਆਪਣੇ ਕਲਾਵੇ ਵਿੱਚ ਲਿਆ ਬਜ਼ੁਰਗ ਮਾਤਾ ਨੂੰ ਸਹਾਰਾ ਦਿੱਤਾ ਆਖਿਆ ਮਾਤਾ ਜੀ ਇਹ ਮਹਾਂਪੁਰਸ਼ਾਂ ਦੀ ਸ਼ਹਾਦਤ ਹੈ ਇਹ ਪਾਵਨ ਪਵਿੱਤਰ ਸ਼ਹਾਦਤ ਜਿਹੜੀ ਹੈ ਬਹੁਤ ਵੱਡਾ ਇਨਕਲਾਬ ਲਿਆਵੇਗੀ ਇਹਦੇ ਤੋਂ ਬਾਅਦ ਮਾਤਾ ਗੁਜਰੀ ਜੀ ਉੱਠੇ ਉਹਨਾਂ ਨੇ ਆਪਣੇ ਸਵਾਮੀ ਦੇਵ ਦੇ ਦਰਸ਼ਨ ਕੀਤੇ ਮਨ ਵਿਰਾਗੀ ਹੋ ਗਿਆ ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਵੀ ਧੀਰਜ ਦਿੱਤੀ ਸੰਗਤ ਨੂੰ ਧੀਰਜ ਬਣਾ ਕੇ ਸਤਿਗੁਰੂ ਮਹਾਰਾਜ ਜੀ ਨੇ ਇਸ ਪਾਵਨ ਤੀਰਥ ਦਾ ਸੰਸਕਾਰ ਕਰਕੇ ਜਦੋਂ ਵਾਪਸ ਆਏ ਤਾਂ ਸੰਗਤ ਬੈਠੀ ਹੋਈ ਸੀ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਜੈਤਿਆ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੋਈ ਉਦੋਂ ਕਿੰਨੇ ਸਿੱਖ ਦਿੱਲੀ ਦੇ ਚਾਂਦਨੀ ਚੌਕ ਅੰਦਰ ਸੁਭਾਏਮਾਨ ਸਨ ਕਹਿਣ ਲੱਗਾ ਮਹਾਰਾਜ ਹੋ ਸਕਦਾ ਹਜ਼ਾਰਾਂ ਦੀ ਗਿਣਤੀ ਵਿੱਚ ਹੋਣ ਕਿਉਂਕਿ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰਕੇ ਆਪਾਂ ਚੱਲੇ ਹਾਂ ਬਈ ਕਿਉਂ ਲੋੜ ਪਈ ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਸਕਦੇ ਨੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਫਿਰ ਕਿਸੇ ਨੇ ਆਹ ਦਾ ਨਾਰਾ ਮਾਰਿਆ
ਕਹਿਣ ਲੱਗੇ ਨਹੀਂ ਮਹਾਰਾਜ, ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਕਹਿਣ ਲੱਗੇ ਕਿਸੇ ਨੇ ਇਸ ਵੱਡੇ ਦੁਕਾਨ ਦੇ ਖਿਲਾਫ਼ ਆਵਾਜ਼ ਉਠਾਈ? ਕਹਿਣ ਲੱਗਾ ਮਹਾਰਾਜ ਆਵਾਜ਼ ਵੀ ਨਹੀਂ ਉਠਾਈ। ਇਸ ਭਾਣੇ ਦੇ ਅੰਦਰ ਰਹਿ ਕੇ ਸਾਰੇ ਚੁੱਪ ਸਨ। ਸਤਿਗੁਰੂ ਮਹਾਰਾਜ ਐਸੇ ਸਮੇਂ ਅੰਦਰ ਭਾਈ ਜੈਤੇ ਨੂੰ ਛਾਤੀ ਨਾਲ ਲਾ ਕੇ ਕਹਿਣ ਲੱਗੇ, ਭਾਈ ਜੈਤਿਆ ਸਮਾਂ ਆ ਰਿਹਾ, ਐਸਾ ਸਿੱਖ ਸਜੇਗਾ ਜਿਹਦਾ ਖਾਲਸਾ ਰੂਪ ਹੋਵੇਗਾ, ਜਿਹੜਾ ਲੱਖਾਂ ਦੀ ਗਿਣਤੀ ਦੇ ਵਿੱਚ ਖਲੋਤੇ ਹੋਏ ਲੋਕਾਂ ਦੇ ਵਿੱਚ ਇੱਕ ਹੀ ਖੜਾ ਹੋਵੇਗਾ ਨਾ, ਅਤੇ ਇਕੱਲਾ ਹੀ ਨਜ਼ਰ ਆਵੇਗਾ, ਔਰ ਜਦੋਂ ਕਿਤੇ ਜੁਰਮ ਹੋਵੇਗਾ ਉਹ ਹਾਂ ਦਾ ਨਾਰਾ ਮਾਰੇਗਾ, ਉਹਦੀ ਰਹਿਣੀ ਵੱਖਰੀ ਹੋਵੇਗੀ, ਉਹਦੀ ਬਹਿਣੀ ਵੱਖਰੀ ਹੋਵੇਗੀ, ਉਹਦੀ ਕਹਿਣੀ ਵੱਖਰੀ ਹੋਵੇਗੀ, ਉਹਦਾ ਜੀਵਨ ਵੱਖਰਾ ਹੋਵੇਗਾ। ਐਸਾ ਰਸ ਵਿੱਚ ਜਿਹੜਾ ਗੁਰੂ ਕਾ ਸਿੱਖ ਹੈ ਜਦੋਂ ਖਾਲਸੇ ਦਾ ਸਰੂਪ ਧਾਰਨ ਕਰੇਗਾ ਅਤੇ ਉਹਦੇ ਜੀਵਨ ਦੀਆਂ ਜਿਹੜੀਆਂ ਸੰਸਾਰਿਕ ਬਣਤਰਾਂ ਨੇ ਉਹਨਾਂ ਨਾਲੋਂ ਉਹ ਪਰਮੇਸ਼ਰ ਦੀਆਂ ਜਿਹੜੀਆਂ ਰਹਿਮਤਾਂ ਅਤੇ ਬਖਸ਼ਾਂ ਦਾ ਪਾਤਰ ਬਣੇਗਾ, ਐਸਾ ਖਾਲਸਾ ਸਾਜਾਂਗੇ। ਆਓ ਸਤਿਗੁਰੂ ਮਹਾਰਾਜ ਕਿਵੇਂ ਕਹਿ ਰਹੇ ਨੇ ਸਰਵਣ ਕਰੋ।

0: ਕਣਕ ਗੁਡਾਈ ਕਰਨੇ ਛੇਤੀ ਪੀਸਣ ਦਿੱਖਾਂ ਨੂੰ
1: ਉਹ ਕੰਗਾ ਤੇ ਕਿਰਪਾਨ ਕਚਾਰਾ ਪਾਉਣਾ ਕੇਸ ਕੜਾ ਐਸ ਵਿਸਾਖੀ ਤੇ ਇਕੱਠ ਹੋਣਾ ਪੂਰੀ ਆਨੰਦ ਬੜਾ ਐਸ ਵਿਸਾਖੀ ਤੇ ਇਕੱਠ ਹੋਣਾ ਪੂਰੀ ਆਨੰਦ ਬੜਾ
0: ਆਪਣੇ ਆਪਣੇ ਹਲਕੇ ਦੇ ਵਿੱਚ ਖਬਰਾਂ ਕੱਲ ਦਿਓ ਜੋ ਰਾਮ ਚ ਜੋ ਦਿਨ ਲੱਗਣੇ ਉਸ ਤੋਂ ਪਹਿਲਾਂ ਚੱਲ ਪਿਓ ਰਾਮ ਚ ਜੋ ਦਿਨ ਲੱਗਣੇ।

0: এসো সাক্ষীতে কাটো না পুরী আনন্দ বড়া, এসো সাক্ষীতে কাটো না পুরী আনন্দ বড়া।
1: ਇਹ ਸਤਿਗੁਰੂ ਮਹਾਰਾਜ ਜੀ ਨੇ ਜਿੰਨੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸਨ ਉਹਨਾਂ ਨੂੰ ਸੁਨੇਹ ਭੇਜੇ, ਚਿੱਠੀਆਂ ਭੇਜੀਆਂ, ਸੀਨਾ ਬਸੀਨਾ ਅੱਗੇ ਤੋਂ ਅੱਗੇ ਗੁਰੂ ਕੇ ਸਿੱਖਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਬਈ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦੇ ਨੇ ਉੱਥੇ ਉੱਥੇ ਇਹ ਸਿਨੇਹ ਸਾਰੇ ਪਹੁੰਚਾ ਦਿੱਤੇ ਜਾਣ। ਅੱਜ ਦੇ ਯੁੱਗ ਦੀ ਤਕਨੀਕ ਜਿਹੜੀ ਹੈ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਜਿਹੜਾ ਕੰਮ ਸਾਲਾਂ ਦੇ ਵਿੱਚ ਸੀ ਉਹ ਮਨੁੱਖ ਇੱਕ ਇੱਕ ਦਿਨ ਦੇ ਵਿੱਚ ਕਰਨ ਲੱਗ ਪਿਆ। ਬਹੁਤ ਵੱਡਾ ਪ੍ਰਚਾਰ ਪ੍ਰਸਾਰ ਵੱਧ ਗਿਆ। ਪਰ ਪੁਰਾਣੇ ਸਮਿਆਂ ਦੇ ਅੰਦਰ ਇਹ ਜਿਹੜਾ ਪ੍ਰਚਾਰ ਸੀ ਇਹ ਸੀਨਾ ਪਸੀਨਾ ਅੱਗੇ ਜਿਹੜਾ ਚੱਲਦਾ ਸੀ, ਸਾਰੇ ਸਿਨੇਹ ਭੇਜ ਦਿੱਤੇ। ਔਰ ਤਕਰੀਬਨ ਸਤਿਗੁਰੂ ਮਹਾਰਾਜ ਜੀ ਨੇ ਇਹ ਸਿਨੇਹ ਜਿਹੜੇ ਸਨ ਵਿਸਾਖੀ ਤੋਂ ਕਾਫ਼ੀ ਸਮਾਂ ਪਹਿਲਾਂ ਭੇਜੇ। ਜਿਵੇਂ ਜਿਵੇਂ ਵਿਸਾਖੀ ਨੇੜੇ ਆਉਂਦੀ ਗਈ ਤਿਵੇਂ ਤਿਵੇਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜਿਹੜੀਆਂ ਸਨ ਉਹ ਸਾਰੀਆਂ ਅਨੰਦਪੁਰ ਸਾਹਿਬ ਵਾਸਤੇ ਘਰਾਂ ਘਰਾਂ ਦੇ ਵਿੱਚ ਤਿਆਰੀਆਂ ਕਰ ਰਹੀਆਂ ਸਨ। ਬਈ ਇਸ ਵਿਸਾਖੀ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਖਾਲਸੇ ਦਾ ਵਿਸ਼ੇਸ਼ ਕੱਟ ਸੱਦਿਆ, ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਸੁਨੇਹ ਭੇਜੇ ਨੇ। ਆਓ ਸਾਰੀਆਂ ਮਾਈਆਂ, ਬੀਬੀਆਂ, ਬਜ਼ੁਰਗ, ਬੱਚੇ, ਇਸ ਜਵਾਨ ਇਸ ਵਿਸਾਖੀ ਦੇ ਉੱਤੇ ਜਿਵੇਂ ਹਿੱਸਾ ਲੈਣ ਵਾਸਤੇ ਆਪਣੇ ਪਿੰਡਾਂ ਤੋਂ ਦੂਰ ਦੁਰਾਡਿਆਂ ਤੋਂ ਲੰਮੀਆਂ ਮੰਜ਼ਲਾਂ ਮਾਰ ਕੇ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਤੁਰੇ ਨੇ, ਉਸ ਵੇਲੇ ਦਾ ਸੀਨ ਕਵਿਤਾ ਦੀਆਂ ਲੀਨਾਂ ਕਹਿਣ ਲੱਗੇ ਅਵਸਰ ਹੁਣ।

ਨਿਯਤ ਕੀਤਾ ਹੋਇਆ ਸਮਾਂ ਸਮਾਪਤ ਹੈ। ਕੱਲ ਦੇ ਦੀਵਾਨ ਅੰਦਰ ਕਿਵੇਂ ਸਤਿਗੁਰੂ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਾਵਨ ਪਵਿੱਤਰ ਧਰਤੀ ਕੇਸਗੜ੍ਹ ਸਾਹਿਬ ਦੇ ਉੱਤੇ ਸ਼ਮਿਆਨਾ ਸਜਾਇਆ, ਇਸ ਵਿਸਾਖੀ ਦੇ ਉੱਤੇ ਜਿਹੜੇ ਫੈਸਲੇ ਸਨ, ਸੰਗਤ ਨੂੰ ਕਿਵੇਂ ਜਾਣੂ ਕਰਵਾਇਆ, ਇਹ ਕੱਲ ਦੇ ਦੀਵਾਨ ਵਿੱਚ ਇਸ ਵੇਲੇ ਆਪਾਂ ਵੇਖਣ ਦਾ ਯਤਨ ਕਰਾਂਗੇ। ਬੇਨਤ ਗੁਰਸਿੱਖ ਸੰਗਤਾਂ ਵੱਲੋਂ ਇਤਿਹਾਸ ਪਿੱਠ ਮਾਇਆ ਹਾਜ਼ਰ ਹੈ। ਵਾਹਿਗੁਰੂ ਖਜ਼ਾਨੇ ਭਰਪੂਰ ਕਰਨ, ਚੜ੍ਹਦੀ ਕਲਾ ਬਖਸ਼ਣ, ਗੁਰਸਿੱਖੀ ਜੀ ਨੂੰ ਬਖਸ਼ਣ। ਆਓ ਹੁਣ ਆਪਾਂ ਆਨੰਦ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਨਾਲ ਜੁੜਾਂਗੇ। ਜਥੇ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਜਨਹਾਰ ਨੂੰ ਕਦੇ ਨਹੀਂ ਯਾਦ ਕੀਤਾ। ਸੱਚੇ ਗੁਰੂ ਦੇ ਦਵਾਰ ਤੇ ਝੁਕਦਾ ਨਹੀਂ, ਦਿਲੋਂ ਬਰਿਆਈ ਦੀ ਮੈਲ ਜਾਂਦੀ। ਨੇੜ ਤੇੜ ਭਲਾਈ ਦੇ ਝੁਕਦਾ ਨਹੀਂ, ਐਬ ਆਪਣੇ ਲੁਕਾ ਲੇਗਾ ਜੱਗ ਕੋਲੋਂ, ਗੁਰੂ ਕੋਲੋਂ ਲੁਕਾਏਗਾ। ਲੁਕਦਾ ਨਹੀਂ, ਚਿੱਟੀ ਬੰਦਗੀ ਨਹੀਂ ਖਾਲਸਾ ਦੀ, ਤਾਂਹੀਓ ਗੇੜ 84 ਦਾ ਮੁੱਕਦਾ ਨਹੀਂ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਪੱਤਿਆਂ ਦੇ ਪੱਤ, ਨਿਧੇਰਿਆਂ ਦੀ ਧਿਰ, ਨਿਆਸਰਿਆਂ ਦੇ ਆਸਰੇ, ਜੁਗੋ ਜੁਗ ਅਟਲ, ਚਵਰ ਸਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਇੱਕ ਵਾਰੀ ਆਪੋ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਇੱਕੋ ਵਾਰ ਕਹਿਣ ਦੇ ਉੱਤੇ ਦਿਓ ਪਿਆਰ ਦਾ ਸਬੂਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਪੰਥ ਦੇ ਵਿਦਵਾਨ ਭਾਈ ਸਾਹਿਬ ਜੀ, ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਲੁਧਿਆਣਿਆਂ ਵਾਲੇ, ਆਪ ਗੁਰੂ ਦੀਆਂ ਸਿੱਖ ਸੰਗਤਾਂ ਦੇ ਨਾਲ ਗੁਰਬਾਣੀ ਵਿਚਾਰਾਂ, ਗੁਰਮਤੀਆਂ ਵਿਚਾਰਾਂ, ਗੁਰ ਇਤਿਹਾਸ ਦੀਆਂ ਵਿਚਾਰਾਂ ਨੂੰ ਪੰਥ ਪਾ ਕੇ ਗਏ ਨੇ। ਔਰ ਉਹਨਾਂ ਤੋਂ ਬਾਅਦ ਕੁਝ ਸਮਾਂ ਪ੍ਰਾਪਤ ਹੋਇਆ ਆਪ ਗੁਰੂ ਦੀਆਂ ਸਿੱਖ ਸੰਗਤਾਂ ਦੇ ਦਰਸ਼ਨ ਬਾਰੇ ਕਰਨ ਦਾ। ਜਿੰਨਾ ਸਮਾਂ ਪ੍ਰਾਪਤ ਹੋਇਆ ਸਤਿਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਰਹਿੰਦਿਆਂ ਹੋਇਆਂ ਜੋ ਕੱਲ੍ਹ ਇਤਿਹਾਸ ਦੀ ਲੜੀ ਆਰੰਭ ਕੀਤੀ, ਉਸ ਨੂੰ ਅੱਗੇ ਤੋਰਨ ਦਾ ਯਤਨ ਕਰੀਏ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਆਪਣਾ ਜਸ, ਆਪਣੀ ਵਡਿਆਈ, ਆਪਣੇ ਬੱਚਿਆਂ ਦੇ ਸਿਰ ਦੇ ਉੱਤੇ ਮਿਹਰ ਭਰੇ ਹੱਥ ਰੱਖ ਕੇ ਆਪ ਕਰਵਾ ਲੈਣ। ਭਾਈ ਸਾਹਿਬ ਜੀ ਆਪ ਗੁਰੂ ਦੀਆਂ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾ ਰਹੇ ਸਨ, ਜ਼ਿਕਰ ਕਰ ਰਹੇ ਸਨ ਭਾਈ ਸਾਹਿਬ ਭਾਈ ਮਹਾਂ ਸਿੰਘ ਜੀ ਦਾ, ਜਿਹੜੇ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੂੰ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਵਿਦਾਵਾ ਦੇ ਕੇ ਆਏ। ਕੇਵਲ ਤਾਂ ਕੇਵਲ ਇਹ ਮਨ ਦੀਆਂ ਖੇਡਾਂ ਨੇ। ਅੱਜ ਦੇ ਅਜੋਕੇ ਸਮੇਂ ਦੇ ਵਿੱਚ ਭਾਵੇਂ ਸਾਇੰਸ ਨੇ ਕਿੱਡੀ ਵੀ ਮਰਜ਼ੀ ਤਰੱਕੀ ਕਿਉਂ ਨਹੀਂ ਕਰ ਲਈ, ਵੱਡੀਆਂ ਵੱਡੀਆਂ ਮੰਜ਼ਿਲਾਂ ਤੈਅ ਕਰ ਲਈਆਂ ਸਾਇੰਸ ਨੇ, ਬੜਾ ਕੁਝ ਪ੍ਰਾਪਤ ਕਰ ਲਿਆ, ਬੜੀਆਂ ਖੋਜਾਂ ਕੀਤੀਆਂ, ਬੜੀਆਂ ਤੇਜ਼ ਤੋਂ ਤੇਜ਼ ਚੱਲਣ ਵਾਲੀਆਂ ਚੀਜ਼ਾਂ ਦੀ ਖੋਜ ਕਰ ਲਿੱਤੀ, ਕਾਢ ਕੱਢ ਦਿੱਤੀ। ਪਰ ਦੁਨੀਆਂ ਦੇ ਉੱਤੇ ਸਭ ਤੋਂ ਜਿਹੜੀ ਤੇਜ਼ ਚੀਜ਼ ਹੈ ਉਹ ਆ ਮਨ। ਮਨ ਤੋਂ ਜ਼ਿਆਦਾ ਦੁਨੀਆਂ ਦੇ ਉੱਤੇ ਕੋਈ ਤੇਜ਼ ਚੀਜ਼ ਬਣੀ ਨਹੀਂ, ਪੈਦਾ ਨਹੀਂ ਹੋਈ। ਆਪਾਂ ਬੈਠੇ ਹੁੰਦੇ ਹਾਂ ਗੁਰੂ ਮਹਾਰਾਜ ਦੇ ਪਵਿੱਤਰ ਦਰਬਾਰ ਦੇ ਵਿੱਚ, ਤਾਂ ਕਰਕੇ ਆਪਾਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠੇ ਹੁੰਦੇ ਹਾਂ, ਸਤਿਗੁਰੂ ਮਹਾਰਾਜ ਦੇ ਦੀਵਾਨ ਦੇ ਵਿੱਚ ਬੈਠੇ ਹੁੰਦੇ ਹਾਂ, ਸੰਗਤਾਂ ਵਿੱਚ ਬੈਠੇ ਹੁੰਦੇ ਹਾਂ, ਪਰ ਤੁਹਾਡਾ ਮਨ ਪੰਜਾਬ ਦੀ ਧਰਤੀ ਉੱਤੇ ਤੁਰਿਆ ਫਿਰਦਾ ਹੁੰਦਾ। ਮਨ ਤੋਂ ਤੇਜ਼ ਚੀਜ਼ ਦੁਨੀਆਂ ਦੇ ਉੱਤੇ ਅੱਜ ਤੱਕ ਪੈਦਾ ਹੀ ਨਹੀਂ ਹੋਈ ਜਿਹੜੀ ਮਨ ਤੋਂ ਜ਼ਿਆਦਾ ਤੇਜ਼ ਚੱਲਦੀ ਹੋਵੇ। ਸਭ ਤੋਂ ਤੇਜ਼ ਚੱਲਦਾ ਮਨ, ਇਹ ਮਨ ਇੱਕ ਘੋੜੀ ਦੀ ਤਰ੍ਹਾਂ ਜਿਹਨੇ ਵਿਕੇਸ ਨੂੰ ਲਗਾਮ ਪਾ ਲਈ, ਮੈਂ ਆਪਣੇ ਮਨ ਨੂੰ ਕਾਬੂ ਕਰ ਲਿਆ, ਫਿਰ ਉਹਦਾ ਸੰਸਾਰ ਦੇ ਉੱਤੇ ਆਉਣਾ, ਦੁਨੀਆਂ ਦੇ ਉੱਤੇ ਆਉਣਾ ਸਫਲਾ ਹੋ ਜਾਂਦਾ। ਪਰ ਮਨ ਦੇ ਉੱਤੇ ਕਾਬੂ ਕਰਨਾ ਬੜਾ ਔਖਾ ਹੈ। ਸਤਿਗੁਰੂ ਮਹਾਰਾਜ ਦਾ ਪਾਵਨ ਬਚਨਾ ਮਨ ਜਿੱਤੇ ਜਗ ਜੀਤ, ਜਿਹਨੇ ਮਨ ਨੂੰ ਜਿੱਤ ਲਿਆ ਉਹਨੇ ਸਮਝ ਲਓ ਪੂਰੇ ਸੰਸਾਰ ਦੇ ਉੱਤੇ ਜਿੱਤ ਹਾਸਲ ਕਰ ਲਈ, ਪੂਰਾ ਸੰਸਾਰ ਉਹਦੇ ਹੱਥ ਵਿੱਚ ਆ ਗਿਆ ਜਿਹਨੇ ਆਪਣੇ ਮਨ ਦੇ ਉੱਤੇ ਕਾਬੂ ਪਾ ਲਿਆ। ਪਰ ਇਹਦੇ ਉੱਤੇ ਕਾਬੂ ਪਾਉਣਾ ਹਰੇਕ ਦੇ ਵੱਸ ਦੀ ਗੱਲ ਨਹੀਂ, ਮਨ ਨੂੰ ਬੜਾ ਸਾਧਣਾ ਪੈਂਦਾ, ਬੜਾ ਕੁਝ ਤਿਆਗਣਾ ਪੈਂਦਾ, ਤਾਂ ਜਾ ਕੇ ਮਨ ਦੇ ਉੱਤੇ ਕਾਬੂ ਹੁੰਦਾ। ਮੈਂ ਇੱਕ ਵਾਰ ਦੀ ਵਿਚਾਰ ਪੜ੍ਹ ਰਿਹਾ ਸੀ, ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਪਰਵਾਨਾ, ਉਹਨਾਂ ਦੀ ਰਚਨਾ ਪੜ੍ਹ ਰਿਹਾ ਸੀ। ਉਹ ਲਿਖਦੇ ਨੇ ਇੱਕ ਵਾਰ ਇੱਕ ਮਲਾਹ ਸੀ, ਜਿਹੜਾ ਮਲਾਹ ਦਾ ਕੰਮ ਹੁੰਦਾ ਵਿਹੜੇ ਤੋਂ ਸਾਗਰ ਦੇ ਵਿੱਚੋਂ, ਦਰਿਆ ਦੇ ਵਿੱਚੋਂ ਦੂਸਰੇ ਬੰਨੇ ਲਾਉਣਾ, ਪਾਰ ਕਰਨਾ। ਉਹ ਮਲਾਹ ਦੇ ਵਿਹੜੇ ਦੇ ਵਿੱਚ ਇੱਕ ਸਵਾਰ ਚੜਿਆ, ਮੁਸਾਫਰ ਚੜਿਆ। ਜਦੋਂ ਉਸ ਨੂੰ ਦੂਸਰੇ ਬੰਨੇ ਲਾ ਦਿੱਤਾ ਗਿਆ, ਪਾਰ ਲਾ ਦਿੱਤਾ, ਮਲਾਹ ਨੇ ਆਪਣੀ ਮਜ਼ਦੂਰੀ ਲਈ, ਮਿਹਨਤ ਲਈ, ਤੇ ਜਿਹੜਾ ਮਲਾਹ ਦੇ ਵਿੱਚ ਵਿਹੜੇ ਦੇ ਵਿੱਚ ਬੈਠਿਆ ਮੁਸਾਫਰ ਚੜ ਕੇ ਆਇਆ, ਉਹ ਆਪਣਾ ਬੈਗ ਸਮਝ ਲਓ ਜਾਂ ਝੋਲਾ ਸਮਝ ਲਓ, ਥੈਲਾ ਕਹਿ ਲਓ, ਕਹਿ ਲਓ, ਉਹ ਮਲਾਹ ਦੇ ਵਿੱਚ ਭੁੱਲ ਗਿਆ, ਵਿਹੜੇ ਦੇ ਵਿੱਚ ਭੁੱਲ ਗਿਆ। ਮਲਾਹ ਨੇ ਉਸ ਨੂੰ ਚੱਕਣਾ ਕੀਤਾ, ਜਦੋਂ ਵੇਖਿਆ ਉਹਦੇ ਵਿੱਚ ਬਹੁਤ ਸਾਰਾ ਧਨ ਦੌਲਤ ਹੈ, ਤੇ ਉਸ ਸਮੇਂ ਮਲਾਹ ਦਾ ਮਨ ਆਪਣੇ ਕਾਬੂ ਦੇ ਵਿੱਚ ਸੀ। ਜਦੋਂ ਉਸਨੇ ਵੇਖਿਆ ਕਿ ਇਹਦੇ ਵਿੱਚ ਬਹੁਤ ਸਾਰੇ ਹੀਰੇ ਮੋਤੀ ਨੇ, ਧਨ ਦੌਲਤ ਹੈ, ਉਸਨੇ ਤੁਰੇ ਜਾਂਦੇ ਰਾਹੀ ਨੂੰ, ਮੁਸਾਫਰ ਨੂੰ ਆਵਾਜ਼ ਮਾਰੀ
ਆਖਣ ਲੱਗਿਆ ਭਲਿਆ ਪੁਰਖਾ ਤੇਰਾ ਇਮਾਨਤ ਤੇਰਾ ਧਨ ਦੌਲਤ ਮੇਰੇ ਵੇੜੇ ਦੇ ਵਿੱਚ ਰਹਿ ਗਿਆ ਇਹ ਆਪਣੀ ਇਮਾਨਤ ਸਾਂਭ ਲੈ ਜਦੋਂ ਉਸ ਨੂੰ ਉਹਦੀ ਇਮਾਨਤ ਮਾਇਆ ਵਾਲਾ ਝੋਲਾ ਦੇ ਦਿੱਤਾ ਹੈ ਤਾਂ ਜਿਹੜਾ ਮੁਸਾਫਰ ਹੈ ਜਿਹੜਾ ਰਾਹੀ ਹੈ ਜਿਹੜਾ ਵੇੜੇ ਦੇ ਵਿੱਚ ਚੜ ਕੇ ਪਾਰ ਹੋਇਆ ਉਹ ਬਾਰ ਬਾਰ ਉਸ ਮਲਾਹ ਦਾ ਧੰਨਵਾਦ ਕਰਦਾ ਸ਼ੁਕਰਾਨਾ ਕਰਦਾ ਕਹਿੰਦਾ ਤੂੰ ਤੇਰੇ ਵਰਗਾ ਇਮਾਨਦਾਰ ਦੁਨੀਆਂ ਤੇ ਇਸੇ ਕੋਈ ਵੇਲਾ ਹੀ ਹੋਵੇਗਾ ਜਿਹਨੇ ਵੇਖ ਵੀ ਲਿਆ ਇਹਦੇ ਵਿੱਚ ਧੰਨ ਦੌਲਤ ਹੈ ਫਿਰ ਵੀ ਆਵਾਜ਼ ਮਾਰ ਕੇ ਮੈਨੂੰ ਮੇਰਾ ਝੋਲਾ ਤੁਸੀਂ ਫੜਾਇਆ ਤੁਸੀਂ ਬਹੁਤ ਧੰਨ ਹੋ ਧੰਨਤਾ ਦੇ ਯੋਗ ਹੋ ਅੱਜ ਮਲਾਹ ਦੇ ਮਨ ਦੇ ਵਿੱਚ ਮਾਣ ਹੋ ਗਿਆ ਕਿ ਮੈਂ ਹਜ਼ਾਰਾਂ ਰੁਪਈਏ ਜਿਹੜੇ ਮੇਰੇ ਹਾਸੇ ਵਿੱਚ ਆਏ ਹੋਏ ਮੈਂ ਆਵਾਜ਼ ਮਾਰ ਕੇ ਉਸ ਨੂੰ ਦੇ ਦਿੱਤੇ ਨੇ ਉਹ ਕਹਿੰਦੇ ਸਾਰਾ ਦਿਨ ਆਪਣੇ ਮਨ ਦੇ ਵਿੱਚ ਹੋਮੇ ਦੇ ਵਿੱਚ ਬੇੜੇ ਦੇ ਉੱਤੇ ਆਉਂਦੇ ਰਹਿੰਦੇ ਰਹਿ ਮੁਸਾਫਰਾਂ ਨੂੰ ਸਮੁੰਦਰੋਂ ਪਾਰ ਕਰਦਾ ਦਰਿਆ ਤੋਂ ਪਾਰ ਕਰਦਾ ਜਦੋਂ ਸ਼ਾਮ ਦਾ ਟਾਈਮ ਹੋਇਆ ਰਾਹ ਦੇ ਵਿੱਚ ਤੁਰਿਆ ਹੁੰਦਾ ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ ਕਿ ਮੈਂ ਬੜਾ ਧਰਮੀ ਹੋ ਗਿਆ ਅੱਜ ਮੈਂ ਉਸ ਨੂੰ ਆਵਾਜ਼ ਮਾਰ ਕੇ ਉਸਦੀ ਇਮਾਨਤ ਉਸ ਨੂੰ ਵਾਪਸ ਦੇ ਦਿੱਤੀ ਹੈ ਤਾਂ ਤੁਰਿਆ ਆਉਂਦਾ ਕੀ ਕੌਤਕ ਵਰਤਿਆ ਜਦੋਂ ਨਗਰ ਦੇ ਵਿੱਚ ਆਇਆ ਇੱਕ ਛੋਟਾ ਜਿਹਾ ਬੱਚਾ 7-8 ਸਾਲ ਦਾ ਜਿਹਦੇ ਹੱਥ ਵਿੱਚ 1 ਰੁਪਈਆ ਫੜਿਆ ਹੋਇਆ ਉਹ ਬੱਚੇ ਨੂੰ ਟੋਕਣ ਲੱਗੀ ਉਹਦੇ ਹੱਥ ਵਿੱਚੋਂ ਰੁਪਈਆ ਡਿੱਗਿਆ ਜਦੋਂ ਉਹ ਵੇੜੇ ਦਾ ਮਲਾਹ ਤੁਰਿਆ ਆਉਂਦਾ ਤੇ ਉਹਦੀ ਨਗਰ ਨਿਜਾਂ ਦੇ ਸਾਹਮਣੇ ਆਇਆ ਨਿਜਰਾਂ ਦੇ ਜਦੋਂ ਨਜ਼ਰਾਂ ਦੇ ਸਾਹਮਣੇ ਆਇਆ ਉਸਨੇ ਬੱਚੇ ਨੂੰ ਡਿੱਗਦੇ ਨੇ ਵੇਖਿਆ ਉਹਦੇ ਹੱਥ ਦੇ ਵਿੱਚੋਂ ਰੁਪਈਆ ਡਿੱਗਦਾ ਵੇਖਿਆ ਉਹਦੇ ਪੈਰਾਂ ਦੇ ਵਿੱਚ ਰੁਪਈਆ ਆ ਕੇ ਡਿੱਗਿਆ ਉਹਨੇ ਰੁਪਈਏ ਦੇ ਉੱਤੇ ਪੈਰ ਰੱਖਿਆ ਤੇ ਬੱਚਾ ਉੱਠਿਆ ਬੱਚੇ ਨੇ ਇੱਧਰ ਉੱਧਰ ਨਿਗਾਹ ਮਾਰੀ ਆਲੇ ਦੁਆਲੇ ਭਾਲਦਾ ਪਰ ਉਹਨੂੰ ਉਹਦਾ ਡਿੱਗਿਆ ਹੋਇਆ ਰੁਪਈਆ ਕਿਤੇ ਨਜ਼ਰ ਨਹੀਂ ਆਉਂਦਾ ਜਦੋਂ ਬੱਚਾ ਦੇਖਦਾ ਆਲੇ ਦੁਆਲੇ ਕਿਤੇ ਰੁਪਈਆ ਨਜ਼ਰ ਨਹੀਂ ਆਇਆ ਤੇ ਬੱਚਾ ਆਖਿਰਕਾਰ ਆਲੇ ਦੁਆਲੇ ਭਾਲ ਕਰਨ ਤੋਂ ਉਪਰੰਤ ਉਸ ਜਗ੍ਹਾ ਤੋਂ ਤੁਰ ਪਿਆ ਨਿਰਾਸ਼ ਹੋ ਕੇ ਤੁਰਿਆ ਤੇ ਜਿਹਨੇ ਮਨ ਦੇ ਵਿੱਚ ਹੋਮੇ ਹੋ ਗਿਆ ਮਾਣ ਹੋ ਗਿਆ ਕਿ ਮੈਂ ਬੜਾ ਧਰਮੀ ਬਣ ਗਿਆ ਮੈਂ ਹਜ਼ਾਰਾਂ ਰੁਪਈਏ ਨੂੰ ਆਵਾਜ਼ ਮਾਰ ਕੇ ਦਿੱਤੇ ਉਹਦੀ ਇਮਾਨਤ ਦੇ ਦਿੱਤੀ ਤੇ ਆਖਿਰਕਾਰ ਡੁੱਲਿਆ ਤਾਂ 1 ਰੁਪਈਏ ਦੇ ਉੱਤੇ ਆ ਕੇ ਮਨ ਗਿਰ ਗਿਆ ਮਨ ਦੇ ਉੱਤੇ ਕਾਬੂ ਨਾ ਪਾ ਸਕਿਆ ਜਦੋਂ ਬੱਚਾ ਉਦਾਸ ਹੋ ਕੇ ਆਪਣੇ ਘਰ ਨੂੰ ਰੋਂਦਾ ਹੋਇਆ ਮੁੜਿਆ ਤਾਂ ਉਸਨੇ ਆਪਣਾ ਪੈਰ ਪਰੇ ਹਟਾਇਆ ਪੈਰ ਦੇ ਥੱਲੇ 1 ਰੁਪਈਆ ਚੁੱਕਿਆ ਆਪਣੇ ਘਰ ਨੂੰ ਚਲੇ ਗਿਆ ਪਰ ਜਿਹੜਾ ਮਨ ਹੈ ਨਾ ਮਨ ਦੇ ਉੱਤੇ ਕਾਬੂ ਪਾਉਣਾ ਬੜਾ ਔਖਾ ਹੈ ਮਨ ਨੂੰ ਸਮਝਾਉਣਾ ਜਿਨ੍ਹਾਂ ਨੇ ਮਨ ਨੂੰ ਸਮਝਾ ਲਿਆ ਫਿਰ ਉਹਨਾਂ ਦਾ ਸਾਰਾ ਸੰਸਾਰ ਦੁਨੀਆਂ ਰਹਿੰਦੀ ਦੁਨੀਆਂ ਤੱਕਣਾ ਦਾ ਦਸ ਕਰਿਆ ਕਰਦੀ ਹੈ ਉਹਨਾਂ ਦੀ ਵਡਿਆਈ ਕਰਿਆ ਕਰਦੀ ਹੈ ਆਓ ਆਪ ਗੁਰੂ ਕੇ ਸੰਕਟ ਦੇ ਨਾਲ ਇਤਿਹਾਸ ਚ ਸਮਝ ਪਾ ਰਹੇ ਹਾਂ ਉਹ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦਾ ਭੌਰਾ ਜਿਹਨੇ ਆਪਣੇ ਮਨ ਦੇ ਉੱਤੇ ਕਾਬੂ ਪਾਇਆ ਹੋਇਆ ਅੱਜ ਅਸੀਂ ਸੰਸਾਰ ਦੇ ਲੋਕ ਦੁਨੀਆਂ ਦੇ ਲੋਕ ਜਿਹੜੀ ਦਾਤ ਨੂੰ ਲੋੜਦੇ ਹਾਂ ਪੁੱਤਰ ਦੀ ਦਾਤ ਪ੍ਰਾਪਤ ਕਰਨ ਵਾਸਤੇ ਇੱਕ ਬਲਵਾਨ ਨੇ ਬੜਾ ਸੁੰਦਰ ਲਿਖਿਆ ਉਹ ਲਿਖਦਾ ਵੀ ਪੁੱਤਾਂ ਵਾਲਿਓ ਮਾਰ ਕੇ ਨਿਗਾਹ ਵੇਖੋ ਪੁੱਤਾਂ ਵਾਲਿਓ ਮਾਰ ਕੇ ਨਿਗਾਹ ਵੇਖੋ ਜਾਂਦਾ ਪੁੱਤ ਦਾ ਦਰਦ ਸਹਾਰਿਆ ਨਾ ਉਸ ਮਾਂ ਨੂੰ ਪੁੱਤ ਦੀ ਛਾਰ ਕੀ ਹੈ ਜਿਹਨੇ ਪੁੱਤ ਨੂੰ ਗੋਦ ਖਿਲਾਰਿਆ ਨਾ ਔਲਾਦ ਦਾ ਦੁੱਖ ਜਾਂਦਾ ਉਹ ਮਾਤਾ ਪਿਤਾ ਜਾਣਦੇ ਨੇ ਜਿਹਨਾਂ ਦੀ ਅੱਖਾਂ ਦੇ ਸਾਹਮਣੇ ਜਿਹਨਾਂ ਦਾ ਪੁੱਤ ਚਲੇ ਗਿਆ ਜਾਂ ਫਿਰ ਔਲਾਦ ਦਾ ਦਰਦ ਉਹਨਾਂ ਤੋਂ ਪੁੱਛ ਕੇ ਦੇਖੋ ਜਿਹੜੀ ਮਾਂ ਦੀ ਅਜੇ ਕੁੱਖ ਸੱਖਣੀ ਆ ਜਿਹਦੀ ਕੁੱਖ ਦੇ ਵਿੱਚੋਂ ਕਿਸੇ ਧੀ ਅਤੇ ਪੁੱਤਰ ਨੇ ਜਨਮ ਲਿਆ ਉਹਨੂੰ ਪਤਾ ਕਿ ਔਲਾਦ ਦਾ ਦੁੱਖ ਔਲਾਦ ਦਾ ਦਰਦ ਕੀ ਹੁੰਦਾ ਪਰ ਜਿਹਨਾਂ ਨੇ ਆਪਣਾ ਗੁਰੂ ਨੂੰ ਸਾਰਾ ਕੁਛ ਸਮਰਪਿਤ ਕਰ ਦਿੱਤਾ ਜਿਹਨਾਂ ਨੇ ਆਪਣੇ ਜੀਵਨ ਦੇ ਵਿੱਚ ਇਹ ਵਚਨ ਕਮਾ ਲਿਆ ਮੇਰਾ ਮੁਝਮੇ ਕਸ ਨਹੀਂ ਜੋ ਕਿਸੈ ਤੋਂ ਤੇਰਾ ਤੇਰਾ ਤੁਝਕੋ ਸੌਂਪੇ ਕਿਆ ਲਾਗੇ ਮੇਰਾ ਅੱਜ ਪੀਰ ਕਸੂਤਾ ਅਤੇ ਉਸਦੀ ਬੇਗਮ ਨਸੀਰਾਂ ਜਦੋਂ ਕਲਗੀਆਂ ਵਾਲੇ ਸਤਗੁਰ ਦੇ ਸੰਧੌੜੇ ਨਗਰ ਦੇ ਵਿੱਚ ਪਰਤਣ ਦੀ ਖਬਰ ਕਿਤੇ ਚੁਗਲ ਕੌਰ ਨੇ ਜਾ ਕੇ ਉਸ ਇਲਾਕੇ ਦੇ ਹਾਕਮ ਗਵਾਨੇ ਉਸਮਾਨ ਖਾਨ ਨੂੰ ਦਿੱਤੀ ਹੈ ਉਹ ਫੌਜਾਂ ਚੜ ਕੇ ਲੈ ਕੇ ਆਇਆ ਉਸਨੇ ਪੀਰ ਬਤੂਸਾ ਦੇ ਘਰ ਨੂੰ ਘੇਰਾ ਪਾਇਆ ਤੇ ਪੀਰ ਬਤੂਸਾ ਨੇ ਕਹਿ ਦਿੱਤਾ ਕਿ ਮੇਰੇ ਘਰ ਦੇ ਵਿੱਚ ਮੇਰੇ ਮਹਿਮਾਨ ਆਏ ਨੇ ਆਖਿਰਕਾਰ ਬੱਚੇ ਨੇ ਇੱਥੇ ਹੋਇਆ ਗੱਲ ਹੋਈ ਕਿ ਮੈਂ ਗੁਰੂ ਮਹਾਰਾਜ ਦੇ ਖੂਨ ਦੀ ਬਾਲਟੀ ਭਰ ਕੇ ਤੇਰੇ ਦਰਬਾਰ ਦੇ ਵਿੱਚ ਲੈ ਕੇ ਆਵਾਂਗਾ ਉਸਮਾਨ ਘਰ ਵਾਪਸ ਮੁੜ ਗਿਆ ਤੇ ਪੀਰ ਬਤੂਸਾ ਦੀ ਬੇਗਮ ਨਸੀਰਾਂ ਨੇ ਪੀਰ ਜੀ ਦੇ ਚਿਹਰੇ ਵੱਲ ਵੇਖਿਆ ਚਿਹਰੇ ਦੇ ਉੱਤੇ ਰੌਣਕ ਨਹੀਂ ਉਸਦੀ ਹੈ ਜਿਸ ਸਮੇਂ ਸਤਿਗੁਰੂ ਮਹਾਰਾਜ ਨੇ ਮੁਬਾਰਕਬਾਦ ਚਰਨ ਪਾਏ ਚਿਹਰੇ ਦੇ ਉੱਤੇ ਬੜੀ ਰੌਣਕ ਅੱਜ ਹੱਥ ਜੋੜ ਕੇ ਆਖਣ ਲੱਗੀ ਪੀਰ ਜੀ ਪਹਿਲਾਂ ਤੁਹਾਡੇ ਚਿਹਰੇ ਉੱਤੇ ਬੜੀ ਰੌਣਕ ਸੀ ਤੇ ਹੁਣ ਤੁਹਾਡੇ ਚਿਹਰੇ ਉੱਤੇ ਉਦਾਸੀ ਹੈ ਕੀ ਕਾਰਨ ਹੈ ਤੇ ਧਰਮੀ ਆਤਮਾ ਪੀਰ ਬਤੂਸਾ ਨੇ ਕਹਿ ਦਿੱਤਾ ਕਿ ਸੰਧੌੜੇ ਦਾ ਨਵਾਬ ਉਸਮਾਨ ਖਾਂ ਫੌਜਾਂ ਚੜ੍ਹ ਕੇ ਲੈ ਕੇ ਆਇਆ ਜਿਹੜਾ ਗੁਰੂ ਮਹਾਰਾਜ ਨੂੰ ਗ੍ਰਿਫਤਾਰ ਕਰਨ ਵਾਸਤੇ ਆਇਆ ਸੀ ਮੈਂ ਉਹ ਪੂਰੇ ਵਚਨ ਕਹਿ ਦਿੱਤੇ ਕਿ ਪਤਗੁਰਾਂ ਦੇ ਮੈਂ ਖੂਨ ਦੀ ਬਾਲਟੀ ਭਰ ਕੇ ਤੇਰੇ ਦਰਬਾਰ ਦੇ ਵਿੱਚ ਲੈ ਕੇ ਆਵਾਂਗਾ
ਤੇ ਉਸ ਦੀ ਬੇਗਮ ਜੀਆਂ ਨੇ ਕਹਿ ਦਿੱਤਾ ਕਿ ਹੁਣ ਮੈਂ ਆਪਣੇ ਮਾਤਾ ਨਾਲ ਕੀ ਵਿਚਾਰ ਕੀਤਾ ਤੇ ਪੀਰ ਬਦੂ ਆਖਣ ਲੱਗਿਆ ਜਿੱਥੇ ਆਪਾਂ ਆਪਣੇ ਵੱਡੇ ਪੁੱਤਰ ਪਹਿਲਾਂ ਮੰਗਾਣੀ ਦੇ ਜੰਗ ਦੇ ਵਿੱਚ ਗੁਰੂ ਦੇ ਉੱਤੋਂ ਨਿਸ਼ਾਵਰ ਕਰ ਦਿੱਤੇ ਗੁਰੂ ਦੇ ਉੱਤੋਂ ਕੁਰਬਾਨ ਕਰ ਦਿੱਤੇ ਆਪਣੇ ਘਰ ਦੇ ਵਿੱਚ ਵਾਟਾ ਇਕਲੌਤਾ ਪੁੱਤਰ ਆਪਣਾ ਇੱਕੋ ਇੱਕ ਜਿਹੜਾ ਇਕਲੌਤਾ ਪੁੱਤਰ ਹੈ ਆਪਾਂ ਆਪਣੇ ਇਕਲੌਤੇ ਪੁੱਤਰ ਦਾ ਕਤਲ ਕਰਕੇ ਇਹਦੇ ਖੂਨ ਦੀ ਬਾਲਟੀ ਭਰ ਕੇ ਸਲਮਾਨ ਖਾਨ ਦੇ ਦਰਬਾਰ ਦੇ ਵਿੱਚ ਪੇਸ਼ ਕਰ ਦੇਵਾਂਗੇ। ਜਦੋਂ ਮਾਂ ਨੇ ਇਹ ਵਚਨ ਸੁਣੇ ਇੱਕ ਮਾਂ ਦਾ ਦਿਲ ਸੱਚਿਆ ਜਾਣੀਏ ਉਹ ਮਾਂ ਜਿਹਨੇ ਲੋਰੀਆਂ ਦੇ ਕੇ ਆਪਣੇ ਪੁੱਤਰ ਨੂੰ ਔਲਾਦ ਨੂੰ ਪਾਲਿਆ ਹੋਵੇ ਬੰਨਿਆ ਕੀਤਾ ਹੋਵੇ ਅੱਜ ਜਦੋਂ ਜਵਾਨ ਪੁੱਤਰ ਹੋਇਆ ਅੱਜ ਆਪਣੇ ਹੱਥੀਂ ਕਤਲ ਕਰਨ ਦੀ ਗੱਲ ਆਈ ਹੋਵੇ ਤੇ ਧਨ ਜਗਿਆ ਉਸ ਮਾਂ ਦਾ। ਪੀਰ ਬਦੂ ਸਾਹਿਬ ਦੀ ਧਰਮ ਪਤਨੀ ਬੇਗਮ ਚੀਰਾਂ ਦੇ ਅੱਖਾਂ ਦੇ ਵਿੱਚੋਂ ਵੈਰਾਗ ਦੇ ਅੱਥਰੂ ਵਗ ਤੁਰੇ। ਉਹ ਸਾਰਾ ਦਿਨ ਅੱਖਾਂ ਦੇ ਸਾਹਮਣੇ ਘੁੰਮਣ ਲੱਗਿਆ ਕਿਸ ਤਰ੍ਹਾਂ ਆਪਣੇ ਪੁੱਤਰਾਂ ਨੂੰ ਪਾਲ ਕੇ ਵੱਡਿਆ ਕੀਤਾ ਵੱਡੇ ਹੋਏ ਪੁੱਤਰ ਗੁਰੂ ਦੇ ਪੁੱਤਰ ਚਰਨਾਂ ਦੇ ਉੱਤੇ ਕੁਰਬਾਨ ਕਰ ਦਿੱਤੇ ਭੰਗਾਣੀ ਦੇ ਜੰਗ ਦੇ ਵਿੱਚ ਵੱਡੇ ਪੁੱਤਰ ਤੇ ਵਸਦਾ ਇਕਲੌਤਾ ਪੁੱਤਰ ਅੱਜ ਇਹ ਵੀ ਕੁਰਬਾਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਆਪਣਾ ਮਨ ਬਣਾਇਆ ਪੁੱਤਰ ਦਾ ਦੁੱਖ ਐਡਾ ਵੱਡਾ ਦੁੱਖ ਹੈ ਜੇਕਰ ਪ੍ਰਾਂਤਰ ਇਤਿਹਾਸ ਪੜ੍ਹ ਕੇ ਵੇਖੀਏ ਤੇ ਪੂਰਨ ਦੀ ਮਾਂ ਪ੍ਰਾਂਤ ਜਦੋਂ ਪਤਾ ਲੱਗਿਆ ਕਿ ਉਹਦੇ ਪੁੱਤਰ ਪੂਰਨ ਦੇ ਟੋਟੇ ਕਰਵਾ ਕੇ ਉਹਨੂੰ ਖੂਹ ਦੇ ਵਿੱਚ ਕਢਵਾ ਦਿੱਤਾ ਕੰਧਾਂ ਦੇ ਨਾਲ ਟੱਕਰਾ ਮਾਰ ਮਾਰ ਕੇ ਰੋ ਰੋ ਕੇ ਅੱਖਾਂ ਦੀ ਜੋਤ ਗਵਾਈ ਅੱਖਾਂ ਤੋਂ ਅੰਨੀ ਹੋ ਗਈ ਔਲਾਦ ਦਾ ਦੁੱਖ ਨਾ ਸਹਿ ਸਕੀ। ਪੁੱਤਰ ਦਾ ਦੁੱਖ ਔਲਾਦ ਦਾ ਦੁੱਖ ਜਦੋਂ ਸਰਵਣ ਦੇ ਮਾਤਾ ਤੇ ਪਿਤਾ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਪੁੱਤਰ ਸਰਵਣ ਇਹ ਦੁਨੀਆਂ ਦੇ ਉੱਤੇ ਨਹੀਂ ਰਿਹਾ ਚੜ੍ਹਾਈ ਕਰ ਗਿਆ ਤੇ ਔਲਾਦ ਦਾ ਦੁੱਖ ਨਾ ਸਹਿਣ ਸਕੇ ਉਸੇ ਜਗ੍ਹਾ ਦੇ ਉੱਤੇ ਪ੍ਰਾਣ ਤਿਆਗ ਦਿੱਤੀ। ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮ ਚੰਦਰ ਜਦੋਂ ਉਹਦੇ ਮਾਤਾ ਉਹਦੇ ਪਿਤਾ ਦਸ਼ਰਤ ਨੇ ਉਹਨਾਂ ਨੇ ਬਨਵਾਸ ਕੀਤਾ ਜਿੰਨੀ ਦੇਰ ਪੁੱਤਰ ਅਤੇ ਨੋਹਾਂ ਨੂੰ ਤੱਕਦਾ ਰਿਹਾ ਮੈਂ ਦੇ ਉੱਤੇ ਖੜਾ ਵੇਖਦਾ ਜਾ ਰਿਹਾ ਜਦੋਂ ਅੱਖਾਂ ਤੋਂ ਓਹਲੇ ਹੋ ਗਏ ਔਲਾਦ ਦਾ ਦੁੱਖ ਨੇ ਸਹਿ ਸਕਿਆ ਸਾਲ ਮਾਰ ਕੇ ਆਪਣੇ ਜੀਵਨ ਦੀ ਨੀਲਾ ਖਤਮ ਕਰ ਲਈ। ਪਰ ਇੱਕ ਇਹ ਗੁਰੂ ਦਾ ਸਿੱਖ ਹੈ ਪੀਰ ਬਦੂ ਸਾਹਿਬ ਜਿਹਨੇ ਗੁਰੂ ਦੇ ਸਿਧਾਂਤ ਨੂੰ ਆਪਣੇ ਜੀਵਨ ਦੇ ਵਿੱਚ ਘੁਮਾਇਆ ਜਿਹਨੇ ਤਨ ਮਨ ਧਨ ਗੁਰੂ ਨੂੰ ਅਰਪਣ ਕਰ ਦਿੱਤਾ ਸਾਰਾ ਕੁਝ ਗੁਰੂ ਦੀ ਇਮਾਨ ਸਮਝ ਕੇ ਗੁਰੂ ਨੂੰ ਅਰਪਣ ਕਰ ਦਿੱਤਾ ਤੇ ਘਰ ਦੇ ਵਿੱਚ ਵਸਦਾ ਕਲੌਤਾ ਪੁੱਤਰ ਜਦੋਂ ਮਾਂ ਦੀ ਅੱਖਾਂ ਦੇ ਸਾਹਮਣੇ ਆਇਆ ਮਾਂ ਨੇ ਘੁੱਟ ਕੇ ਆਪਣੀ ਸਾਥੀ ਦੇ ਨਾਲ ਆਇਆ ਆਪਣੇ ਪੁੱਤਰ ਦਾ ਮਾਸ਼ਕ ਚੁੰਮਣ ਲੱਗੀ ਹੈ ਬਾਰ ਬਾਰ ਪੁੱਤਰ ਨੂੰ ਘੁੱਟ ਕੇ ਗਾਲ ਦੇ ਨਾਲ ਲਾਉਂਦੀ ਹੈ ਪੁੱਤਰ ਦੇ ਨਾਲ ਪਿਆਰ ਜਤਾਉਂਦੀ ਹੈ ਤੇ ਪੁੱਤਰ ਨੇ ਵੇਖਿਆ ਆਖਣ ਲੱਗਿਆ ਮਾਂ ਕੀ ਗੱਲ ਅੱਜ ਤੇਰੇ ਮਨ ਦੇ ਵਿੱਚ ਕੀ ਵੈਰਾਗ ਆਇਆ ਅੱਜ ਮੇਰੇ ਨਾਲ ਬੜਾ ਪਿਆਰ ਜਤਾ ਰਹੀ ਹੈ ਅੱਜ ਬਾਰ ਬਾਰ ਮੇਰਾ ਮੱਥਾ ਚੁੰਮਣੀ ਹੈ ਅੱਜ ਬਾਰ ਬਾਰ ਘੁੱਟ ਕੇ ਮੇਰੀ ਸਾਥੀ ਦੇ ਨਾਲ ਆ ਰਹੀ ਹੈ ਕੀ ਗੱਲ ਮਾਂ ਦੱਸ ਤੇ ਜਿਵੇਂ ਮਾਤਾ ਤੇ ਪਿਤਾ ਆਪਣੇ ਪੁੱਤਰ ਨੂੰ ਕਹਿ ਰਹੇ ਨੇ ਉਹਦੀ ਕੁਰਬਾਨੀ ਦੇਣ ਵਾਸਤੇ ਆਪਣੇ ਪੁੱਤਰ ਦੀ ਬਲੀ ਦੇਣ ਵਾਸਤੇ ਗੁਰੂ ਉੱਤੇ ਨਿਸ਼ਾਨ ਹੋਣ ਵਾਸਤੇ ਜੋ ਬੱਚੇ ਨੇ ਮਾਤਾ ਪਿਤਾ ਆਪਣੇ ਪੁੱਤਰ ਨੂੰ ਆਖ ਰਹੇ ਨੇ ਉਹਨਾਂ ਸੂਤਰਾਂ ਤੋਂ ਜਾਣੂ ਬਲਵੰਤ ਸਿੰਘ ਗਰਪਾਲੋ ਅਤੇ ਮਾਚੀ ਵਾਲਾ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਆਪ ਦੀ ਸੇਵਾ ਦੇ ਵਿੱਚ ਕਿਉਂ ਕਰਵਾ ਰਹੇ।

ਅਤੇ ਉਸਦੀ ਧਰਮ ਪਤਨੀ ਨਸੀਰਾ ਨੇ ਕਿਹਾ ਕੀਤਾ ਪੁੱਤਰ ਜੀ ਮੈਂ ਇਸ ਕਰਕੇ ਤੇਰੇ ਨਾਲ ਅੱਜ ਪਿਆਰ ਜਤਾ ਰਹੀ ਹਾਂ ਤੈਨੂੰ ਵਾਰ ਵਾਰ ਘੁੱਟ ਕੇ ਆਪਣੇ ਗਲੇ ਦੇ ਨਾਲ ਲਾ ਰਹੀ ਹਾਂ ਕਿ ਅੱਜ ਤੇਰੇ ਅਤੇ ਮੇਰੇ ਆਖਰੀ ਮੇਲੇ ਨੇ ਤੇ ਅੱਜ ਤੋਂ ਬਾਅਦ ਤਾਂ ਹਮੇਸ਼ਾ ਲਈ ਮੇਰੇ ਕੋਲੋਂ ਦੂਰ ਚਲੇ ਜਾਣਾ ਉਹ ਮਾਤਾ ਅਤੇ ਪਿਤਾ ਕੋਈ ਵੀ ਮਾਤਾ ਪਿਤਾ ਇਹ ਨਹੀਂ ਜਰ ਸਕਦਾ ਕਿ ਉਹਦੇ ਪੁੱਤਰ ਦੇ ਮਾੜੀ ਜੀ ਸੱਟ ਲੱਗ ਜਾਵੇ ਖੂਨ ਵਗਾਵੇ ਮਾਤਾ ਪਿਤਾ ਦੇ ਖੂਨ ਦਾ ਪਾਣੀ ਬਣ ਜਾਂਦਾ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਜਿੰਨੀ ਜਲਦੀ ਹੋ ਸਕੇ ਆਪਣੇ ਪੁੱਤਰ ਦਾ ਇਲਾਜ ਕਰਵਾਈਏ ਧੀ ਦਾ ਇਲਾਜ ਕਰਵਾਈਏ ਕਿਉਂਕਿ ਔਲਾਦ ਦੀ ਮਮਤਾ ਹੀ ਇਹੋ ਜਿਹੀ ਹੈ ਪਰ ਇੱਕੋ ਧਰਮੀ ਮਾਤਾ ਅਤੇ ਪਿਤਾ ਜਿਨ੍ਹਾਂ ਨੇ ਆਪਣੇ ਵੱਡੇ ਪੁੱਤਰ ਗੁਰੂ ਤੋਂ ਪਹਿਲਾਂ ਕੁਰਬਾਨ ਕਰ ਦਿੱਤੇ ਬਚਦਾ ਇਕਲੌਤਾ ਘਰ ਦਾ ਚਿਰਾਗ ਇਕਲੌਤਾ ਪੁੱਤਰ ਉਹ ਵੀ ਗੁਰੂ ਦੇ ਤੋਂ ਕੁਰਬਾਨ ਕਰਨ ਵਾਸਤੇ ਤਿਆਰ ਹੋ ਗਏ ਨੇ ਧੰਨ ਉਹ ਮਾਤਾ ਪਿਤਾ ਧੰਨ ਸਨ ਉਹਨਾਂ ਦੇ ਪੁੱਤਰ ਜਿਨ੍ਹਾਂ ਨੇ ਇੱਕ ਵਾਰ ਵੀ ਇਨਕਾਰ ਨਹੀਂ ਕੀਤਾ ਜੇਕਰ ਅੱਜ ਦੇ ਅਜੋਕੇ ਸਮੇਂ ਦੀ ਗੱਲ ਕਰੀਏ ਤੇ ਅੱਜ ਦੇ ਪੁੱਤਰ ਕਦੇ ਮਾਤਾ ਪਿਤਾ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਪਿਤਾ ਦੇ ਕਹਿਣ ਦੇ ਉੱਤੇ ਗੁਰੂ ਘਰ ਦੇ ਵਿੱਚ ਆਉਣ ਵਾਸਤੇ ਪੁੱਤਰ ਤਿਆਰ ਨਹੀਂ ਕੱਤਰ ਤਾਂ ਦੂਰ ਦੀ ਗੱਲ ਹੈ ਗੁਰੂ ਦੇ ਉੱਤੋਂ ਆਪਣਾ ਆਪ ਨਿਸ਼ਾਵਰ ਕਰਨ ਦੀ ਦੂਰ ਦੀ ਗੱਲ ਹੈ ਆ ਸਾਡੀਆਂ ਧੀਆਂ ਸਾਡੇ ਕਹਿਣ ਦੇ ਉੱਤੇ ਗੁਰੂ ਘਰ ਵਿੱਚ ਆਉਣ ਵਾਸਤੇ ਤਿਆਰ ਨਹੀਂ ਖੰਡੇ ਵੱਟ ਦਾ ਅੰਮ੍ਰਿਤ ਪਾਨ ਕਰਨ ਵਾਸਤੇ ਤਿਆਰ ਨਹੀਂ ਪਰ ਮਾਤਾ ਪਿਤਾ ਧਰਮੀ ਸਨ ਜੇ ਮਾਤਾ ਪਿਤਾ ਧਰਮੀ ਸੀ ਤਾਂ ਔਲਾਦ ਵੀ ਧਰਮੀ ਸੀ ਉਹ ਪੁੱਤਰ ਨੇ ਹੱਥ ਬੰਨ ਕੇ ਕਹਿਣਾ ਕੀਤਾ ਆਖਣ ਲੱਗੇ ਆਬਾ ਜਨ ਜਿਵੇਂ ਆਪ ਦਾ ਹੁਕਮ ਹੋਵੇ ਜਿਵੇਂ ਤੁਹਾਡੀ ਆਗਿਆ ਹੋਵੇ ਮੈਂ ਗੁਰੂ ਮਹਾਰਾਜ ਉੱਤੋਂ ਆਪਣਾ ਆਪ ਨੂੰ ਸਬਰ ਕਰਨ ਵਾਸਤੇ ਤਿਆਰ ਹਾਂ ਦੇਰ ਨਾ ਕਰੋ ਜਿੰਨੀ ਤੇਜ਼ੀ ਹੋ ਸਕੇ ਮੈਨੂੰ ਕਤਲ ਕਰਕੇ ਮੇਰੇ ਖੂਨ ਦੀ ਬਾਲਟੀ ਭਰ ਕੇ ਉਸਮਾਨ ਖਾਨ ਦੇ ਦਰਬਾਰ ਦੇ ਵਿੱਚ ਪਹੁੰਚਾ ਦੇਵੇ ਤੇ ਜੇਕਰ ਆਪਾਂ ਆਪਣੇ ਘਰ ਦੇ ਵਿੱਚ ਇੱਕ ਰੁੱਖ ਵੀ ਲਾ ਲਈਏ ਨਾ ਉਹਨੂੰ ਬੜੇ ਚਾਵਾਂ ਅਤੇ ਫੁੱਦਰਾਂ ਦੇ ਨਾਲ ਪਾਲਿਆ ਜਾਵੇ ਪਾਣੀ ਪਾ ਪਾ ਕੇ ਆਪਾਂ ਜਦੋਂ ਪਾਲਦੇ ਹਾਂ ਕਿਤੇ ਸਮਾਂ ਆ ਜਾਵੇ ਜਦੋਂ ਰੁੱਖ ਫਲ ਦੇਣ ਦੇ ਕਾਬਲ ਹੋ ਜਾਵੇ ਸਾਹ ਦੇਣ ਦੇ ਕਾਬਲ ਹੋ ਜਾਵੇ ਉਹ ਬੂਟਾ ਜੇਕਰ ਉਹਨੂੰ ਵੱਢਣਾ ਪੈ ਜਾਵੇ ਤਾਂ ਮਨ ਨੂੰ ਠੇਸ ਪਹੁੰਚਦੀ ਹੈ ਮਨ ਨੂੰ ਦੁੱਖ ਲੱਗਦਾ ਪਰ ਧੰਨ ਉਹ ਮਾਤਾ ਪਿਤਾ ਜਿਨ੍ਹਾਂ ਨੇ ਫੈਸਲਾ ਲਿਆ ਆਪਣੇ ਇਕਲੌਤੇ ਪੁੱਤਰ ਨੂੰ ਕਤਲ ਕਰਨ ਦੀ ਖਾਤਰ ਗੁਰੂ ਦੇ ਉੱਤੋਂ ਕੁਰਬਾਨ ਕਰਨ ਦੀ ਵਾਸਤੇ ਤੇ ਜਦੋਂ ਪੁੱਤਰ ਨੇ ਵਚਨ ਕਹਿ ਦਿੱਤੇ ਅੱਬਾ ਜਾਨ ਜਿੰਨੀ ਸਰਦੀ ਹੋ ਸਕੇ ਮੈਨੂੰ ਕਤਲ ਕਰੋ ਜੋ ਤੁਸੀਂ ਉਸਮਾਨ ਖਾਨ ਦੇ ਨਾਲ ਵਚਨ ਕੀਤਾ ਆਪਣਾ ਵਚਨ ਪੂਰਾ ਕਰੋ ਤੇ ਪੀਰ ਜੀ ਨੇ ਤਲਵਾਰ ਚੁੱਕੀ ਤਲਵਾਰ ਚੁੱਕ ਕੇ ਕੋਲ ਖੜੋਤਾ ਤੇ ਪੁੱਤਰ ਨੇ ਆਪਣਾ ਅਸੀਸ ਝੁਕਾ ਦਿੱਤਾ ਆਖਣ ਲੱਗਾ ਪਿਤਾ ਜੀ ਵਾਰ ਕਰੋ ਉਸ ਨੇ ਪੱਤਰ ਵਰਗਾ ਜਿਗਰਾ ਕਰਕੇ ਗੁਰੂ ਦਾ ਆਪਣੇ ਮਨ ਦੇ ਵਿੱਚ ਧਿਆਨ ਧਰ ਕੇ ਤੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸਤਿਗੁਰੂ ਜੀ ਤੇ ਤੁਹਾਡੀ ਅਮਾਨਤ ਜਿੱਥੇ ਵੱਡੇ ਪੁੱਤਰ ਤੁਹਾਡੀ ਅਮਾਨਤ ਤੁਹਾਡੇ ਚਰਨਾਂ ਦੇ ਵਿੱਚ ਪਹੁੰਚ ਚੁੱਕੀ ਹੈ ਮੇਰਾ ਬੱਚਾ ਕਲੌਤਾ ਪੁੱਤਰ ਇਹ ਵੀ ਤੁਹਾਡੀ ਦਿੱਤੀ ਹੋਈ ਜਾਤ ਹੈ ਇਹ ਵੀ ਤੁਹਾਡੇ ਪੁੱਤਰ ਚਰਨਾਂ ਦੇ ਵਿੱਚ ਕੁਰਬਾਨ ਕਰਨ ਵਾਸਤੇ ਜਾ ਰਹੇ ਹਾਂ

ਉਹ ਸਾਰੀਆਂ ਸੰਗਤਾਂ ਇੱਕ ਵਾਰੀ ਉਹ ਧਰਮੀ ਆਤਮਾ ਅਤੇ ਉਸਦੇ ਪੁੱਤਰ ਦੀ ਕਮਾਈ ਦਾ ਧਿਆਨ ਧਰ ਕੇ ਆਪੋ ਆਪਣੀ ਯਤਨਾਂ ਨੂੰ ਪਵਿੱਤਰ ਕਰੀਏ। ਆਪੋ ਜੀ ਸਤਨਾਮ ਸ੍ਰੀ ਵਾਹਿਗੁਰੂ। ਧੰਨ ਜਿਗਰਾ ਉਹ ਪਿਤਾ ਦਾ ਜਿਹਨੇ ਆਪਣੇ ਹੱਥੀਂ ਆਪਣੇ ਪੁੱਤਰ ਦਾ ਕਤਲ ਕੀਤਾ। ਪੱਤਰ ਜਿੱਡਾ ਪਹਾੜ ਜਿੱਡਾ ਜਿਗਰਾ ਹੋਵੇਗਾ ਉਸ ਮਾਤਾ ਦਾ, ਮਾਤਾ ਨਸੀਰਾਂ ਦਾ, ਜਿਹੜੀ ਆਪਣੇ ਇਕਲੌਤੇ ਪੁੱਤਰ ਦੀ ਧੜ ਦੇ ਤੜਪਦੇ ਲਕੋ ਖੜੀ ਜਿਹਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਹੋਵੇਗਾ। ਜਰਾ ਨਿਗਾਹ ਮਾਰ ਕੇ ਵੇਖੀਏ, ਆਪਣੇ ਹਿਰਦੇ ਦੇ ਵਿੱਚ ਝਾਤ ਮਾਰ ਕੇ ਵੇਖੀਏ, ਉਹ ਸਮਾਂ ਕਿਹੋ ਜਿਹਾ ਹੋਵੇਗਾ, ਕਿਹੋ ਜਿਹੀ ਦਰਦ ਨਾਲ ਘੜੀ ਹੋਵੇਗੀ ਜਦੋਂ ਮਾਤਾ ਅਤੇ ਪਿਤਾ ਨੇ ਗੁਰੂ ਖਾਤਰ ਆਪਣੇ ਪੁੱਤਰ ਦਾ ਕਤਲ ਕੀਤਾ ਹੋਵੇ। ਉਹ ਵੀ ਉਹ ਧਰਮ ਦੇ ਪੈਰੋਗਾਰ ਜਿਹੜੇ ਇਸਲਾਮ ਧਰਮ ਨੂੰ ਮੰਨਣ ਵਾਲੇ, ਜਿਨ੍ਹਾਂ ਨੇ ਗੁਰੂ ਦੇ ਵਿੱਚੋਂ ਖੁਦਾ ਦੇ ਦਰਸ਼ਨ ਕੀਤੇ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੂੰ ਅੱਲਾਹ ਤਾਲਾ ਦਾ ਨੂਰ ਜਾਣਿਆ। ਪੀਰ ਬਧੂ ਸਾਹ ਨੇ ਆਪਣੇ ਪੁੱਤਰ ਦੇ ਖੂਨ ਨੂੰ ਬਾਲਟੀ ਦੇ ਵਿੱਚ ਪਾਇਆ ਤੇ ਅੱਜ ਮੌਕੇ ਦੇ ਹਾਕਮ ਉਸਮਾਨ ਖਾਨ ਦੇ ਕੋਲ ਉਹਦੇ ਦਰਬਾਰ ਵੱਲ ਤੁਰਿਆ ਜਾ ਰਿਹਾ। ਅੱਜ ਉਸਮਾਨ ਖਾਨ ਦੇ ਦਰਬਾਰ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ। ਉਹਦੇ ਕੋਈ ਚਾਵਾਂ ਦੀ ਹੱਦ ਨਹੀਂ। ਉਹਦੇ ਮਨ ਦੇ ਵਿੱਚ ਇਸ ਗੱਲ ਦਾ ਭਰਮ ਪੈਦਾ ਹੋ ਗਿਆ, ਉਹਦੇ ਮਨ ਦੇ ਵਿੱਚ ਇਸ ਗੱਲ ਦਾ ਮਾਣ ਹੋ ਗਿਆ, ਉਮੇ ਹੋ ਗਿਆ ਕਿ ਸਿੱਖਾਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰਨ ਦੀ ਖਾਤਰ, ਉਹਨਾਂ ਨੂੰ ਜਿੰਦਾ ਜਾਂ ਮੁਰਦਾ ਗ੍ਰਿਫਤਾਰ ਕਰਨ ਦੀ ਖਾਤਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪਹਾੜੀ ਰਾਜਿਆਂ ਦੀਆਂ ਫੌਜਾਂ ਚੜ ਚੜ ਕੇ ਗਈਆਂ, ਬਾਈ ਧਾਰ ਦੇ ਰਾਜਿਆਂ ਦੀਆਂ ਫੌਜਾਂ ਚੜ ਕੇ ਗਈਆਂ, ਜਿਹੜੀਆਂ ਹਾਰ ਦਾ ਮੂੰਹ ਵੇਖ ਕੇ ਵਾਪਸ ਮੁੜਦੀਆਂ ਰਹੀਆਂ। ਮੈਂ ਉਹ ਕਾਰਨਾਮਾ ਕਰ ਦਿੱਤਾ, ਮੈਂ ਆਪਣੀਆਂ ਕੋਈ ਫੌਜਾਂ ਦਾ ਨੁਕਸਾਨ ਨਹੀਂ ਕਰਾਇਆ, ਮੈਂ ਗੁਰੂ ਦੇ ਨਾਲ ਕੋਈ ਜੰਗ ਨਹੀਂ ਕੀਤੀ, ਕੇਵਲ ਤਾਂ ਕੇਵਲ ਇੱਕ ਢੰਗ ਦੇ ਨਾਲ ਗੁਰੂ ਨੂੰ ਸ਼ਹੀਦ ਕਰ ਦਿੱਤਾ। ਜਦੋਂ ਖੂਨ ਦੀ ਬਾਲਟੀ ਗਈ, ਬੜਾ ਖੁਸ਼ ਹੋਇਆ, ਉਸ ਖੂਨ ਦੀ ਜਾਂਚ ਕਰਵਾਈ ਗਈ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਨ ਦੁਨੀਆ ਵਾਲੀ ਜੋ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਵਿਰਾਜਮਾਨ ਨੇ, ਜਦੋਂ ਇਸ ਗੱਲ ਦੀਆਂ ਖਬਰਾਂ ਪਹੁੰਚੀਆਂ ਤੇ ਉਸਮਾਨ ਖਾਨ ਹਾਕਮ ਜਿਹਦੀ ਕ੍ਰੋਧ ਦੀ ਕੋਈ ਹੱਦ ਨਾ ਰਹੀ, ਈਰਖਾ ਦੀ ਅਗਨੇ ਵਿੱਚ ਤਰਦਾ ਹੋਇਆ ਉਸਨੇ ਪੀਰ ਬਧੂ ਸਾਹਿਬ ਨੂੰ ਆਪਣੀ ਰਿਆਸਤ ਦੇ ਵਿੱਚ ਲਿਆ, ਗ੍ਰਿਫਤਾਰ ਕੀਤਾ ਗਿਆ। ਉਸ ਨੂੰ ਆਖਣ ਲੱਗਿਆ ਤੈਂ ਇਸਲਾਮ ਧਰਮ ਦੇ ਨਾਲ ਬੜੀ ਵੱਡੀ ਗਦਾਰੀ ਕੀਤੀ ਆ, ਤੂੰ ਇੱਕ ਇਸਲਾਮ ਧਰਮ ਦਾ ਪੈਰੋਗਾਰ ਹੋ ਕੇ ਤੂੰ ਇੱਕ ਕਾਫਰ ਨੂੰ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਹੈ, ਤੈਂ ਸਾਡੇ ਨਾਲ ਧੋਖਾ ਕੀਤਾ, ਤਾਂ ਬੜਾ ਵੱਡਾ ਫਲ ਕੀਤਾ ਹੈ। ਤੇ ਉਸ ਦਿਨ ਜੇ ਮੈਂ ਤੇਰਾ ਕਿਹੜਾ ਨਾਮ ਆਉਂਦਾ ਉਸ ਤੇ ਮੈਂ ਗੁਰੂ ਨੂੰ ਜਿੰਦਾ ਜਾਂ ਮੁਰਦਾ ਗ੍ਰਿਫਤਾਰ ਜ਼ਰੂਰ ਕਰਕੇ ਲੈ ਕੇ ਆਉਂਦਾ, ਪਰ ਤੈਂ ਮੇਰੇ ਨਾਲ ਵੀ ਧੋਖਾ ਕੀਤਾ, ਤੈਨੂੰ ਇਸ ਦੀ ਸਜ਼ਾ ਭੁਗਤਣੀ ਪਵੇਗੀ। ਉਸ ਨੇ ਧਰਮੀ ਆਤਮਾ ਪੀਰ ਬਧੂ ਸਾਹਿਬ ਦੇ ਹੱਥਾਂ ਨੂੰ ਹੱਥ ਕੜੀਆਂ ਤੇ ਪੈਰਾਂ ਨੂੰ ਵੇੜੀਆਂ ਲਾ ਕੇ ਜਕੜਿਆ ਹੋਇਆ ਉਸ ਨੂੰ ਜੰਗਲ ਦੇ ਵਿੱਚ ਲੈ ਕੇ ਗਿਆ। ਜੰਗਲ ਦੇ ਵਿੱਚ ਜਾ ਕੇ ਉਸ ਪਾਪੀ ਉਸਮਾਨ ਖਾਨ ਨੇ ਪੀਰ ਬਧੂ ਸਾਹਿਬ ਨੂੰ ਇੱਕ ਪ੍ਰਕਾਰ ਦੇ ਜੀਏ ਦੇ ਕੇ ਉਹਦੀ ਹਿੱਕ ਦੇ ਵਿੱਚ ਤੀਰ ਮਾਰ ਕੇ ਉਸ ਨੂੰ ਸ਼ਹੀਦ ਕਰ ਦਿੱਤਾ। ਬਾਅਦ ਦੇ ਵਿੱਚ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਨਦੇੜ ਦੀ ਧਰਤੀ ਉੱਤੋਂ ਇੱਕ ਬੈਰਾਗੀ ਸਾਹਿਬ ਦੇ ਉੱਤੇ ਕਿਰਪਾ ਕੀਤੀ, ਮਾਧੋਦਾਸ ਬੈਰਾਗੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਪੰਜਾਬ ਦੀ ਧਰਤੀ ਉੱਤੇ ਤੋੜਿਆ, ਜਿਹੜੇ ਲੋਹੇ ਦਾ ਸਵਾਗਾ ਬਣ ਕੇ ਆਏ, ਜਿਨ੍ਹਾਂ ਨੇ ਬੈਰੀਆਂ ਨੂੰ ਮੌਤ ਦੇ ਘਾਟ ਉਤਾਰਿਆ, ਉਹਨਾਂ ਦੀ ਕੀਤੀਆਂ ਦਾ ਫਲ ਭੁਗਤਾਇਆ, ਤਾਂ ਉਸ ਸਮੇਂ ਸੰਢੌਰੇ ਦੀ ਧਰਤੀ ਉੱਤੇ ਸੰਢੌਰੇ ਦੀ ਧਰਤੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਮਿੱਟੀ ਦੇ ਵਿੱਚ ਇਸ ਕਰਕੇ ਮਿਲਾਇਆ ਤੇ ਉਸ ਪਾਪੀ ਉਸਮਾਨ ਖਾਨ ਨੂੰ ਨਰਕਾਂ ਦੇ ਰਾਹ ਪਾਇਆ, ਉਹਦੀ ਕੀਤੀ ਦਾ ਫਲ ਭੁਗਤਾਇਆ, ਕਿਉਂਕਿ ਉਸ ਨੇ ਧਰਮੀ ਆਤਮਾ ਪੀਰ ਬਧੂ ਸਾਹਿਬ ਨੂੰ ਸ਼ਹੀਦ ਕੀਤਾ, ਉਹਦੇ ਉੱਤੇ ਜ਼ੁਲਮ ਢਾਇਆ। ਧੰਨ ਸਨ ਉਹ ਮਹਾਨ ਆਤਮਾਵਾਂ ਜਿਨ੍ਹਾਂ ਨੇ ਗੁਰੂ ਦੇ ਉੱਤੋਂ ਆਪਣਾ ਆਪ ਨਿਸ਼ਾਵਰ ਕਰ ਦਿੱਤਾ ਹੈ। ਪਰ ਅੱਜ ਦੁਨਿਆਵੀ ਤੌਰ ਤੇ ਅਸੀਂ ਲੋਕ ਕਹਿ ਦਿੰਦੇ ਹਾਂ ਜੇ ਸਾਡੇ ਘਰ ਦੇ ਵਿੱਚ ਪੁੱਤਰ ਨਾ ਹੋਇਆ ਤੇ ਸਾਡੀ ਕੁਲ ਦਾ ਨਾਂ ਨਹੀਂ ਚੱਲਣਾ, ਸਾਡੀ ਵੰਸ਼ ਦਾ ਨਾਂ ਨਹੀਂ ਰਹਿਣਾ, ਸਾਡਾ ਖਾਨਦਾਨ ਖਤਮ ਹੋ ਜਾਵੇਗਾ। ਪਰ ਜਿਹੜੇ ਗੁਰੂ ਦੇ ਉੱਤੋਂ ਆਪਣਾ ਆਪ ਨਿਸ਼ਾਵਰ ਕਰ ਜਾਇਆ ਕਰਦੇ ਨੇ, ਭਾਵੇਂ 300 ਸਾਲ ਤੋਂ ਉੱਪਰ ਹੋ ਗਿਆ, ਉਹ ਧਰਮੀ ਆਤਮਾ ਪੀਰ ਬਧੂ ਸਾਹਿਬ ਨੂੰ ਜਿਹਨੇ ਆਪਣੇ ਪੁੱਤਰ ਆਪਣੇ ਮਰੀਦ ਗੁਰੂ ਦੇ ਉੱਤੋਂ ਕੁਰਬਾਨ ਕਰ ਦਿੱਤੇ, ਪਰ ਅੱਜ ਜਦੋਂ ਵੀ ਮੇਰੇ ਕਲਗੀਆਂ ਵਾਲੇ ਸਤਿਗੁਰੂ
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਵਿੱਤਰ ਇਤਿਹਾਸ ਦੀ ਗੱਲ ਚੱਲਦੀ ਹੈ, ਜਦੋਂ ਵੀ ਕੁਰਬਾਨੀ ਦੀ ਗੱਲ ਚੱਲਦੀ ਹੈ, ਜੀਵਨ ਦੇ ਵਿੱਚ ਆਪਣੇ ਜ਼ਿੰਦਗੀ ਦੇ ਵਿੱਚ ਧਰਮ ਕਮਾਉਣ ਦੀ ਗੱਲ ਚੱਲਦੀ ਹੈ, ਉਨੀ ਦੇਰ ਇਤਿਹਾਸ ਅਧੂਰਾ ਜਿੰਨੀ ਦੇਰ ਉਹ ਧਰਮੀ ਆਤਮਾ ਪੀਰ ਬੁੱਧੂ ਸਾਹਿਬ ਦਾ ਨਾਂ ਨਹੀਂ ਲਿਆ ਜਾਂਦਾ। ਅੱਜ ਉਹਨਾਂ ਨੂੰ ਕੌਣ ਨਹੀਂ ਜਾਣਦਾ ਜਿਨ੍ਹਾਂ ਨੇ ਆਪਣਾ ਗੁਰੂ ਨੂੰ ਸਾਰਾ ਕੁਝ ਸਮਰਪਿਤ ਕਰ ਦਿੱਤਾ। ਆਓ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਸਿਧਾਂਤ ਨੂੰ ਆਪਾਂ ਆਪਣੇ ਜੀਵਨ ਦੇ ਵਿੱਚ ਕਮਾਈਏ, ਆਪਣੇ ਧੀਆਂ ਤੇ ਪੁੱਤਰਾਂ ਨੂੰ ਖੱਡੇ ਵੱਟ ਦਾ ਅੰਮ੍ਰਿਤ ਪਾਨ ਕਰਵਾ ਕੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਧੀਆਂ ਤੇ ਪੁੱਤਰ ਹੋਣ ਦਾ ਮਾਣ ਹਾਸਲ ਕਰਾਈਏ। ਇੰਨੀਆਂ ਸੇਵਾਵਾਂ ਪ੍ਰਵਾਨ ਕਰਨੀਆਂ, ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਕੱਲ ਦਿਨ ਦਾ ਤੇ ਕੱਲ ਰਾਤ ਦੀ ਦੀਵਾਨ, ਦੋ ਦੀਵਾਨ ਬਾਕੀ ਨੇ, ਉਸ ਉਪਰੰਤ ਇਹ ਜਿੱਥੇ ਦੀ ਗੁਰੂ ਘਰ ਤੋਂ ਵਧਾਈ ਹੈ। ਇੰਨੀ ਸੇਵਾ ਪ੍ਰਵਾਨ ਕਰਨੀ, ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁਕਾਰਾਂ ਜਾਇਆ ਕਰਦੀਆਂ ਨੇ, ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਕਰਦੇ ਹਾਂ, ਕੋਟਾਨ ਕੋਟਾਨ ਧੰਨਵਾਦ ਸ਼ੁਕਰਾਨਾ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਰਹਿ ਕੇ ਸੇਵਾ ਕੀਤੀ। ਸੇਵਾ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਹੁਣ ਅਨੰਤ ਸਾਹਿਬ ਦੇ ਜਾਪ ਹੋਣਗੇ। ਉਸ ਤੋਂ ਉਪਰੰਤ ਅਰਦਾਸਾਂ ਬੇਨਤੀਆਂ, ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਕੇ ਅਨੰਤ ਸਾਹਿਬ ਦੇ ਜਾਪ ਦੇ ਅੰਦਰ ਨਾਲ ਜੁੜਨ ਦੀ ਕਿਰਪਾਲਤਾ ਕਰਨੀ। ਬਲਵੰਤ ਸਿੰਘ ਅਰਪਾਲੋ ਅਤੇ ਮਾਝੀ ਵਾਲਾ ਸਾਹਿਬ ਵਾਲੀਆਂ ਬੀਬੀਆਂ ਦੇ ਢਾਡੀ ਜਿੱਥੇ ਦੀ ਇੰਨੀ ਸੇਵਾ ਪ੍ਰਵਾਨ ਕਰਦੇ ਹੋਏ, ਜੋ ਅਸੀਂ ਬੁਲਾਓ ਫਤਿਹ ਪਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।